ਵਿਚਾਰਾ ਦੋਹਾਂ ਸਿਰਾ ਘਾਵ ਸੁਆਮੀ ਕੇਲਾ ਬਖਸ਼ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦੁਸ਼ਟੀਆਂ ਬਨਾਇਆਵੇ ਕਾ ਮਨੁੱਖ ਤੇ ਕਿਆ ਹੋਇਆਵੇ ਜੋ ਤਿਸ ਪਾਵੈ ਸੂਈ ਕਰਾਵੇ ਇਸ ਕੈ ਹਾਥ ਹੋਏ ਤਾਂ ਸਭ ਕੁਛ ਰੇ ਜੋ ਤਿਸ ਭਾਵੈ ਸੂਈ ਕਰੇ ਅਣਜਾਤ ਵੇਖਿਆ ਮੈਂ ਰਚੈ ਜੇ ਜਾਨ ਤੇ ਆਪਣਾ ਬਚੈ ਹਰ ਮੈਂ ਭੂਲਾ ਦਹਿ ਦਿਸਾਵੈ ਨਿਮਕ ਮੈਂ ਚਾਰ ਕੁੰਟ ਫਿਰ ਆਵੈ ਕਰ ਕਰ ਪੜ ਸੇ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ ਖਿਣ ਮੈਂ ਨੀਚ ਕੀਟ ਕਰ ਆਰ ਪਾਰ ਪ੍ਰਮ ਕਰੇ ਬਨਿਵਾ ਜਾ ਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਗਾ ਲੇਖਾ ਨਾ ਗਨੇ ਜਗਦੀਸ਼ ਜਿਉ ਪਿੰਡ ਸਭ ਤਿਸਕੇ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਿਨਾਈ ਨਾਨਕ ਜੀ ਪੈ ਦੇਖ ਵਡਾਈ ਇਸ ਕਬਲ ਨਾਹੀ ਇਸ ਹਾਥ ਕਰਨ ਕਰਾਵਨ ਸਰ ਕੋ ਨਾਥ ਆ ਕਿਆ ਕਾਰੀ ਬਪਰਾ ਜਿਉ ਜੋ ਤਿਸ ਭਾਵੈ ਸੋਈ ਫੁਰ ਦਿਉ ਕਬਹੂ ਊਚ ਨੀਚ ਮੈਂ ਵਸੈ ਕਬਹੂ ਸੋਖ ਹਰ ਖਰੰਗ ਸੈ ਕਬਹੂ ਨਿੰਦ ਚਿੰਦ ਵਿਹਾਰ ਕਬਹੂ ਊਵ ਕਾਸ਼ ਬਯਾਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆ ਮਿਲਾ ਬਣਹਾਰ ਕਬਹੂ ਨਿਰਤ ਕਰੈ ਪਾਪਾਂਤ ਕਬਹੂ ਸੁਰ ਰਹਿ ਦਿਨ ਰਾਤ ਕਬਹੂ ਮਾਂ ਕ੍ਰੋਧ ਵਿਕਰਾਲ ਕਬਹੂ ਸਰਵ ਕੀ ਹੋ ਤਰਵਾਲ ਕਬਹੂ ਹੋਏ ਬਹਿ ਬਿੜ ਰਾਜਾ ਕਬਹੂ ਬੈ ਖਾਰ ਨੀਚ ਕਾ ਸਾਜਾ ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰੂ ਪ੍ਰਸਾਦ ਨਾਨਕ ਸੱਚ ਕਹਿ ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੂੰਹ ਤਾਰ ਲਾਵੈ ਧਿਆਨ ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਗੀਟ ਹਸਤ ਪਤੰਗ ਹੋ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਜ ਸਾਗ ਦਿਖਾਵੈ ਜੋ ਪ੍ਰਭਾਵਤ ਵੈ ਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਤੁਜਾ ਅਵਰ ਨਾ ਕੋਏ ਕਬਹੂ ਸਾਧ ਸੰਗ ਦੇ ਪਾਵੈ ਉਸ ਸਾਧ ਦੇ ਬਹੁ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਤੇਗ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਕਟਾਨ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਕੇ ਗਬਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰ ਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਓਂਕਾਰੀਆ ਨਾਨਕ ਘਰ ਬਗਲੇ ਅਸ਼ਟਪਦੀ ਜਿਸ ਕੈ ਅੰਦਰ ਰਾਜ ਅਭਿਮਾਨ ਸੋ ਨਰਗਵਾਦੀ ਹੋਬਤ ਸੁਹਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਬਤ ਵਿਸ਼ਟਾ ਕਾ ਜੰਤ ਆਪ ਸਗਾ ਕਰ ਬੰਤ ਕਹਾਵੈ ਜਨ ਮਰੇ ਵਾ ਜੋਨ ਪਰਮਾਵੈ ਤਨ ਭੂਕਾ ਜੋ ਕਰੈ ਗੁਮਾਨ ਸੋ ਮੂਰਖਨ ਦਾ ਗਿਆਨ ਕਾਰ ਕਰ ਪਾਜਿਸ ਕਾ ਹਿਰਦੈ ਗਰੀਬੀ ਵਸਾਵੈ ਨਾਨਕੀ ਹਮੁਦ ਅਗੈ ਸੁਖ ਪਾਵੈ ਧਰਮੰਤਾ ਹੋਏ ਕਰ ਗੁਰ ਬਾਵੈ ਤ੍ਰਿਣ ਸਮਾਨ ਕੱਚ ਸੰਗ ਨਾ ਜਾਵੈ ਬੌਲਸ ਕਰ ਮਨ ਖੂਬਰ ਕਰੇ ਆਸ ਬਲ ਪੀਤੜਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜੈ ਪਸਮੰਤ ਕਿਸਨ ਬਧਿਆ ਪੰਕਾਰੀ ਧਰਮ ਰਾ ਦੁਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗੈ ਪਰਵਾਨ ਕੋਟ ਕਰੈ ਕਰੈ ਹੋ ਤਾਰੇ ਸਰਬ ਪਾਵੈ ਸਗਰੇ ਬਿਰਤਾਰੇ ਅਨਕ ਤਪਸਿਆ ਕਰੇ ਓਂਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦ੍ਰਵੈ ਹਰ ਦਰਗੈ ਕੋ ਕੈਸੇ ਗਵੈ ਆਪ ਸਗੋ ਜੋ ਭਲਾ ਕਹਾਵੈ ਤਿਸੈ ਭਲਾਹੇ ਨਿਕਟ ਨਾ ਆਵੈ ਸਰਵ ਕੀ ਰੇ ਜਾ ਕਾ ਮਨ ਹੋਏ ਕਉ ਨਾਨਕ ਦਾ ਕੀ ਨਿਰਮਲ ਸੋਏ ਜਾਵ ਲਗ ਜਾਣੈ ਮੁੜ ਤੇ ਕਾਛੋ ਤਵ ਸੁਖਾ ਸੁਖ ਨਾਹੀ ਕੋਏ ਜਾਵੇ ਜਾਣੈ ਮੈਂ ਕਿਛ ਕਰਤਾ ਤਵ ਲਗਰ ਬਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਦੇ ਚਲ ਨਾਹੀ ਜੀਤ ਜਬ ਲਗ ਮੋ ਮਗਨ ਸੰਗ ਮਾਏ ਤਬ ਲਗ ਧਾਰ ਮਰਾ ਦੇ ਸਜਾਏ ਰਾ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਛੂਟੈ ਸਹਿ ਸੁਖ ਢੇਲਾ ਕਾ ਉੜਤਾਵੇ ਤ੍ਰਿਤਨਾਵੇ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਵਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜਾ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਏ ਬਿੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕਰਾਵਨ ਕਰਨ ਖਾਲਸ ਕੈ ਹੱਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
ਬੂਝ ਦੇਖੇ ਕਰੇ ਵਿਵੇਕ ਆਪੈ ਇਕ ਆਪੈ ਅਨੇਕ ਮਰਨ ਸਾਵ ਨ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸ਼ ਸਮਝੈ ਆਪ ਆਪ ਰਚਾ ਸਕੈ ਸਾਥ ਆਪ ਕਿਨੂੰ ਆਪਣੇ ਵਿਸਾਰ ਸਭ ਕਟ ਸੁਕਾਉ ਕਰਨੇਗਾਰ ਉਸ ਦੇ ਬਿਨ ਕੋ ਕਿਛ ਹੋਏ ਥਾਨ ਤਰੰਤਰੇ ਕੈ ਸੋਏ ਆਪਣੇ ਚਲ ਤਾਪ ਕਰਨੇ ਹਾਰ ਕੌਤਕ ਰੰਗਿਆ ਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਗੈਰ ਨਾ ਜਾਏ ਸਤ ਸਤ ਸਤ ਬ੍ਰਹ ਸਵਾਮੀ ਗੁਰ ਪ੍ਰਸਾਦ ਗਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦਕ ਨੈ ਬਰ ਲੈ ਚੀਨਾ ਪਲਾ ਪਲਾ ਪਲਾ ਤਿਰ ਰੂਪ ਅਤ ਸੁੰਦਰ ਅਬਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਾਟ ਕਾਟ ਸੁਨੀ ਸਰਬਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪ੍ਰੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਨ ਜੋ ਜਨ ਪਰੈ ਸੋਦਨ ਦ੍ਰਨ ਗਾਰ ਸੰਤ ਗਿਨ ਦਾਨ ਕਾ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖਨ ਆ ਜਾ ਘਟੈ ਸੰਤ ਕਾ ਦੁਖਨ ਜਮ ਤੇ ਨਹੀਂ ਛੋਟੈ ਸੰਤ ਕਾ ਦੁਖਨ ਸੁਖ ਸੋ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ ਸੰਤ ਕਾ ਦੁਖਨ ਮੈਂ ਤੋਹੇ ਮਲੀਨ ਸੰਤ ਕਾ ਦੁਖਨ ਸੋਭਾ ਦੇਹੀਨ ਸੰਤ ਕੇ ਹੱਥੇ ਕਾ ਰੱਖੈ ਨ ਕੋਏ ਸੰਤ ਕਾ ਦੁਖਨ ਥਾਨ ਫਿਸ਼ਟ ਹੋਏ ਸੰਤ ਕਿਰਪਾ

ਪ੍ਰਣਾਮ ਤੇ ਬੜਭਾਗੀ ਨਾਨਕ ਜਨ ਸੇ ਸਲੋਕ ਥਰੋ ਸਿਆਣਪ ਸੁਰਜਨੋ ਸਿਮਰੋ ਹਰਿ ਹਰਿ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰ ਪਜਾਇ ਅਸ਼ਟਪਦੀ ਮਾਨੋ ਕੀ ਟੇਕ ਪ੍ਰੀਤੀ ਸਭ ਜਾਂ ਦੇਵਨ ਕੋਇ ਕਹਿ ਭਗਵਾਨ ਜਿਸ ਕਹਿ ਦੀਆਂ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਮਾਰ ਰਾਖੈ ਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸਕਾ ਹੁਕਮ ਪੁਰਸਖ ਹੋ ਤਿਸਕਾ ਨਾਮ ਰਾ ਕੰਠ ਬਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੈ ਕੋਇ ਉਸਤਤ ਮਨ ਮੈਂ ਕੰਡ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਵੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗੈ ਨਾਨਕੋਚਨ ਮਥਾ ਬੜ ਬਾਗੀ ਤੇਜ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸਹਿਤ ਨਵੰਤ ਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਤ ਉਤ ਕੀ ਸੋਜੀ ਜਾਨ ਨਾਮ ਸੰਤ ਸਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਨਿਆ ਗੁਰ ਪ੍ਰਸਾਦ ਆਪਣਾ ਸੋਜੈ ਤਿਸਕੀ ਜਾਨੋ ਤਿਸਨਾ ਬੁਝੈ ਸਾ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅੰਤਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੇ ਸੋਇ ਨਿਰਵਾਨ ਹੇ ਕੋਪਰ ਜਿਸ ਜਨ ਕੀ ਆਸਾ ਤਿਸਕੀ ਕਟਿਆ ਡਮਕੇ ਫਾਸਾ ਫਾਰ ਬ੍ਰਹਮ ਜਿਸ ਮਨ ਭੂਖ ਨਾਨਕ ਦਸਨਾ ਲਾਗੈ ਦੁਖ ਜਿਸ ਕੋ ਹਰ ਬ੍ਰਹਮਨ ਚਿਤਾਵ ਸੋ ਸੰਤ ਸੇਲਾ ਨਹੀਂ ਡਲਾਵੈ ਜਿਸ

ਆਪੇ ਆਪ ਸਕਲ ਮੈਂ ਆਪ ਅਨਖ ਜੁਗਤ ਰਚ ਥਾਪਿਓ ਥਾਪ ਅਵਿਨਾਸੀ ਨਾਹੀ ਕਿਛ ਖੰਡ ਤਾਰਨ ਤਾਰ ਰਹਿਓ ਬ੍ਰਹਿਮੰਡ ਲਖ ਪੇਪ ਪਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਪਾਵੰਤ ਸਗਲ ਸੰਸਾਰ ਉਦਰੈ ਤਨਮੰਤ ਪ੍ਰਭ ਕੇ ਸੇਵਕ ਸਗਲ ਉਧਾਰ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲੈ ਕਿਰਪਾਲ ਗੁਰ ਕਰ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋਈ ਲਾਗਰ ਸੁਨ ਕਿਰਪਾ ਕਰੈ ਬੜ ਪਾਕੈ ਨਾਮ ਜਪਤ ਪਾਵ ਬਿਸਰਾਵ ਨਾਨਕ ਤਨ ਪਰਖ ਗੌਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਇ ਹੋਵੈ ਸੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਉਹ ਸੁਖ ਨਿਦਾਨ ਨੂੰ ਬਣਿਆ ਆਪ ਸੁਖ ਆਪਦੀ ਨ ਮਾਨ ਨਾਨਕ ਪ੍ਰਭ ਜਨ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਸੁਨੀਐ ਨਾਨਕ ਤਿਸ ਬਲਿਹਾਇ ਅਸ਼ਟਪਦੀ ਟੋਟੀ ਗਾਟਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗੁਲ ਕਿਰਿਅੰਤਾ ਜਿਸ ਮਨ ਮਾਹੇ ਜਿਸ ਤੇ ਬਿਰਥਾ ਕੋਈ ਨਾਹੇ ਹਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪੇ ਆਪਣੀ ਕੀਆ ਕਛੂ ਨਾ ਹੋਏ ਦੇ ਸਾ ਪ੍ਰਾਣ ਲੋਚੈ ਕੋਏ ਤੇ ਸਿਵਨ ਨਾਹੀ ਜ਼ਰੇ ਕਿਛ ਕਾਮ ਕਰ ਨਾਨਕ ਜਾਪੇ ਕਰ ਨਾਮ ਰੂਪ ਮਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਕਲ ਕਟ ਸੋ ਹੈ

0: ਹੈ ਦਾਤਾਰ ਤਿਸ ਦਿਨ ਹਾ ਜਾਣੇ ਗਾ ਵਾਰ ਜਿਸ ਕੋ ਪ੍ਰਸਾਦ ਟੁੱਟੇ ਹਾ ਰੋਗ ਨਾਨਕ ਸੋਚਣ ਸੁਧਾ ਰੋਗ ਜੋ ਮੰਦਰ ਕਉ ਥਾ ਮੈਂ ਥਮ ਤੂੰ ਗੁਰ ਕਾ ਸ਼ਬਦ ਮਨ ਹੈ ਅਸਮਨ ਜੋ ਪਾਖਾਣ ਨਾਵ ਚੜ੍ਹਥ ਰਹਿ ਪ੍ਰਾਣੀ ਗੁਰ ਚਰਨ ਲਾਗਤ ਨਿਸਤਰ ਜੋ ਅੰਧਗੜ ਦੀਪਕ ਵਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਉ ਦਿਆਰ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਵਲ ਜੋਤ ਪ੍ਰਗਟਾਵੈ ਤਿਣ ਸੰਤਨ ਕੀ ਵਾਚਾ ਤੁਰ ਨਾਨਕੀ ਹਲੋਚਾ ਪੁਰ ਮਨ ਮੁਰ ਕਾਹੇ ਬਿਲ ਲਾਈਐ ਪੁਰਬ ਲਿਖਿਆ ਗਾ ਲਿਖਿਆ ਪਾਈਐ ਦੁਖ ਸੁਭਰਵ ਦੇਵਨ ਹਾਰ ਅਵਰ ਤਿਆਗ ਤੂੰ ਤਸਰ ਧਾਰ ਜੋ ਕੁਛ ਕਰੈ ਸੋ ਸੁਖ ਮਾਨ ਫੁੱਲਾ ਕੈ ਫਰੈ ਜਾਨ ਕੌਣ ਵਾਸਤਾ ਇਤਰੈ ਸੰਗ ਲਪਟ ਰਹਿਉ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨ ਬਸ ਏਤੀ ਕਰ ਜਾਹੇ ਜਿਸ ਵਖਰ ਕੌ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਪ ਮਾਰਿ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਲ ਖੇ ਸੰਤੈ ਸੰਗ ਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖੂ ਦਿਲ ਹਰ ਦਰ ਕਹਿ ਸੋਏ ਇਹ ਵਪਾਰ ਵਿਰਲਾ ਭਵਾਰ ਨਾਨਕ ਤਾ ਕਹਿ ਸਤ ਬਲਿਹਾਰੈ ਸਨ ਸਾਧ ਕੇ ਤੁਰਤ ਪੀਵਰ ਪ੍ਰਸਾਦ ਕੋ ਆਪਣਾ ਜੀਉ ਸਾਧ ਕੀ ਦੂਰ ਕਰੋ ਸ਼ਨਾਨ ਸਾਧੁ ਪਰ ਜਾਈਏ ਕੁਰਬਾਨ ਸਾਧ ਸਿਵੜ ਭਾਗੇ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕੇ ਸੰਤਿਆਂ ਦਰਿਆਇਆ ਸਰ ਸੁਖ ਨਾਨਕ ਤੇ ਪਾਇਆ ਮਿਰਤ ਕਉ ਜੀਵਨ ਹਾਰ ਭੁਖੇ ਕਉ ਦੇਵਤ ਧਾਰ ਸਰ ਬਿਰਦਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਖੇ ਕਾ ਲੈਣਾ ਪਾਹੇ ਸਾਵ ਕਿਛ ਤਿਸਕਾ ਉਹ ਕਰਨ ਜੋਗ ਤਿਸਵੇਂ ਦੂਸਰ ਹੋਆ ਨਾ ਹੋਗ ਜਪ ਦਿਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਉਸਕਾ ਨਾਮ ਦਈਆ ਨਾਨਕ ਸੋਜ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਭਗ ਸੁਣੀਐ ਤੇ ਲੋਏ ਜਾ ਕੈ ਹਿਰਦੈ ਕੋ ਹੋਏ ਸੱਚ ਕਰਨੀ ਸਰਦਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਦੈ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਤਿਗੁਰ ਜਾਤਾ ਨਾਨਕ ਸੁਜਨ ਸੱਚ ਸਮਾਤਾ ਸਲੋਕ ਰੂਪਨ ਰੇਖ ਰੰਗ ਕਿਛ ਤ੍ਰੇ ਗੁਣ ਤੇ ਪ੍ਰਪਿਨ ਤਿਸੈ ਬਜਾਏ ਨਾਨਕਾਲ ਸੋ ਵੈ ਸੋ ਪ੍ਰਸਾਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਾਨੋ ਕਿ ਤੋ ਪ੍ਰੀਤਿਆਗ ਤਿਸੈ ਪ੍ਰ ਨਾਹੀ ਕਿਸ ਕੋਇ ਸਰਬਨੰਤਰ ਇਕ ਸੋਇ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਗਹਿਰ ਸੁਜਾਨਾ ਆਜ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾਸਰੇ ਕੇ ਚਰਨੀ ਪਾਉ ਨਾਨਕ ਹੈ ਮਨੇ ਹੋ ਨਰਾਉ ਮਨ ਸਭ ਅਨੁਸਰ ਨਾ ਜੋਗ ਜੋ ਕਿਰਪਾ ਸੋਈ ਹੋਗ ਹਰਨ ਪਰ ਦਾ ਕਨਿਤ ਰਹੋ ਤਿਸਕਾ ਮੰਤਰ ਨਾ ਜਾਣੈ ਹੋਰ ਹਰ ਦਰੂਪ ਮੰਗਲ ਸਜਾ ਕੈ ਸਰਬ ਸੁਖ ਸੁਨਿਆ ਕਰਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਾ ਮੈਂ ਤੂੰ ਸਰਗ੍ਰਹਿ ਸਮੈ ਭੋਗੀ ਧਿਆਏ ਤੈ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਵਗਨ ਅੰਤਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੋਤ ਸਗਲ ਪਰੋਈ ਆਪਣੇ ਸੋਤ ਸਮਤ ਗਿਆਨ ਧਿਆਨ ਜਿਨ ਦੇ ਜਿਨ ਦਾਸ ਨੇ ਆਪ ਦਿਆ ਵੈ ਸੇ ਤੇ ਗੁਣ ਮੈਂ ਜਾ ਕੋ ਬ੍ਰਹਮਾ ਜਨਮ ਰਹਿ ਫਿਰਿਆ ਵੈ ਜਾਏ ਉਹ ਚਨੇ ਤਿਸਕੇ ਅਸਥਾਨ ਜੈ ਸਾਧਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਖ ਰਹਿ ਕਰਾਂਗਾ ਨਾਨਾ ਵਿਦ ਕਿਨੋ ਵਿਸਤਾਰ ਪ੍ਰਭ ਅਵਨਾਸੀ ਇਕ ਓਂਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਪੂਰ ਸਭ ਠਾਏ ਨਾਨਾ ਵਿਦ ਕਰ ਮੱਥ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉਣ ਜਪ ਜਪ ਜੀਵੈ ਨਾਨਕ ਨਾਉ ਨਾ ਕੇ ਤਾਰੇ ਸਗਲੇ ਜੰਤ ਨਾ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਰਤ ਵੇਦ ਪੁਰਾਨ ਨਾ ਕੇ ਤਾਰੇ ਸੁਨਣ ਗਿਆਨ ਧਿਆਨ ਨਾ ਕੇ ਤਾਰੇ ਆਕਾਸ਼ ਪਾਤਾ ਨਾ ਕੇ ਤਾਰੇ ਸਗਲੇ ਆਕਾਰ ਨਾ ਕੇ ਤਾਰੇ ਪੁਰੀ ਸਭਵ ਨਾ ਕੇ ਸੰਗੁਦਰੇ ਸੁਨ ਸਰਵਨ ਕਾਲ ਕਰ ਪੜ ਸਿਆਪਨ ਨਾਮ ਲਾਏ ਨਾਨਕ ਚੌਥੇ ਪਤਨੇ ਸੋਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਾਵੈ ਸਮਾਣੀ ਸਤ ਕਰ ਜਾਗਰਜਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਨਿਸੈ ਬਰਤ ਸੈ ਸਭਲੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਵਚਨ ਸਾਧੁ ਉਪਦੇਸੁ ਸਤਿ ਜਉ ਜਉ ਕਰਦੇ ਪਰਵੇਸੁ ਸਤਿ ਨਿਰਤ ਪੂਜੈ ਜੇ ਕੋਇ ਨਾਮ ਜਪਤ ਤਾਂ ਕੀ ਗਤਿ ਹੋਇ ਆਉ ਸਤਿਗਿਆ ਸਤਿ ਸਤਿ ਆਪੇ ਜਾਣੇ ਆਪਣੇ ਮਿਤ ਗਤ ਜਿਸਕੇ ਸਿਰ ਸੋ ਕਰਨੇ ਹਾਰ ਅਵਨਾ ਬੁਰ ਕਰਦੇ ਵਿਚਾਰ ਕਰਦੇ ਕੀਮਤ ਨਾ ਜਾਣੇ ਕੀਆ ਨਾਨਕ ਜੋਤਿ ਸੁਭਾਵੈ ਸੋ ਵਰਤੀਆਂ ਬਿਸਮਨ ਬਿਸਮ ਪਏ ਬਿਸਮਾਦ ਜਿਨ ਪੂਜਲ ਸੋਇਆ ਸਵਾਦ ਪ੍ਰਭ ਕੈ ਰੰਗ ਰਾਜ ਜਿਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਦਾਤੇ ਦੁਖ ਘਟ ਨਾ ਰਾਗੈ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋਵਟ ਪਾਗੀ ਜਨ ਕੈ ਸੰਗ ਕਲਿਵ ਲਾਗੇ ਗੁਣ ਗੋਬਿੰਦ ਕੀਰਤ ਜਨ ਗਾਵੇ ਗੁਰ ਪ੍ਰਸਾਦ ਨਾਨਕ ਬਲ ਪਾਵੇ ਸਲੋਕ ਖਾਦ ਸਚ ਜਗਾਦ ਸਚ ਹੈ ਪੇ ਸਚ ਨਾਨਕ ਹੋਸੀ ਫੇ ਸਚ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨੈ ਕਰਮ ਕਰਮ ਤਿਲ ਮੂਲ ਪਛਾਨਿਆ ਜਾ ਕਰਦੇ ਵਿਸਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਚ ਨਿਰਪਾਉ ਵਸਾਨੋ ਜਿਸ ਤੇ ਉਭਰੇ ਤਿਸ ਮੈਂ ਸਮਾਨਾ ਵਸ ਸਮਾਲੇ ਵਸ ਗਟਾਏ ਤਾ ਕਾ ਪਨ ਨ ਕਹਿ ਨਾ ਜਾਏ ਪੂਜੇ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਕਾ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਖੂਸ਼ ਤੇ ਉੱਚੀ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀ ਕੀ ਕੀਰੀ ਮੈਂ ਕਲ ਰੱਖੈ ਭਸਮ ਕਰਿਆ ਲਸ਼ਕਰ ਕੋਟ ਲੱਖੈ ਜਿਸ ਕਾ ਸਾਸ ਨ ਕੱਢ ਤੇ ਆਪ ਤਾਂ ਕੋ ਰਾਖਤ ਦੀ ਕਰਹਾਤ ਮਾਨਸ ਯਤਨ ਕਰਤ ਬਹੁ ਭਾਂਤ ਦਿਸਕੇ ਕਰਤ ਬਿਰਥੇ ਜਾਤ ਮਾਰੇ ਨ ਰੱਖੈ ਅਵਰ ਨ ਕੋਈ ਸਰਬਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਬਣਾਣੀ ਬਾਰਮ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਹੇਮੰਤ ਅੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਛਬਰ ਨਾ ਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਹਰ ਨਾਮ ਗਸੰਗ ਨਾਮ ਰਸ ਜੋ ਜਨ ਤ੍ਰਿਪਤਾ ਨੇ ਮਨ ਧਨ ਨਾਮ ਹੈ ਨਾਮ ਸੁਮਾਨੀ ਉਠਤ ਬੈਠਤ ਸੋਵਤ ਨਾਮ ਕਾਉ ਨਾਨਕ ਜਨ ਕਹਿ ਸਤਕਾਮ ਬੋਲੋ ਜਸ ਜੇ ਬਾਦ ਨਰਾਤ ਪ੍ਰਭਵ ਨੇ ਜਨ ਕੀ ਨੀਂਦਾਤ ਕਰੇ ਭਗਤਾ ਤੁਮ ਕਹਿ ਚਾਏ ਪ੍ਰਭਵ ਨੇ ਸੁਰ ਹੈ ਸੁਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭਵ ਨੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਵਿਖਾਨੋ ਤਿਸਕਾ ਗੁਣ ਕਹਿ ਇਕ ਨਾ ਜਾਣੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉਟਲੇ ਮਨ ਤਨ ਆਪਣਾ ਤਿਨ ਜਨ ਦੇ ਜਨ ਜਨ ਆਪਣਾ ਪ੍ਰਭੂ ਪੁਛਾ ਦਾ ਸੋ ਜਨ ਸਰਬ ਥੋ ਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੇ ਜਿਸ ਕਦਰ ਸਵਭਾਵ ਮਿਟਾਵੇ ਅਬਰ ਸਿਆਨ ਸਗਲੇ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੁਜ ਹੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿਖਿ ਉਦਰੇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸਿਵਕ ਕੋ ਗੁਰ ਸਦਾ ਦਿਆਲ ਸਿੱਖੀ ਗੁਰਦੁਰ ਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਾਟੇ ਗੁਰ ਕਾ ਸਿੱਖ ਬੇਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਬਿਟ ਭਾਗੀ ਹੈ ਸਤਿਗੁਰ ਸਿੱਖਾ ਹਲਤ ਫਲਤ ਸਵਾਰੇ ਨਾਨਕ ਸਤਿਗੁਰ ਸਿੱਖਾਓ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗੈ ਮਨ ਮੈਂ ਸਹੈ ਆਪਸ ਕੋ ਕਰ ਗਛਣਾ ਜਨਾਬੈ ਹਰ ਖਾਨ ਨਾਮ ਹਿਰਦੈ ਸਤਿਆਵੇ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸਿਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਹਿਰਦੈ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਓ ਸਰਨ ਨਾਮ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਗ੍ਰਤਾ ਬ੍ਰਹਮੈ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਿਛ ਭਰਮ ਸਹਿ ਸਿਆਨ ਲਿਆ ਨਾ ਜਾਈਐ ਨਾਨਕ ਐਸਾ ਗੁਰ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਮਨੇਤ ਪਰ ਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਅਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜੇ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਬਿਵੇਕ ਕਾਹੂ ਬੋਲਾਂ ਪਹੁੰਚਤ ਪ੍ਰਾਣੀ ਗਮੋ ਗੋਚਰ ਪਵ ਨਿਰਵਾਣੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੈ ਸਾਧ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨਾ ਹੀ ਕਦੇ ਵਿਨਾਸ਼ਾ ਕੈ ਮਨ ਪ੍ਰਗਟੇ ਗੁਣਦਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸੀ ਬਕਾਉਦੇ
2: ਮੋਹ ਮਾਇਆ ਕੈ ਸੰਗ ਨ ਲੈ ਮਨ ਮੈਂ ਰੱਖੇ ਹਰ ਹਰ ਇੱਕ ਅੰਧਕਾਰ ਦੀਪਕ ਪ੍ਰਕਾਸ਼ੀ ਨਾਨਕ ਭਰਮ ਮੋਹ ਦੁੱਖ ਤਹਿ ਦੇਨਾ ਸੀ ਤਪਤ ਮੈਂ ਠਾਂਡ ਵਿੜਦਾਈ ਅਨੰਦ ਪਿਆ ਨੁਖ ਨਾਠੇ ਭਾਈ ਜਨਮ ਮਰਨ ਕੇ ਮਿਠੇਂਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਰ ਭਾਉ ਹੋਏ ਬਸੇ ਸਗਲ ਵਿਆਦ ਮਨ ਤੇਖਿਆ ਨਸੀ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨਣਾ ਨਖਾਰ ਖਰਜ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ੍ਰ ਪ੍ਰਭਾਵ ਬਿਨਾਏ ਆਪਣੇ ਕੀਮਤਾ ਪੇ ਪਾਏ ਹਰ ਬਿੰਦੂ ਜਾਣਾ ਹੀ ਕੋਈ ਸਰਵਨੰਤਰ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕੋ ਮਾਵਨਾ ਨਾਨਕ ਇਹੋ ਧਨਸਾਰ ਰਿਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਅਰਧ ਮੈਂ ਉਧਾਰੋ ਕਾਰਨ ਕਾਰਨ ਸੋ ਪ੍ਰਭ ਸਮਰਾਧ ਦ੍ਰਿੜਕਾ ਕਹੋ ਨਾਮ ਹਰ ਵੈਥ ਇਹ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸਰਾ ਕਹੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਠ ਉਠਧਾਵੈ ਸੋ ਧਨ ਹਰ ਸੇ ਬਾਤ ਏ ਪਾਵੈ ਜਿਸ ਸੁਖ ਕੌ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਚ ਹਰ ਕੀ ਸਰਨੀ ਅਨਕੋ ਭਾਵੇ ਰੋਗ ਨਾ ਜਾਏ ਰੋਗ ਮਟੇ ਰਬ ਕਦਲਾਏ ਸਰਨ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੋ ਦੋ ਹਰ ਕਹਿ ਨਾਏ ਦੈ ਦਿਸਥਾਵਤ ਜਾ ਬੈਠਾਏ ਤਾਂ ਕੋ ਬਿਘਨ ਲਾਗੈ ਕੋਈ ਜਾ ਕਰ ਦੈ ਬਿਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾ ਹੋ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਘਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋਕਾ ਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਏ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕੋ ਭਾਵ ਨਾ ਛੁੱਟਣ ਹਾਰੇ ਸਿਮਰਤ ਸਵਾਸਥ ਬੀਤ ਵਿਚਾਰੇ ਹਰ ਕੀ ਭਗਤ ਗੁਰੂ ਮਨ ਲਾਏ ਮਨ ਮਨਸ਼ਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਤੋਂ ਨਾਂ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟਮ ਬਰਮੰਤਾਇਨ ਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਮਨ ਛੁਟਕਾਰ ਆਸ ਹਾਸੀ ਰਥ ਸਵਾਰੇ ਝੂਠਾ ਨਾਮ ਝੂਠ ਪਾ ਸਾਰੀ ਜਿਨ ਦੀ ਤਿਸ ਬੁਜੈਨਾ ਬੇਗਾਨਾ ਨਾਮ ਵਿਸਾ ਨਾਨਕ ਪਛਤਾਨਾ ਗੁਰ ਕੀ ਮਾਤੂ ਲਿਹ ਏ ਆਨੇ ਭਗਤ ਬਿਨਾ ਬੜੂ ਬੇਸਿਆ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮ ਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਲਭਿਕ ਜਾਹੇ ਆਪ ਜਪੋਵਰਾ ਨਾਮ ਜਪਾਵੋ ਸੁਣਦ ਕਹਿਤ ਰਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਉ ਤ੍ਰਿਤ੍ਰ ਸੁਮੈਲ ਬਿਨਸ ਜਾਏ ਹੋਮੈ ਬਿਖਫੈਲ ਹੋਹੇ ਅਜਿੰਦ ਬਸੈ ਸੁਖ ਨਾਲ ਸਾਸ ਗਿਰਾ ਸਰਨਾਮ ਸਮਾਲ ਸ਼ਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੱਚ ਕਰੋ ਵਿਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਨ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕਹਿ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਹੈ ਪ੍ਰਭ ਆਪ ਅਨਕ ਬਸਾਰੇ ਕਿਤੇ ਭਏ ਏਕ ਰਾਤ ਪ੍ਰਾਸ਼ਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਪ੍ਰਭ ਨਿਸ਼ਰਦਾਪੁਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਸ਼ਰਨ ਕਮਲ ਸਿਓਲਾ ਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇਆ ਰਸ ਪਾਵੈ ਬਿਰਲਾ ਕੋਈ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੇ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਆਨੰਦਨ ਲਿਵਲਾਕ ਬਿੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਪਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਮਰਨ ਦੁਖ ਭ੍ਰਮ ਗਇਆ ਇਸ ਮੁਨੀ ਸ਼ਰਧਾ ਸਾ ਪੂਰੀ ਰਵ ਰਿਆ ਸਦ ਸੰਗ ਹਜੂਰੀ ਜਿਸ ਕਾ ਸਾਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੀ ਘਾਲ ਨਾ ਭਾਨੇ ਸੋ ਕਿਉਂ ਵਿਸਰੇ ਜੀ ਕੀ ਆ ਜਾਣੇ ਸੋ ਕਿਉਂ ਵਿਸਰੇ ਜੀ ਸਭ ਕੁਛ ਦੀ ਹੈ ਸੋ ਕਿਉਂ ਵਿਸਰੇ ਜੀ ਜੀਵਨ ਜੀ ਹੈ ਸੋ ਕਿਉਂ ਵਿਸਰੇ ਜੀ ਅਗਨ ਮੇਰਾ ਕਹਿ ਗੁਰਪ੍ਰਸਾਦ ਕੁਬਰ ਲਾਲ ਆਖੇ ਸੋ ਕੇ ਵਿਸਰਾ ਜੇ ਵਿਅਕਤੀ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੁਰੈ ਤਾ ਤੇ ਹੈ ਬੁਝਾਇਆ ਪ੍ਰਭ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਣ ਤਿਆਗ ਜਪੋ ਹਰਿ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਪਰਾ ਨਾਮ ਜਪਾਵੋ ਭਗਤ ਭਾਈ ਤ੍ਰਿਏ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੋਕ ਨਿਤ ਨਾਮ ਬੂਟ ਜਾਤ ਪਾਏ ਵਿਸ਼ਰਾਮ ਸਗਲ ਦੋ ਕਾ ਹੋ ਵਿਦਨਾਸ ਨਾਨਕ ਨਾਮ ਜਪੋ ਗੁਣਤਾ ਸੁਭ ਜੀ ਪ੍ਰੀਤ ਪ੍ਰੇਮ ਰਸ਼ਾ ਮਨ ਤਨ ਅੰਤਰ ਹੀ ਸਵਾਉ ਨੇਤਰੋ ਵੇਕ ਦਰ ਸੁਖ ਹੋਏ ਮਨ ਵਿਕਸੇ ਸਾਧ ਸ਼ਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਖੋ ਭਾਵੇ ਸੰਗ ਏਕ ਬਸ ਤੀਜਾ ਕਰਮਾਇਆ ਗੁਰ ਪ੍ਰਸ਼ਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਿਨਾ ਕੇ ਪ੍ਰਾਨ ਅੰਧਾਰ ਜੋ ਜੋ ਜਪੇ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹਿਤ ਹਮ ਨਿਰਗੁਣ ਯਾਰਨੀ ਜੈ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਵੈਕੁੰਠ ਮੁਕਤ ਮੁਖ ਪਾਏ ਕਿਨਮ ਖਰਕੇ ਗੁਣ ਗਾਇਆ ਨਿਕਰਾਜ ਭੋਗ ਵਡਿਆਏ ਹਰ ਕੇ ਨਾਮ ਕੇ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਅਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਹੀ ਕਛਨ ਨਿਸ਼ਚੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸੁਮਾਤਾ ਬੈਰ ਬਰੋਧ ਕਰ ਸੰਗ ਕਮਾਤ ਜਬ ਸਕਾ ਵਰਨ ਚਿਹਨ ਜਾਪਤ ਤਬ ਹਰ ਕਸੋ ਕੋ ਕਸੇ ਬਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮਤਾ ਮੋਹ ਕਾਂਕ ਸ਼ੋਭਤ ਭਰਮ ਆਪਨ ਖੇਲਾ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਬੰਦ ਮੁਕਤ ਕੋ ਕਸ ਕੋਗਨੀ ਜਾਵੀ ਕਹਿ ਹਰ ਕਮ ਅਪਾਰ ਤਬ ਨਰਕ ਸੁਰੁਕਾ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਪਾਏ ਤਬ ਸ਼ੇਵ ਸ਼ਕਤ ਕਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਕਮ ਅਪਾਰ ਅਵਿਨਾਸੀ ਸੁਖ ਆਪਣ ਆਸਨ ਤੈ ਜਨਮ ਬ੍ਰਹਮ ਕੋ ਕਹਾ ਵਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਾਵ ਗਤ ਗੋਚਰ ਪ੍ਰਭ ਇਕਾ ਤਬ ਚਿੱਤਰ ਗੁਪਤ ਕਿਸੇ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛਟੇ ਗੁਣ ਮੰਦਨ ਬਾਦੇ ਆਪਣਾ ਪਾਪ ਹੀ ਜਰਜਾ ਨਾਨਕ ਆਪਣ ਪਾਪ ਹੀ ਪ੍ਰਜਾ ਜਹ ਨਿਰਮਲ ਪੁਰਖ ਪੁਰਖ ਪਥ ਹੋਤਾ ਤਹਿ ਬਿਨ ਮੈਲ ਕਹੋਂ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਮਾਨ ਤਹਿ ਕੌਣ ਕੌਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂਕਮ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਏ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਬੀਤ ਕਦੇਵ ਕਹਾਂ ਕਉ ਛੀਨ ਜਬ ਆਪਣੇ ਆਪ ਆਪ ਉਧਾਰੇ ਤੋ ਸ਼ਗਨ ਸ਼ਗਨ ਕਹਾਂ ਵਿਚਾਰੇ ਜਿਹੇ ਆਪਣੋ ਚਾਪਨ ਆਪ ਨੇਰਾ ਤਹਿ ਕੌਣ ਠਾਕੁਰ ਕੌਣ ਕਹੀਏ ਛੇਰਾ ਵਿਸਮਨ ਵਿਸਵਰਹੀ ਵਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹੈ ਛਲ ਸ਼ੀਦ ਭੀਤ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼ ਜਾਏ ਗਏ ਕੇਕ ਭਗਵੰਤਾ ਤੈਂ ਕੌਣ ਜਿੰਦਗ ਸਲਾਹ ਗਏ ਚਿੰਤਾ ਜੇ ਆਪਣਾ ਆਪ ਆਪ ਦਿਆਰਾ ਤੈਂ ਕੌਣ ਕਥੈ ਕਣ ਸੁਣੇ ਹਾਰਾ ਬਹੁ ਬੇਅੰਤ ਊਸ਼ ਤੇ ਊਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਆਪ ਰਚਿਓ ਪ੍ਰਪੰਚ ਕਾਰਤੀ ਗੁਣ ਮੈਂ ਕੀਨੋ ਵਿਸਥਾਰ ਪਾਪਨ ਤੈ ਭਈ ਕਹਾਵਤ ਕਉ ਨਰਕੋ ਸੁਰਗ ਮਨਸ਼ਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਗੋਚੈ ਤਾਉ ਨਾਨਕ ਕਹਿ ਜਹ ਅਭਗਤ ਭਗਤ ਹੈ ਆਪ ਜੈ ਪਸਰੇ ਬਾਸਾਰ ਸੰਤ ਪ੍ਰਤਾਪ ਦੋਹੋਂ ਪਾਕਾ ਆਪੇ ਧਨੀ ਅਨੁ ਕੀ ਸੋਭਾ ਅਨੁਹੋਂ ਬਨੇ ਆਪੇ ਕੌਤ ਕਰੇ ਅਣਦ ਚੋ ਜਾਪੇ ਰਸ ਭੋਗ ਨਿਰਜੋਗ ਜਿਸ ਭਾਵੈ ਤੁਸ ਆਪਨ ਨੈ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ ਬੇਸ਼ੁਮਾਰ ਥਾਇਆ ਗਣਤਿਆ ਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਾਰ ਜਾ ਤਿਸ ਭਾਵਿਤ ਸਿਸ਼ਟ ਪਾਏ ਆਪਣੇ ਬਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਨ ਸੁਤ ਸਭ ਜਗ ਪਰੋਏ ਜਾ ਕੋ ਪ੍ਰਭ ਜਿਉ ਵਾ ਪੁਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਵੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸ਼ਬਦਾਂ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੇ ਸੋ ਮੁਆ ਜਿਸ ਮਨੋ ਵਿਸਾਰੇ ਤਿਸ ਸਜਬਰ ਕਹਾਂ ਖੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੁ ਸਾਤ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਪ੍ਰਹੋਵਤ ਕਿਰਪਾਲ ਪਨੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਪਿਆ ਪ੍ਰਤਪਾਲਿਆ ਜੀ ਅਨੁਭਵ ਭਾਂਤ ਜੋ ਜੁਰ ਚੁਸਤ ਸਿਧਿ ਆਤ ਜਿਸ ਭਾਵ ਹੈ ਤਸਲੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਕਿ ਜਾਣਿਆ ਜਨ ਲਾ ਕਾ ਹਰ ਏਕ ਨਾਇ ਤਿਸ ਕੀ ਆਸਨਾ ਬਿਰਥੇ ਜਾਏ ਸੇਵ ਕਉ ਸੇਵਾ ਬਨਿਆਈ ਹੁਕਮ ਬੁਝ ਪਰਮ ਪਤ ਪਾਈ ਇਸਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਮੰਦਨ ਤੋਰ ਪਏ ਨਿਰਵੈ ਰਾਂਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਰ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਨ ਤਨ ਕਾਹੇ ਸੁਆਓ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੇ ਅਗਿਆਨ ਬਿਨਸੈ ਅੰਧੇਰਾ ਸੁਰਨ ਉਪਦੇਸ਼ ਸ਼ਿਰਦੇ ਬਸਾਓ ਮਨ ਛੇ ਨਾਨਕ ਫਲ ਪਾਵੋ ਹਾਲਤ ਪਲਤ ਲਿਓ ਸਵਾਰ ਰਾਮ ਨਾਮ ਅੰਤਰੋੜ ਤਾਰ ਪੂਰੀ ਗੁਰ ਕੀ ਪੂਰੀ ਦੀਖਿਆ ਦੁਸ਼ਮਨ ਮਸਿਤ ਸਾਚ ਪ੍ਰੇਖਿਆ ਮਨ ਤਨ ਨਾਮ ਜਪੋ ਲਿਵਲਾਏ ਦੁੱਖ ਦਰਦ ਮੰਤੀ ਪਹੁ ਜਾਏ ਸਚ ਵਪਾਰ ਕਰੋ ਵਾਪਾਰੀ ਦਰਗਾਹ ਨੇ ਵਹਿ ਕੇ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨਾ ਆਵੈ ਜਾਹੇ ਤਿਸਤੇ ਦੂਰ ਕਹਾਂ ਕੋ ਜਾਏ ਉਪਰੈ ਰਖਨ ਹਾਰ ਧਿਆਏ ਨਿਰਪਾਉ ਜਪੈ ਸਗਲ ਪਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖਿਤ ਸੁਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਕੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖ ਕਦ ਉਦਰਤ ਸ੍ਰੇਸ਼ਟ ਚਰਨ

ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਪਿਆ ਭਰਿਆ ਭਗਵੰਤ ਧਰਨ ਮਾਹਿਆ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਮਾਨਤਨ ਪਰਬਤ ਹੈ ਪਾਰ ਬ੍ਰਹਮਜੇ ਸੀਆ ਗਏ ਤੈ ਸਾ ਕਰਮ ਪਾਉਣ ਪਾਣੀ ਬੇਸੰਤਰ ਮਾਹੇ ਚਾਰ ਕੁੰਡ ਦੇ ਦਿਸ਼ਾ ਸਮਾਹੇ ਤਿਸ ਤੇ ਬਿਨ ਨਹੀਂ ਕੁਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੀਤ ਪ੍ਰਾਣ ਸਿਮਰਤ ਮੈਂ ਦੇਖ ਸਸੀ ਸੁਰ ਨਖਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਾ ਕਬਹੁ ਡੋਲੇ ਸਰਬ ਕਲਾ ਕਰਕੇ ਲਖੇਲ ਮੋਲ ਨਾ ਪਾਇਆ ਗੁਣੈ ਮੋਲ ਸਰਬ ਜੋਤ ਮੈਂ ਜਾ ਕੇ ਜੋ ਧਾਰਿਓ ਸਵਾਮੀ ਓਤ ਬੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹਾਂ ਵਿਸਾਸ ਸੰਤ ਜਨਾ ਕਾ ਵੇਖਣ ਸਭ ਰਾਮ ਸੰਤ ਜਨਾ ਕਾ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਈ ਸੋਈ ਸੁਖ ਮਾਨੇ ਕਰਨ ਕਰਾਵਨ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਮ ਹੋਈ ਆਪ ਸਤ ਕੀਆ ਸਭ ਸਤ ਇਸ ਪ੍ਰਾਪਤੀ ਸਗਲੀ ਉਤਪਤ ਤਿਸ ਭਾਵੇ ਤਾਂ ਖਰੇ ਵਿਸਤਾਰ ਤਿਸ ਭਾਵੇ ਤਾਂ ਇੱਕ ਓਂਕਾਰ ਅਨਿਕਲਾ ਲਖੀ ਨਾ ਜਾਏ ਜਿਸ ਭਾਵ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਆਪ ਜਨੈ ਨਾਨਕ ਤਿਸ ਜਨਾ ਬੁਝਾਏ ਸਰਭੂਤ ਆਵਰਤਾਰਾ ਸਰਮਨੈ ਨਾ ਭੇ ਕਨਹਾਰਾ ਸਗਲ ਸਮੱਗਰੀ ਜਾਂ ਕਥਨਾ ਆਪਨ ਸਾਫੇ ਸੁਨਾ ਆਵਨ ਜਾਨ ਖੇਲ ਬਣਾਇਆ ਆਗਿਆਕਾਰੀ ਕੀ ਨੀਮ ਆਇਆ ਸਭ ਕਹਿ ਮਤਲਬ ਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਲੈ ਸਮਾਏ ਇਸ ਤੇ ਹੋਈ ਸੁਨਾ ਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਭਲਾ ਕਰ ਦੋ ਤਦ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੁੱਤ ਆਪਣ ਸੰਗਰਾਜ ਤਾਂ ਕਿ ਗਦ ਮਿੰਦ ਕਹੀ ਨਾ ਜਾਏ ਦੂਸਰ ਹੋਈ ਦੱਸੋ ਜੀ ਪਾਏ ਤਿਸਕਾ ਕੀਆ ਸਭ ਪਰਿਵਾਰ ਗੁਰ ਪ੍ਰਸ਼ਾਦ ਨਾਂ ਨੇ ਕਿਹੋ ਜਾਣ ਜੋ ਜਾਣੇ ਤਿਸਦਾ ਸੁਖ ਹੋਇਆ ਮਲੈ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰਿਦ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਬਜੈਕਟ ਆਇਆ ਜਨ ਆਵਨ ਕਾ ਹੈ ਸੁਆਵ ਜਨ ਕੈ ਸੰਚਿਤ ਆਵੇ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੁਸ ਜਨ ਕਹੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਮਨ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨਿਤ ਜਾਗੋ ਤਰੰਗ ਸੰਤ ਜਨਾ ਕੀ ਧੂਰ ਮਨ ਮਗ ਆਪ ਛੁੜ ਬੇਨਤੀ ਕਰੋ ਸਾਧ ਸੰਗਤ ਨੂੰ ਸਾਗਰ ਤਰੋ ਹਰ ਧਨ ਕੇ ਭਰ ਲਿਹੋ ਭੰਡਾਰ ਨਾਨਕ ਗੁਰਪੁਰੀ ਨਮਸਕਾਰ ਕੇਮ ਕੁਸਲ ਸਹਿਜਾਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੇਖ ਲਾਲ ਹੇ ਰਤਨ ਸੁਨਤ ਕੁਮਾਵਤ ਹੋਤ ਉਧਾਰ ਆਪ ਚਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮੱਲਾ ਕਾ ਹਰ ਰੰਗ ਜੈ ਜੈ ਸ਼ਬਦ ਨਾ ਹਦ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਿਨ ਕੈ ਸਾਥੇ ਸ਼ਰਨ ਜੋਗ ਤੁ ਸਰਨ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਵਰੇ ਨਮ੍ਰਤ ਨਾਮ ਸਾਧ ਸਿੰਘਲੈਨ ਸੁ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿ ਤੇ ਕਰ ਪ੍ਰਸ਼ਾਦ ਆ ਪ੍ਰਭਧਾਰੀ ਨਾਨਕ ਨੇ ਵੀ ਖੇਪ ਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਚ ਪਾਏ ਸਥਾਨ ਬਹੁ ਨ ਹੋਵੇ ਆਮਨ ਜਾਨ ਹਰ ਤਨ ਖਾਰ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੀਮ ਸ਼ਾਂਤ ਰਿਦ ਨਵਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕੰਬਲ ਪ੍ਰਗਾਸ ਸਭ ਕੇ ਮਤ ਸਕਲ ਦੇ ਉਦਾਸ ਸੁੰਦਰ ਚਤੁਰਦਤ ਕਾ ਬੇਤਾ ਸਮਦਰਸ਼ੀ ਏਕ ਦੁਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੀ ਗੁਰੂ ਨਾਨਕ ਨਾਮ ਬਚਨ ਮਨ ਸੁਨੀ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਆਪਸ ਸੰਗਤਾਂ, ਬੜੇ ਹੀ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੁਖਨੀ ਸਾਹਿਬ ਦੇ ਬਾਣੀ ਦੇ ਜਾਪ ਸਰਵਣ ਕੀਤੇ। ਆਓ ਹੁਣ ਸਮਾਂ ਹੈ ਕਥਾ ਵਿਚਾਰਾਂ ਦਾ। ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹ ਹੁਣ ਅਗਲੇ ਇੱਕ ਘੰਟੇ ਵਾਸਤੇ ਆਪ ਜੀ ਨੂੰ ਗੁਰੂ ਇਤਿਹਾਸ ਕਥਾ ਵਿਚਾਰਾਂ ਸਰਵਣ ਕਰਾਉਣਗੇ ਜੀ। ਸੋ ਆਪਾਂ ਉਹਨਾਂ ਪਾਸੋਂ ਕਥਾ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग चवर शतर तख्त दे मालक वालिए दो जहां

ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਜਿਸ ਸੰਬੰਧ ਵਿੱਚ ਆਪਾਂ ਅੱਜ ਸਮੁੱਚੇ ਦੀਵਾਨਾਂ ਵਿੱਚ ਇਕੱਤਰ ਹੋਏ ਹਾਂ, ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਉਹ ਸਾਕਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਧਰਤੀ ਅਤੇ 35 ਹੋਰ ਗੁਰਦੁਆਰੇ ਸਾਹਿਬਾਨਾਂ ਦੇ ਉੱਪਰ ਵਾਪਰਦਾ ਹੈ। ਔਰ ਇਹ ਵਰਤਾਰਾ ਕੇਵਲ ਅਤੇ ਕੇਵਲ ਕਿਸੇ ਖਾਸ ਫਿਰਕੇ ਨੂੰ ਟਾਰਗੇਟ ਕਰਕੇ ਜਾਂ ਕਿਸੇ ਖਾਸ ਜਥੇਬੰਦੀ ਨੂੰ ਟਾਰਗੇਟ ਕਰਕੇ ਨਹੀਂ ਸੀ ਵਰਤਿਆ। ਇਹ ਵਰਤਾਰਾ ਸਿੱਧੇ ਤੌਰ ਦੇ ਉੱਪਰ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਸਾਰੀ ਵਿਉਂਤਬੰਦੀ ਸੀ, ਕਿਉਂਕਿ ਜੀਵਨ ਦੇ ਵਿੱਚ ਜਦੋਂ ਇੱਕ ਬਾਪ ਦਾ ਪੁੱਤਰ ਨੌਜਵਾਨ ਹੋ ਜਾਏ ਅਤੇ ਪਿਤਾ ਵੱਲੋਂ ਖੜ੍ਹੇ ਕੀਤੇ ਗਏ ਸਾਮਰਾਜ ਨੂੰ ਹੋਰ ਤਰੱਕੀ ਦੇ ਰਾਹ ਦੇ ਉੱਪਰ ਲੈ ਕੇ ਜਾ ਸਕੇ, ਇਹ ਪਿਤਾ ਦੀ ਖੁਆਇਸ਼ ਹੈ। ਬਸ ਇਹੀ ਵਰਤਾਰਾ ਅੰਮ੍ਰਿਤਸਰ ਦੀ ਧਰਤੀ ਪੂਰੇ ਪੰਜਾਬ ਕੀ ਹਿੰਦੁਸਤਾਨ ਵਿੱਚ ਹੋ ਰਿਹਾ ਸੀ ਕਿ ਸਿੱਖ ਕੌਮ ਘੱਲੂਘਾਰਿਆਂ ਤੋਂ ਬਾਅਦ ਇੱਕ ਵਾਰ ਫਿਰ ਜਵਾਨ ਹੋ ਰਹੀ ਸੀ। ਇੱਥੇ ਇੱਕ ਪੀੜ੍ਹੀ ਵੱਧ ਚੁੱਕੀ ਸੀ, ਦੂਸਰੀ ਪੀੜ੍ਹੀ ਜਿਹੜੀ ਸੀ ਔਰ ਉਸ ਨਿਸ਼ਾਨ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣ ਵਾਸਤੇ ਤਿਆਰ ਹੈ। ਉਹਨਾਂ ਨੂੰ ਆਪਣੇ ਹੱਕ ਸਮਝ ਆ ਗਏ ਸਨ। ਉਹਨਾਂ ਹੱਕਾਂ ਦੀ ਪ੍ਰਾਪਤੀ ਵਾਸਤੇ ਜਿਹੜਾ ਸੰਘਰਸ਼ ਹੋਇਆ, ਫਿਰ ਉਹ ਸੰਘਰਸ਼ ਕਰਦਿਆਂ ਯੋਧਿਆਂ ਨੇ ਫਿਰ ਬੇਅੰਤ ਸ਼ਹਾਦਤਾਂ ਉੱਥੇ ਦਿੱਤੀਆਂ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇੱਥੇ ਸਮੁੱਚੇ ਰੂਪ ਦੇ ਵਿੱਚ ਇਕੱਤਰ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਜੂਨ 1984 ਦੇ ਸਿੰਘਾਂ ਦੀ ਸ਼ਹਾਦਤ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸਜਾਏ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਆਪ ਵਰਤਨ ਉਹਨਾਂ ਸ਼ਹਾਦਤਾਂ ਨੂੰ, ਉਹਨਾਂ ਵਰਤਾਰਿਆਂ ਨੂੰ ਆਪਾਂ ਜਿਹੜਾ ਹੈ ਉਹ ਵਿਚਾਰਾਂ ਵਿੱਚ ਲੈ ਕੇ ਆ ਸਕੀਏ, ਇੰਨੀ ਹਾਜ਼ਰੀ ਪ੍ਰਵਾਨ ਕਰਨੀ ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਇਕਾਗਰਤਾ ਟਿਕਾਅ ਬਖਸ਼ਣ। ਸਤਿਗੁਰੂ ਦੀ ਕਿਰਪਾ ਕਰਨ, ਆਓ ਸਤਿਗੁਰੂ ਗੁਰਸੰਗਤ ਦੀ ਪਾਵਨ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਕਰੋ ਕਿਰਪਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਸੂਰਮਿਆਂ ਦੀ ਉਦਾਹਰਨ ਦਿੱਤੀ। ਦੋ ਤਰ੍ਹਾਂ ਦੇ ਸੂਰਮੇ ਗੁਰਬਾਣੀ ਨੇ ਮੰਨੇ। ਪਹਿਲੀ ਤਰ੍ਹਾਂ ਦੇ ਉਹ ਸੂਰਮੇ ਕਿ ਜਿੱਥੇ ਅਵਸਥਾ ਆ ਜਾਏ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਪਹਿਲੀ ਤਰ੍ਹਾਂ ਦਾ ਉਹ ਸੂਰਮਾ ਹੈ ਜਿਹੜਾ ਆਪਣੇ ਦੀਨ ਵਾਸਤੇ, ਆਪਣੇ ਧਰਮ ਵਾਸਤੇ ਸੰਘਰਸ਼ ਕਰਦਿਆਂ ਹੋਇਆਂ ਜੰਗ ਦੇ ਮੈਦਾਨ ਵਿੱਚ ਜੂਝ ਕੇ ਪੁਰਜਾ ਪੁਰਜਾ ਕੱਟ ਮਰਦਾ ਅਤੇ ਸੰਘਰਸ਼ ਨਹੀਂ ਛੱਡਦਾ। ਇੱਕ ਉਹ ਸੂਰਮਾ ਹੈ ਜਿਹਦੇ ਵਿੱਚ ਇਹ ਸਾਰਾ ਵਰਤਾਰਾ ਦੱਸਿਆ ਵੀ ਗਗਨ ਦਮਾਮਾ ਬਾਜਿਓ, ਪਰਿਉ ਨਿਸਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕਹੋ ਦਾਓ। ਸਤਿਗੁਰੂ ਮਹਾਰਾਜ ਜੀ ਨੇ ਪਹਿਲੀ ਤਰ੍ਹਾਂ ਦੇ ਇਹ ਸੂਰਮੇ ਪ੍ਰਗਟ ਕੀਤੇ ਅਤੇ ਜਦੋਂ ਆਪਾਂ ਵਿਦਵਾਨਾਂ ਨੂੰ ਪੜ੍ਹਦੇ ਹਾਂ ਤਾਂ ਵਿਦਵਾਨਾਂ ਨੇ ਇਹਨਾਂ ਹੀ ਸੂਰਮਿਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ। ਪਹਿਲਾ ਸੂਰਮਾ ਹੈ ਰੱਥੀ, ਦੂਸਰਾ ਸੂਰਮਾ ਹੈ ਮਹਾਂਰੱਥੀ ਔਰ ਤੀਸਰਾ ਅਤਰੱਥੀ।
ਪਹਿਲਾ ਸੂਰਮਾ ਰਥੀ ਜਿਹੜਾ ਹੈ ਉਹ ਆਪਣੇ ਬਰਾਬਰ ਦੇ ਨਾਲ ਮੁਕਾਬਲਾ ਕਰ ਸਕਦਾ ਅਤੇ ਫਤਿਹ ਪ੍ਰਾਪਤ ਕਰ ਲੈਂਦਾ। ਦੂਸਰੀ ਤਰ੍ਹਾਂ ਦਾ ਸੂਰਮਾ ਮਹਾਰਥੀ ਆਪਣੇ ਤੋਂ 10 ਗੁਣਾ ਬੰਦਿਆਂ ਨਾਲ ਵੱਧ ਨਾਲ ਲੜ ਕੇ ਫਤਿਹ ਪ੍ਰਾਪਤ ਕਰ ਸਕਦਾ ਹੈ। ਅਤੇ ਇੱਕ ਤੀਸਰਾ ਤਰ੍ਹਾਂ ਦਾ ਸੂਰਮਾ ਜਿਹੜਾ ਅਤ ਰਥੀ ਹੈ ਉਹ ਸਾਹਮਣੇ ਅਣਗਿਣਤ ਫੌਜ ਦੇ ਨਾਲ ਮੁਕਾਬਲਾ ਕਰਨਾ ਪੈਂਦਾ ਹੈ ਅਤੇ ਉਹ ਮੁਕਾਬਲਾ ਕਰਦਾ ਹੈ ਪਰ ਆਪ ਫਤਿਹ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਯੋਧਿਆਂ ਦੀ ਵਿਆਖਿਆ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦੱਸੀ ਅਤੇ ਸਤਿਗੁਰੂ ਅੱਗੇ ਜਿਹੜਾ ਹੈ ਦੂਸਰੀ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕਰਦੇ। ਦੂਸਰੀ ਤਰ੍ਹਾਂ ਦੇ ਸੂਰਮੇ ਹਨ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਕਿਹਾ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਮਹਾਰਾਜ ਜੀ ਕਹਿਣ ਲੱਗੇ ਜਿਹਨੂੰ ਅਕਾਲ ਪੁਰਖ ਦੀ ਬੰਦਗੀ ਦਾ ਰੰਗ ਲੱਗ ਜਾਏ ਅਤੇ ਕਰਤੇ ਪੁਰਖ ਦੀ ਯਾਦ ਵਿੱਚ ਉਹ ਸਮਰਪਿਤ ਹੋ ਜਾਏ। ਮਹਾਰਾਜ ਕਹਿਣ ਲੱਗੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਬਾਹਰੀ ਸੂਰਮਾ ਫੌਜਾਂ ਦੇ ਮੁਕਾਬਲੇ ਅਤੇ ਜਰਨੈਲਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਫਤਿਹ ਪ੍ਰਾਪਤ ਕਰਦਾ ਹੈ ਅਤੇ ਜਿਹੜਾ ਅੰਦਰ ਨੂੰ ਜਿੱਤਣ ਵਾਲਾ ਸੂਰਮਾ ਹੈ ਉਹ ਚੌਂਕੜਾ ਮਾਰ ਕੇ ਬੈਠਦਾ ਹੈ। ਵਾਸ਼ਨਾਵਾਂ ਤ੍ਰਿਸ਼ਨਾਵਾਂ ਅਤੇ ਪੰਜਾਂ ਵਿਕਾਰਾਂ ਦੀ ਫੌਜ ਜਿਹੜੀ ਮਨ ਦੇ ਉੱਪਰ ਆਣ ਕੇ ਹਮਲਾ ਕਰ ਰਹੀ ਹੈ ਉਹਦੇ ਉੱਪਰ ਕਾਬੂ ਪਾ ਕੇ ਉਹ ਆਪਣੇ ਨਿੱਜ ਨੂੰ ਜਿੱਤ ਲੈਂਦਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਜਿਹਦਾ ਗੁਰੂ ਪੂਰਾ ਸਮਰੱਥ ਹੈ ਪਰ ਜਿੱਥੇ ਫਿਰ ਇਹ ਦੋਨਾਂ ਚੀਜ਼ਾਂ ਦਾ ਸੁਮੇਲ ਹੋ ਜਾਏ ਜਿੱਥੇ ਬਾਹਰੋਂ ਵੀ ਸੂਰਮੇ ਅਭਿਆਸੀ ਹੋਣ ਅਤੇ ਅੰਦਰ ਵਾਲਾ ਵੀ ਉਹਨਾਂ ਨੇ ਜਿੱਤਿਆ ਹੋਵੇ ਜਦੋਂ ਉਹ ਜੰਗ ਦੇ ਮੈਦਾਨ ਦੇ ਵਿੱਚ ਤੁਰਨ ਅਤੇ ਫਿਰ ਉਸ ਵਕਤ ਕੌਮਾਂ ਇੱਕ ਬਹੁਤ ਵੱਡਾ ਇਤਿਹਾਸ ਲਿਖਦੀਆਂ। ਸਾਨੂੰ ਯਾਦ ਹਨ ਜੀਵਨ ਦੇ ਵਿੱਚ ਚਮਕੌਰ ਦੀ ਗੜੀ ਦੇ ਉਹ ਪਲ ਔਰ ਜਿੱਥੇ ਸੂਰਮਿਆਂ ਨੇ 40 ਸੂਰਮਿਆਂ ਨੇ ਕੇਵਲ ਅਤੇ ਕੇਵਲ ਗੁਰੂ ਦਾ ਥਾਪੜਾ ਲੈ ਕੇ ਜਿਹੜਾ ਸੀ ਉਹ 10 ਲੱਖ ਫੌਜ ਨਾਲ ਮੁਕਾਬਲਾ ਕੀਤਾ। ਉਹ ਜੰਗ ਫਤਿਹ ਦੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਆਪਾਂ ਬੈਠੇ ਹਾਂ। ਜੂਨ 1984 ਦਾ ਜਿਹੜਾ ਸਾਕਾ ਸੀ ਉਹ ਕਿਸ ਵਾਸਤੇ ਵਰਤਿਆ ਸੀ? ਕਿਉਂਕਿ ਜਿਸ ਦਿਨ ਤੋਂ ਅਸੀਂ ਆਪਣੇ ਹੱਕਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੈਂ ਪਰਸੋਂ ਵੀ ਉਦਾਹਰਣ ਦਿੱਤੀ ਸੀ ਕਿ ਭਰਾ ਦੋ ਆਪਣੇ ਘਰ ਵਿੱਚ ਰਹਿਣ, ਇੱਕ ਵੱਡਾ ਹੋਵੇ ਅਤੇ ਇੱਕ ਛੋਟਾ ਹੋਵੇ, ਅਤੇ ਜਦੋਂ ਛੋਟਾ ਭਰਾ ਵੱਡੇ ਦੇ ਨਾਲ ਰਹਿ ਕੇ ਸਾਰਾ ਸਮਾਂ ਸਾਰੇ ਅਧਿਕਾਰ ਵੱਡੇ ਤੋਂ ਪ੍ਰਾਪਤ ਕਰ ਲਿਆ ਹੋਵੇ ਅਤੇ ਵੱਡੇ ਭਰਾ ਦੀ ਅਧੀਨਗੀ ਸਹਿਤ ਰਹਿ ਰਿਹਾ ਹੋਵੇ, ਅਤੇ ਜਿੱਦਣ ਫਿਰ ਉਹਦਾ ਇੱਕ ਆਪਣਾ ਆਸ਼ੀਆਨਾ ਆਪਣਾ ਪਰਿਵਾਰ ਹੋਵੇ, ਜਦੋਂ ਉਹ ਆਪਣਾ ਹੱਕ ਮੰਗਣਾ ਸ਼ੁਰੂ ਕਰਦਾ ਅਤੇ ਭਰਾ ਨਾਲ ਦੁਸ਼ਮਣੀ ਭਾਵ ਸ਼ੁਰੂ ਹੋ ਜਾਂਦਾ। ਜਿਸ ਵਕਤ ਇਸ ਧਰਤੀ ਦੇ ਉੱਪਰ ਮੁਹੰਮਦ ਸਾਰ ਇਕਬਾਲ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਵੀ ਮੈਂ ਇਸ ਹਿੰਦੁਸਤਾਨ ਦੀ ਫੁਲਵਾੜੀ, ਇੱਥੇ ਬੜੇ ਧਰਮ ਰਹਿੰਦੇ, ਮੈਂ ਇਸ ਵਤਨ ਨੂੰ ਬਹੁਤ ਸ੍ਰੇਸ਼ਟ ਸਮਝਿਆ। ਕਹਿੰਦੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਬਹੁਤ ਚੰਗਾ ਦੇਸ਼ ਹੈ। ਪਰ ਜਿੱਦਣ ਉਹਨਾਂ ਨੇ ਆਪਣੇ ਹੱਕਾਂ ਦੀ ਗੱਲ ਕੀਤੀ ਫਿਰ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਅਤੇ ਫਿਰ ਉਹ ਕਹਿੰਦੇ ਨੇ ਵੀ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ, ਸ਼ਰਮ ਆਉਂਦੀ ਹੈ ਵੀ ਇਹ ਵਤਨ ਹੈ ਸਾਡੇ ਵਾਸਤੇ ਜਿੱਥੇ ਸਾਡੇ ਅਧਿਕਾਰਾਂ ਦੀ ਮੰਗ, ਬਲਕਿ ਉਹ ਮੰਗ ਪੂਰੀ ਕਰਨ ਤੋਂ ਜਿੱਥੇ ਗੁਰੇਜ਼ ਕੀਤਾ ਜਾ ਰਿਹਾ ਉੱਥੇ ਸਾਡੇ ਹੱਕਾਂ ਨੂੰ ਦਬਾਇਆ ਵੀ ਜਾ ਰਿਹਾ। ਇਸੇ ਪ੍ਰਕਾਰ ਇਹ ਸ਼ੁਰੂਆਤ ਹੋ ਗਈ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ। ਜਿੱਦਣ ਹੱਕਾਂ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸੰਪੂਰਨ ਕਰ ਦਿੱਤੀ ਕਿ ਪੰਥ ਤੇ ਹੈ ਅਤੇ ਗ੍ਰੰਥ ਵੀ ਆ ਗਿਆ ਅਤੇ ਗ੍ਰੰਥ ਵੀ ਐਸਾ ਕਿ ਜਿਹੜਾ ਹਰ ਇੱਕ ਆਏ ਨੂੰ ਸ਼ਰਨ ਵਿੱਚ ਲੈ ਰਿਹਾ ਸੀ, ਅਤੇ ਉੱਥੇ ਜਹਾਂਗੀਰ ਵਰਗੇ ਬਾਦਸ਼ਾਹ ਨੇ ਵੀ ਕਿਹਾ ਸੀ ਵੀ ਜਾਂ ਤਾਂ ਇਹਦੇ ਵਿੱਚ ਸਾਡੇ ਜਿੰਨੇ ਵੀ ਪੁਰਖੇ ਨੇ ਉਹਨਾਂ ਦੀ ਸਿਫਤੋਂ ਸਲਾਹ ਲਿਖੋ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪੰਨੇ ਦੇ ਉੱਪਰ ਜਾਂ ਉਹਨਾਂ ਦੀ ਆਰੰਭਤਾ ਦੇ ਉੱਪਰ ਸਾਡੇ ਮੁਹੰਮਦੀ ਸਿਫਤ ਲਿਖੀ ਜਾਣੀ ਲਾਜ਼ਮੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਦਿਨ ਜਿਹੜਾ ਸੀ ਉਹ ਸਾਡੇ ਨਿਆਰੇ ਹੋਣ ਦਾ ਸਰੂਪ ਦਿੱਤਾ ਸੀ। ਮਹਾਰਾਜ ਜੀ ਨੇ ਕਿਹਾ ਸੀ ਔਰੰਗ ਇੱਥੇ ਜਹਾਂਗੀਰ ਨੂੰ, ਮਹਾਰਾਜ ਕਹਿਣ ਲੱਗੇ ਕਿ ਇਹ ਗ੍ਰੰਥ ਕੇਵਲ ਅਕਾਲੀ ਬਾਣੀ ਦਾ ਸਰੂਪ ਹੈ, ਇੱਥੇ ਕਿਸੇ ਦੀ ਸਿਫਤ ਬਣਾ ਕੇ ਜਾਂ ਕਿਸੇ ਖਾਸ ਦੀ ਸਿਫਤ ਨੂੰ ਦਰਜ ਨਹੀਂ ਕੀਤਾ ਜਾ ਸਕਦਾ, ਇਹ ਕੇਵਲ ਅਕਾਲੀ ਸਿਫਤ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਦੋਂ ਹੱਕਾਂ ਵਾਸਤੇ ਉਸ ਵਕਤ ਸੰਘਰਸ਼ ਕੀਤਾ, ਜ਼ੁਰਤ ਦੀ ਲੜਾਈ ਲੜੀ, ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਦੀ ਸ਼ਹਾਦਤ ਹੁੰਦੀ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਵਰਤਦੀ ਹੈ। ਇਸ ਤੋਂ ਬਾਅਦ ਜੇ ਜ਼ਿਕਰ ਕਰੀਏ ਤਾਂ ਆਪਾਂ ਚਮਕੌਰ ਦੀ ਗੜੀ ਦਾ ਇਤਿਹਾਸ ਵੇਖਦੇ ਹਾਂ ਅਤੇ ਚਮਕੌਰ ਦੀ ਗੜੀ ਦਾ ਇਤਿਹਾਸਕ ਸਾਕਾ ਵਰਤਦਾ ਹੈ। ਕੇਵਲ ਉੱਥੇ ਇਹ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਉਹ ਉਪਦੇਸ਼ ਦੁਨੀਆ ਨੂੰ ਜਾ ਰਿਹਾ ਸੀ, ਜਿਹੜਾ ਉਪਦੇਸ਼ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਧਰਮ ਵਾਲੇ ਪਾਸੇ ਖਿੱਚ ਰਿਹਾ ਸੀ। ਔਰ ਇਹੀ ਉਸ ਵਕਤ ਸਮਾਂ ਸੀ ਕਿ ਜਦੋਂ ਸਿੱਖ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਵਿੱਚ 40 ਸਿੱਖ 10 ਲੱਖ ਦਾ ਮੁਕਾਬਲਾ ਕਰਕੇ ਫਿਰ ਵੀ ਫਤਿਹ ਪ੍ਰਾਪਤ ਕਰ ਲੈਂਦੇ, ਸ਼ਹਾਦਤਾਂ ਦਿੰਦੇ। ਉਸ ਤੋਂ ਬਾਅਦ ਘੱਲੂਘਾਰਾ ਵਰਤਦਾ ਹੈ 1746। ਔਰ ਇਸ ਘੱਲੂਘਾਰੇ ਦੇ ਵਿੱਚ ਕੀ ਵਰਤਦਾ ਹੈ ਕਿ ਉਸ ਵਕਤ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਵੱਲੋਂ ਸਿੱਖਾਂ ਦਾ ਘਾਣ ਕਰਨ ਵਾਸਤੇ ਜਿੱਥੇ ਯਤਨ ਕੀਤੇ ਜਾ ਰਹੇ ਸੀ, ਉੱਥੇ ਲਖਪਤ ਰਾਏ, ਜਸਪਤ ਰਾਏ ਅਤੇ ਯਹੀਆ ਖਾਨ ਵਰਗਿਆਂ ਨੇ ਇਸ ਗੱਲ ਦੀ ਵਿਉਂਤਬੰਦੀ ਬਣਾ ਲਈ ਸੀ ਗੁਰਦੁਆਰਾ ਰੋੜੀ ਸਾਹਿਬ ਦੇ ਉੱਪਰ, ਔਰ ਨਿਹੱਥੇ ਸਿੱਖਾਂ ਦੇ ਉੱਪਰ ਹਮਲਾ, ਉਹਨਾਂ ਦੀਆਂ ਦਸਤਾਰਾਂ ਦੇ ਪ੍ਰਥਾਏ ਗਲਤ ਸ਼ਬਦਾਵਲੀ ਵਰਤੀ ਗਈ। ਉਹ ਘੱਲੂਘਾਰਾ ਵਾਪਰਿਆ, ਇੱਕ ਦਿਨ ਵਿੱਚ 25,000 ਗੁਰਸਿੱਖਾਂ ਦੀ ਸ਼ਹਾਦਤ ਹੁੰਦੀ। ਉਸ ਤੋਂ ਬਾਅਦ 1762 ਦਾ ਘੱਲੂਘਾਰਾ ਵਰਤਦਾ ਹੈ ਕੁੱਪਰ ਹੀੜੇ ਦੇ ਅਸਥਾਨ ਦੇ ਉੱਪਰ, ਅਤੇ ਅਹਿਮਦ ਸ਼ਾਹ ਅਬਦਾਲੀ ਉਸ ਵਕਤ ਇੰਨੀ ਕੁ ਤਾਕਤ ਦੇ ਨਾਲ ਹਮਲਾ ਕਰਦਾ, 35,000 ਸਿੱਖ ਉੱਥੇ ਮੁਕਾਬਲਾ ਕਰਦਿਆਂ ਜੂਝਦਿਆਂ ਸ਼ਹਾਦਤ ਦੀ ਪ੍ਰਾਪਤੀ ਕਰ ਲੈਂਦੇ। ਜਦੋਂ ਸ਼ਹਾਦਤ ਹੁੰਦੀ ਹੈ ਤਾਂ ਉੱਥੇ ਇਸ ਗੱਲ ਦਾ ਨਿਰਣਾ ਸੀ, ਕੁਝ ਸਿੱਖ ਜਰਨੈਲ ਸਰਦਾਰ ਚੜ੍ਹਤ ਸਿੰਘ ਸੁੱਕਰ ਚੱਕੀਆ, ਇੱਥੇ ਸਰਦਾਰ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ, ਇਹ ਸਤਿਗੁਰੂ ਸਾਹਿਬ ਜੀ ਦੇ ਗੁਰਸਿੱਖ ਜਿਹੜੇ ਸੀ ਉਹ ਇਸ ਘੱਲੂਘਾਰੇ ਦੇ ਵਿੱਚ ਸੰਘਰਸ਼ ਕਰਦਿਆਂ ਫੱਟੜ ਹੋਏ ਪਰ ਜਿਉਂਦੇ ਸਨ। ਅਹਿਮਦ ਸ਼ਾਹ ਅਬਦਾਲੀ ਉਸ ਵਕਤ ਇਹ ਗੱਲ ਦਾ ਨਾਰਾ ਲਾ ਕੇ ਬੈਠਾ ਸੀ, ਮੈਂ ਸਿੱਖ ਕੌਮ ਬਿਲਕੁਲ ਜਿਹੜਾ ਨੇਸਤੋ ਨਬੂਦ ਕਰ ਦਿੱਤੀ। ਪਰ ਜਦੋਂ ਉਹਨੇ ਸਿੱਖਾਂ ਦਾ ਹੌਂਸਲਾ ਵੇਖਿਆ ਅਤੇ ਹੌਂਸਲਾ ਵੇਖਦਿਆਂ ਸਾਰ ਉਹਨੇ ਇੱਕ ਪੱਤਰ ਲਿਖਿਆ, ਉਹ ਪੱਤਰ ਜਿਹੜਾ ਸੀ ਔਰ ਸਾਡੇ ਵਾਸਤੇ ਇੱਕ ਮਾਣ ਵਾਲੀ ਗੱਲ ਸੀ। ਉਹ ਪੱਤਰ ਕੀ ਸੀ? ਸਭ ਤੋਂ ਪਹਿਲਾਂ ਆਪ ਜੀ ਦੇ ਸਨਮੁੱਖ ਬੇਨਤੀ ਕਰਾਂ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਜਿਸ ਵਕਤ ਕਾਬਲ ਦੇ ਇਲਾਕਿਆਂ ਵਾਲੇ ਪਾਸਿਓਂ ਚੜ੍ਹਾਈ ਕਰਕੇ ਆਇਆ ਸੀ ਨਾ, ਉਸ ਵੇਲੇ ਮਰਹੱਟਿਆਂ ਨੇ ਇੱਕ ਚਿੱਠੀ ਲਿਖੀ ਸੀ ਵੀ ਤੂੰ ਸਾਡੇ ਨਾਲ ਸੰਧੀ ਕਰ, ਦੋਸਤੀ ਕਰ, ਅਸੀਂ ਰਾਜ ਪਾ ਕੇ ਇਸੇ ਤਰ੍ਹਾਂ ਰਹਿਣ ਦਿਆਂਗੇ, ਤੇਰੀ ਅਧੀਨਗੀ ਕਬੂਲ ਕਰਦੇ ਹਾਂ। ਅਹਿਮਦ ਸ਼ਾਹ ਅਬਦਾਲੀ ਨੇ ਲਿਖਿਆ ਸੀ ਜਿਸ ਵੇਲੇ ਮੈਂ ਆਪਣੇ ਇਲਾਕੇ ਤੋਂ ਚੜ੍ਹਾਈ ਕਰ ਜਾਂਦਾ, ਸੰਧੀ ਨਾਮ ਦਾ ਸ਼ਬਦ ਮੇਰੇ ਕਾਇਦੇ ਵਿੱਚ ਕਦੀ ਨਹੀਂ ਆਉਂਦਾ। ਪਰ ਜਿੱਦਣ 35,000 ਸਿੱਖ ਸ਼ਹੀਦ ਹੁੰਦੇ ਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਉਸ ਵੇਲੇ ਇਹਨਾਂ ਨੂੰ ਇੱਕ ਚਿੱਠੀ ਜਾਂਦੀ ਹੈ ਅਹਿਮਦ ਸ਼ਾਹ ਅਬਦਾਲੀ ਵੱਲੋਂ ਕਿ ਮੈਂ ਤੁਹਾਡੇ ਨਾਲ ਸੰਧੀ ਕਰਨੀ ਚਾਹੁੰਦਾ। ਅਤੇ ਅੱਗੋਂ ਦੋਵੇਂ ਬੁੱਢੇ ਜਰਨੈਲ ਖੜ੍ਹੇ ਹੋ ਕੇ ਕਹਿੰਦੇ ਵੀ ਮਿੱਟੀ ਦੀਆਂ ਢੇਰਾਂ ਦੇ ਉੱਪਰ ਸੰਧੀਆਂ ਨਹੀਂ ਕੀਤੀਆਂ ਜਾਂਦੀਆਂ, ਸੱਜਰੇ ਸ਼ਰੀਕਾਂ ਦੇ ਵਾਂਗ ਤੈਨੂੰ ਸਾਹਮਣੇ ਟੱਕਰਾਂਗੇ, ਮੁਕਾਬਲਾ ਕਰਦੇ, ਤੇਰੇ ਵਿੱਚ ਹਿੰਮਤ ਹੈ। ਅਬਦਾਲੀ ਪੈਰ ਪਿੱਛੇ ਪੁੱਟ ਗਿਆ ਵੀ ਇਹ ਕੌਮ ਕਿੱਦਾਂ ਦੀ, ਇੱਥੋਂ ਤੱਕ ਇੱਕ ਦਿਨ ਵਿੱਚ ਮੈਂ 35,000 ਤੋਂ ਵੱਧ ਬੰਦਾ ਮਾਰ ਦਿੱਤਾ। ਅਤੇ ਇੱਕ ਘਟਨਾ ਉਹਨੇ ਹੋਰ ਜਿਹੜੀ ਸੀ ਉਸ ਵੇਲੇ ਜਿੱਥੋਂ ਪ੍ਰਭਾਵ ਕਬੂਲਿਆ, ਕਹਿੰਦੇ ਸਨ ਵੀ ਕੁਝ ਬਚ ਗਏ ਸਿੱਖ ਜਿਹੜੇ ਸੀ, ਅਬਦਾਲੀ ਦੀ ਫੌਜ ਨੇ ਕਿਹਾ ਵੀ ਤੁਸੀਂ ਕੀ ਕਰੋਗੇ, ਤੁਹਾਡੀ ਕੌਮ ਮਾਰ ਦਿੱਤੀ। ਉਸ ਵਕਤ ਜਿਹੜਾ ਸੀ ਫਿਰ ਉਹ ਸ਼ਹਾਦਤ ਪ੍ਰਾਪਤ ਕਰਦੇ ਬਜ਼ੁਰਗ ਨੇ ਕਿਹਾ ਸੀ ਤੱਤ ਖਾਲਸਾ ਸੋਏ ਰਹਿਓ ਗਇਓ ਸੋ ਖੋਟ ਗਵਾਏ, ਕਹਿੰਦੇ ਨੇ ਹੁਣ ਤੱਤ ਰਹਿ ਗਿਆ ਹੈ, ਖੋਟ ਗਵਾਚ ਗਈ ਹੈ ਸਾਰੀ, ਹੁਣ ਤਾਂ ਤੱਤ ਰਹਿ ਗਿਆ। ਅਤੇ ਤੱਤ ਬਹੁਤ ਤਾਕਤਵਰ ਹੁੰਦਾ ਹੈ। ਜਦੋਂ ਇਹ ਸ਼ਬਦਾਂ ਤੋਂ ਪ੍ਰਭਾਵਿਤ ਉਹਨੇ ਜ਼ਕਰੀਆ ਖਾਨ ਤੋਂ ਪੁੱਛਿਆ ਸੀ ਇਹ ਕੌਣ ਨੇ, ਉਹਨੇ ਕਿਹਾ ਇਹ ਸਿੱਖ ਨੇ, ਇਹਨਾਂ ਦਾ ਸਰੂਪ ਕੀ? ਉਹ ਕਹਿੰਦਾ ਰਹਿੰਦੇ ਕਿੱਥੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਇਹ ਸੌਂਦੇ ਨੇ, ਰਹਿੰਦੇ ਨੇ, ਖਾਂਦੇ ਕੀ ਨੇ? ਕਹਿੰਦੇ ਨੇ ਚਣਿਆਂ ਨੂੰ ਬਦਾਮ ਕਹਿ ਕੇ ਛੱਕਦੇ ਨੇ, ਇੱਥੋਂ ਤੱਕ ਵੀ ਜੇ ਕੋਈ ਭੁੱਖਾ ਆ ਜਾਏ ਤਾਂ ਭੁੱਖੇ ਨੂੰ ਸਭ ਤੋਂ ਪਹਿਲਾਂ ਪ੍ਰਸ਼ਾਦਾ ਛਕਾਉਂਦੇ, ਜੰਗ ਦੇ ਮੈਦਾਨ ਵਿੱਚ ਵੀ ਨਗਾਰਾ ਖੜਕਾ ਕੇ ਕਹਿੰਦੇ ਵੀ ਜੋ ਦੁਸ਼ਮਣ ਵੀ ਹੋਵੇ ਉਹ ਵੀ ਇੱਥੇ ਪ੍ਰਸ਼ਾਦਾ ਛੱਕ ਸਕਦਾ। ਅਤੇ ਉਸ ਵਕਤ ਕਹਿੰਦੇ ਇਹਨਾਂ ਨੂੰ ਇੱਕ ਗੱਲ ਜ਼ਕਰੀਆ ਖਾਨ ਨੇ ਅਬਦਾਲੀ ਨੂੰ ਕਹੀ ਸੀ ਕਿ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ। ਕਹਿੰਦੇ ਨੇ ਇਹਨਾਂ ਦਾ ਇੱਕ ਵਲੀ ਹੋਇਆ ਮੁਰਸ਼ਦ, ਉਹਨਾਂ ਨੇ ਅਸਲ ਵਿੱਚ ਇਹਨਾਂ ਨੂੰ ਆਬੇ ਹਯਾਤ ਦਿੱਤਾ ਹੈ, ਅੰਮ੍ਰਿਤ ਦੀ ਦਾਤ ਦਿੱਤੀ। ਜਦੋਂ ਇਹ ਛੱਕ ਲੈਂਦੇ
ਅਤੇ ਫਿਰ ਚਿੜੀਆਂ ਵੀ ਬਾਜਾਂ ਨਾਲ ਮੁਕਾਬਲਾ ਕਰਨ ਵਾਲੀਆਂ ਬਣ ਜਾਂਦੀਆਂ। ਉਸ ਵਕਤ ਅਹਿਮਦ ਸ਼ਾਹ ਅਬਦਾਲੀ ਫਿਰ ਜਿਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਨੂੰ ਵੇਖਦਾ ਵੀ ਜਿਹੜਾ ਸਿੱਖ ਉਹਦੇ ਵਿੱਚੋਂ ਇਸ਼ਨਾਨ ਕਰਕੇ ਨਿਕਲਦਾ ਹੈ ਅਤੇ ਉਹ ਸਿੱਖ ਉਹਦਾ ਮੁਕਾਬਲਾ ਕਰਨਾ ਬਹੁਤ ਔਖਾ ਹੈ। ਉਹਨੇ ਕਿਹਾ ਸਭ ਤੋਂ ਪਹਿਲਾਂ ਇਹਨਾਂ ਦਾ ਧਾਰਮਿਕ ਕੇਂਦਰ ਖਤਮ ਕਰੋ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ ਅਬਦਾਲੀ ਵੱਲੋਂ, ਬਾਬਾ ਦੀਪ ਸਿੰਘ ਨੇ 18 ਸੇਰ ਦਾ ਖੰਡਾ ਹੱਥ ਵਿੱਚ ਫੜਿਆ। ਬੁੱਢਾ ਜਰਨੈਲ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲਦੇ ਹੋਏ ਮਾਝੇ ਦੀ ਧਰਤੀ ਦੇ ਉੱਪਰ ਪ੍ਰਵੇਸ਼ ਕੀਤੇ। 5000 ਸਿੱਖ ਇਕੱਠੇ ਹੋਏ ਅਤੇ ਅੱਜ ਵੀ ਗੁਰਦੁਆਰਾ ਲਕੀਰ ਸਾਹਿਬ ਤਰਨ ਤਾਰਨ ਦੀ ਧਰਤੀ 'ਤੇ ਉੱਥੇ ਲੀਕ ਖਿੱਚ ਕੇ ਕਿਹਾ ਸੀ ਜਿਹਨੇ ਗੁਰੂ ਵਾਸਤੇ ਸ਼ਹੀਦ ਹੋਣਾ, ਪੰਥ ਵਾਸਤੇ, ਸਿਧਾਂਤਾਂ ਵਾਸਤੇ, ਅਤੇ ਇਸ ਲੀਕ ਨੂੰ ਪਾਰ ਕਰ ਦਿਓ, ਜਿਹਨੇ ਬਚਾਅ ਕਰਨਾ ਪਿੱਛੇ ਹੋ ਜਾਏ। ਇੱਕ ਵੀ ਪਿੱਛੇ ਨਹੀਂ ਸੀ ਹਟਿਆ ਔਰ ਉਹ ਲਕੀਰ ਨੂੰ ਪਾਰ ਕਰ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਜਿਹੜੀ ਉਸ ਵੇਲੇ ਮੁਗਲਾਂ ਦੀ ਜਾਂ ਅਬਦਾਲੀ ਵਰਗਿਆਂ ਦੀ ਜਿਹੜੀ ਅੱਖ ਸੀ ਉਸ ਵਕਤ, ਔਰ ਇਹਨਾਂ ਦੀ ਉਸ ਸਮਰੱਥਾ ਸੀ ਕਿ ਇਸ ਅਸਥਾਨ ਨੂੰ ਨੇਸਤੋ ਨਬੂਦ ਕੀਤਾ ਜਾਏ, ਪਰ ਉਹ ਬੁੱਢੇ ਜਰਨੈਲ ਨੇ ਉਸ ਅਸਥਾਨ ਦੀ ਰਾਖੀ ਕੀਤੀ। ਸਿੱਖ ਕੌਮ ਇੱਕ ਵਾਰ ਫਿਰ ਘੱਲੂਘਾਰਿਆਂ ਤੋਂ ਬਾਅਦ ਜਵਾਨ ਹੋਈ ਅਤੇ ਸਾਡੇ ਨਾਲ ਇੱਕ ਹੋਰ ਭਾਣਾ ਵਾਪਰਦਾ ਹੈ। 1947 ਦੇ ਵਿੱਚ ਸਾਨੂੰ ਬਰਾਬਰ ਦੇ ਸ਼ਹਿਰੀ ਹੋਣ ਦਾ ਮਾਣ ਦੇਣ ਦਾ ਵਾਅਦਾ ਕੀਤਾ ਗਿਆ ਸੀ ਕਿ ਬਰਾਬਰ ਦੇ ਸ਼ਹਿਰੀ ਤੁਹਾਡੇ ਆਪਣੇ ਅਧਿਕਾਰ ਹੋਣਗੇ, ਸਿੱਖ ਆਜ਼ਾਦ ਜੀਵਨ ਜਿਉਣਗੇ, ਪਰ ਜਿਸ ਦਿਨ ਇਹਨਾਂ ਦਾ ਇੱਕ ਸੂਬਾ ਹੋਵੇਗਾ। ਭਾਵ ਕਹਿਣ ਤੋਂ ਇਹ ਸੀ ਕਿ ਸਿੱਖ ਜਿਹੜੇ ਹਨ ਔਰ ਇਹ ਹਿੰਦੁਸਤਾਨ ਵਾਸਤੇ ਮਾਣ ਹੋਣਗੇ, ਇਹਨਾਂ ਨੂੰ ਅਦਬ ਸਤਿਕਾਰ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ, ਬਹੁਤ ਵਾਅਦੇ ਕੀਤੇ ਗਏ। ਅਤੇ ਇਸ ਵਕਤ ਸਮਾਂ ਆਇਆ ਜਦੋਂ ਲਿਖਿਆ ਗਿਆ ਸੰਵਿਧਾਨ, 52 ਦੇ ਵਿੱਚ ਜਦੋਂ ਸੰਵਿਧਾਨ ਲਿਖਿਆ ਜਾਂਦਾ ਅਤੇ ਉਸ ਵਕਤ ਜਿਹੜਾ ਹੈ ਸਿੱਖਾਂ ਨੂੰ ਕੇਸਾਂਧਾਰੀ ਹਿੰਦੂ ਕਹਿ ਦਿੱਤਾ ਜਾਂਦਾ, ਕੇਸਾਂਧਾਰੀ ਹਿੰਦੂ ਕਹਿ ਦਿੱਤਾ ਜਾਂਦਾ। ਅਤੇ ਉਸ ਵੇਲੇ ਸਭ ਤੋਂ ਪਹਿਲਾਂ ਤੀਰ ਜਿਹੜਾ ਸੀ ਉਹ ਕਲੇਜੇ ਵਿੱਚ ਲੱਗਾ ਸੀ। ਉਸ ਵੇਲੇ ਭਾਈ ਬਲਦੇਵ ਸਿੰਘ ਹੋਣੀ ਅਤੇ ਮਾਸਟਰ ਤਾਰਾ ਸਿੰਘ ਹੋਣਾ ਨੇ ਜਦੋਂ ਇਹ ਵਰਤਾਰਾ ਨਹਿਰੂ ਹੋਣਾ ਨੇ ਨਾਲ ਸਾਂਝਾ ਕੀਤਾ ਵੀ ਇਹ ਸਾਡੇ ਨਾਲ ਤੁਸੀਂ ਬਰਾਬਰ ਦੇ ਸ਼ਹਿਰੀ ਬਣਾਉਣ ਦਾ ਤੁਸੀਂ ਸਾਨੂੰ ਆਪਣੇ ਵਿੱਚ ਲੀਨ ਕਰ ਲਿਆ, ਕੇਸਾਂਧਾਰੀ ਹਿੰਦੂ, ਸਿੱਖ ਇੱਕ ਵੱਖਰੀ ਕੌਮ ਹੈ, ਨਿਰਮਲ ਪੰਥ ਹੈ, ਔਰ ਇਹਨੂੰ ਬਦਲਿਆ ਜਾਵੇ ਅਤੇ ਸਿੱਖਾਂ ਦੀ ਆਜ਼ਾਦੀ ਬਹਾਲ ਕੀਤੀ ਜਾਏ। ਉਸ ਵਕਤ ਨਹਿਰੂ ਵਰਗਿਆਂ ਨੇ ਕਿਹਾ ਵੀ ਉਸ ਵਕਤ ਇਹ ਸ਼ਬਦ ਵਰਤੇ ਸੀ, ਉਹਨਾਂ ਨੇ ਕਿਹਾ ਸੀ ਗਿਆਨੀ ਜੀ ਤਬ ਕੀ ਬਾਤ ਔਰ ਥੀ ਅਬ ਕੀ ਬਾਤ ਔਰ, ਕਿਉਂਕਿ ਅਸੀਂ ਕੇਵਲ ਇਸ ਕੌਮ ਨੂੰ ਜਿਹੜਾ ਸੀ ਹਿੰਦੂ ਮਤ ਨਾਲ ਸੰਬੰਧਿਤ ਸਨਾਤਨ ਮਤ ਨੂੰ ਅਸੀਂ ਗੁਲਾਮ ਵੇਖਿਆ ਸੀ ਰਾਜ ਕਰਦਿਆਂ ਨਹੀਂ। ਜਿੱਦਣ ਰਾਜ ਹੱਥ ਵਿੱਚ ਆਇਆ ਉਸ ਦਿਨ ਤੁਹਾਡੇ ਹੱਕ ਖੋਲ੍ਹੇ ਜਾਂਦੇ ਆ। ਸਿੱਖ ਕੌਮ ਸੰਘਰਸ਼ ਕਰਦੀ ਹੈ, ਪੰਜਾਬੀ ਸੂਬੇ ਦੀ ਮੰਗ ਕੀਤੀ ਜਾਂਦੀ ਜਿਹਦੇ ਵਿੱਚ ਹਿਮਾਚਲ, ਜਿਹਦੇ ਵਿੱਚ ਹਰਿਆਣਾ, ਕੁਰੂਕਸ਼ੇਤਰ ਦਾ ਇਲਾਕਾ, ਯੂਪੀ ਦਾ ਕੁਝ ਅੱਧਾ ਦਿੱਲੀ ਦਾ ਇਲਾਕਾ ਜਿਹੜਾ ਸੀ ਔਰ ਉਹ ਸਾਡੇ ਅਧਿਕਾਰਾਂ ਵਿੱਚ ਆਉਂਦਾ ਸੀ। ਪੰਜਾਬੀ ਬੋਲਦੇ ਇਲਾਕਿਆਂ ਦੀ ਅਸੀਂ ਜਿਹੜੀ ਸੀ ਉਹ ਸ਼ਨਾਖਤ ਕਰਵਾ ਕੇ ਮਰਦਮਸ਼ੁਮਾਰੀ ਦੇ ਆਧਾਰ 'ਤੇ ਸਾਨੂੰ ਇਲਾਕਿਆਂ ਦੀ ਜਿਹੜੀ ਸੰਘਰਸ਼ ਕਰਕੇ ਫਿਰ ਪ੍ਰਾਪਤੀ ਵਾਸਤੇ ਜਦੋਂ ਯਤਨ ਵਿੱਢੇ ਗਏ ਵੀ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਉਹ ਸਾਨੂੰ ਦਿੱਤੇ ਜਾਣ, ਪਰ ਮਰਦਮਸ਼ੁਮਾਰੀ ਦੇ ਵਿੱਚ ਹਿਮਾਚਲ, ਹਰਿਆਣਾ ਅਤੇ ਯੂਪੀ ਵਰਗੇ ਇਲਾਕਿਆਂ ਨੇ ਆਪਣੀ ਭਾਸ਼ਾ ਜਿਹੜੀ ਸੀ ਉਹ ਹਿੰਦੀ ਲਿਖਾਈ। ਪੰਜਾਬ ਨੂੰ ਇੱਕ ਛੋਟੀ ਜਿਹੀ ਸੂਬੀ ਜਿਹੜੀ ਸੀ ਉਹ ਗਿਫਟ ਕਰਕੇ ਦੇ ਦਿੱਤੀ ਗਈ ਵੀ ਆਹ ਪੰਜਾਬੀ ਸੂਬਾ ਜਿਹੜਾ 3 ਘੰਟਿਆਂ ਦੇ ਵਿੱਚ ਪਾਰ ਹੋ ਜਾਂਦਾ। ਅੰਮ੍ਰਿਤਸਰ ਦੀ ਇੱਕ ਨੁੱਕਰ ਤੋਂ ਤੁਰੋ ਰਾਜਪੁਰਾ ਪਾਰ ਕਰਦਿਆਂ 3 ਘੰਟੇ ਲੱਗਦੇ, 3 ਘੰਟਿਆਂ ਵਿੱਚ ਪੰਜਾਬ ਪਾਰ ਹੋ ਜਾਂਦਾ। ਜਦੋਂ ਉਸ ਵਕਤ ਇਹ ਹੱਕ ਖਾਧਾ ਗਿਆ ਨਾ ਅਤੇ ਇਸ ਜਗ੍ਹਾ ਦੇ ਉੱਪਰ ਫਿਰ ਸੰਘਰਸ਼ ਵਿੱਢਿਆ ਜਾ ਚੁੱਕਾ ਸੀ, ਫਿਰ ਐਮਰਜੈਂਸੀ ਲੱਗੀ। ਸੰਤ ਗਿਆਨੀ ਕਰਤਾਰ ਸਿੰਘ ਹੋਣਾ ਨੇ ਉਸ ਵਕਤ ਐਮਰਜੈਂਸੀ ਦਾ ਵਿਰੋਧ ਕੀਤਾ, ਨਗਰ ਕੀਰਤਨ ਕੱਢੇ ਗਏ ਅਤੇ ਸਰਕਾਰ ਜਿਹੜੀ ਸੀ ਔਰ ਇਸ ਹਾਲਾਤ ਵਿੱਚ ਆ ਚੁੱਕੀ ਸੀ ਕਿ ਸਿੱਖ ਕੌਮ ਹੁਣ ਰਸਤੇ ਦਾ ਜਿਹੜਾ ਸੀ ਉਹ ਰੋੜਾ ਬਣਨਾ ਸ਼ੁਰੂ ਹੋ ਗਈ, ਕਿਉਂਕਿ ਹਰੇਕ ਗਲਤ ਫੈਸਲੇ ਦਾ ਵਿਰੋਧ ਕਰਨ ਦਾ ਜਜ਼ਬਾ ਸਿੱਖ ਕੌਮ ਦੇ ਵਿੱਚ ਸੀ। ਸਮਾਂ ਲੰਘਿਆ, ਉਸ ਵੇਲੇ ਇਹ ਨਿਰਣਾ ਕੀਤਾ ਗਿਆ ਵੀ ਇਹਨਾਂ ਸਿਧਾਂਤਾਂ ਨੂੰ ਖਤਮ ਕਿਵੇਂ ਕੀਤਾ ਜਾਏ। ਫਿਰ ਇੱਥੇ ਗੁਰੂ ਡੰਮ ਵਾਪਰਿਆ, ਪਖੰਡੀ ਆਏ, ਡੇਰਾਵਾਦ ਨੇ ਜਨਮ ਲਿਆ ਅਤੇ ਡੇਰਾਵਾਦ ਨੇ ਜਨਮ ਲੈਂਦਿਆਂ ਲੈਂਦਿਆਂ ਫਿਰ ਇਹੋ ਜਿਹੇ ਹਾਲਾਤ ਵਰਤ ਗਏ ਕਿ ਕਈ ਅਸਥਾਨਾਂ ਤੋਂ ਤਾਂ ਨਿਸ਼ਾਨ ਸਾਹਿਬ ਵੀ ਉਤਾਰ ਦਿੱਤੇ ਗਏ, ਉਹਨਾਂ ਨੂੰ ਹੋਰ ਹੀ ਨਾਮ ਦੇ ਦਿੱਤੇ ਗਏ। ਆਪ ਜੀ ਜਾਣਕਾਰ ਉਹ ਸਮਝਦੇ ਹੋ
ਸਮਾਂ ਇਹੋ ਜਿਹਾ ਵਰਤਿਆ ਕਿ ਜਿਸ ਵਕਤ ਇੱਥੇ ਗੁਰੂ ਡੰਮ ਵਰਤਿਆ ਅਤੇ ਇੱਕ ਪਖੰਡੀ ਨਕਲੀ ਨਿਰੰਕਾਰੀ ਗੁਰਬਚਨਾ ਪਾਪੀ ਜਿਸ ਵਕਤ ਵਿਸਾਖੀ ਵਾਲੇ ਦਿਨ 1978 ਵਾਲੇ ਦਿਨ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਲੂਸ ਦੇ ਰੂਪ ਦੇ ਵਿੱਚ ਜਿਹੜਾ ਉਹਨੇ ਪ੍ਰਦਰਸ਼ਨ ਕੀਤਾ, ਉਹ ਵਾਰ ਵਾਰ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ, ਮੈਂ ਸੱਤ ਸਿਤਾਰੇ ਸਾਜਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕੀਤੀ। ਉੱਥੇ ਫਿਰ ਜਿਹੜੇ ਸੀ ਅਖੰਡ ਕੀਰਤਨੀ ਜਥੇ ਦੇ ਮੁਖੀ ਗਿਆਨੀ ਫੌਜਾ ਸਿੰਘ, ਸੰਤ ਗਿਆਨੀ ਜਰਨੈਲ ਸਿੰਘ ਹੋਣਾ ਨਾਲ ਮੀਟਿੰਗ ਹੋਈ, ਪਿਆ ਕੁਝ ਵਰਤਣਾ ਹੈ, ਵਿਸਾਖੀ ਵਾਲੇ ਦਿਨ ਜਲੂਸ ਕੱਢਿਆ ਜਾਣਾ। ਫਿਰ ਉੱਥੇ ਮੀਟਿੰਗ ਦੇ ਵਿੱਚ ਜਿਹੜਾ ਸੀ ਇੱਕ ਜਥਾ ਤਿਆਰ ਹੋਇਆ ਜਿਹਦੇ ਮੁਖੀ ਸਨ ਗਿਆਨੀ ਫੌਜਾ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਨ ਗਿਆਨੀ ਫੌਜਾ ਸਿੰਘ ਹੋਣੀ। ਉਸ ਵੇਲੇ ਸ਼ਾਂਤਮਈ ਢੰਗ ਦੇ ਨਾਲ ਉਸ ਜਲੂਸ ਦਾ ਵਿਰੋਧ ਕਰਨ ਵਾਸਤੇ ਗਏ ਅਤੇ ਇਹਨਾਂ ਨਿਹੱਥੇ ਸਿੱਖਾਂ ਦੇ ਉੱਪਰ ਜਿਹੜੀਆਂ ਸੀ ਉਹ ਗੋਲੀਆਂ ਚੱਲੀਆਂ, ਗੋਲੀਆਂ ਚੱਲਦੀਆਂ ਨੇ, 13 ਸਿੱਖ ਇੱਥੇ ਫਿਰ ਸ਼ਹੀਦ ਹੁੰਦੇ ਆ। ਅਤੇ ਉੱਥੇ ਧੱਕਾ ਇਹ ਕੀਤਾ ਜਾਂਦਾ ਵੀ ਸਭ ਤੋਂ ਪਹਿਲਾਂ ਤਾਂ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕੀਤੀ ਗਈ, ਮੌਕੇ ਦੀ ਸਰਕਾਰ ਵੱਲੋਂ ਜਿਹੜਾ ਸੀ ਉਹ ਗੁਰਬਚਨੇ ਪਾਪੀ ਨੂੰ ਬਿਲਕੁਲ ਸੇਫ ਅੰਮ੍ਰਿਤਸਰ ਦੀ ਧਰਤੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਅਤੇ ਸਿੱਖਾਂ ਦੇ ਉੱਪਰ ਜਿਹੜਾ ਸੀ ਜਿਹੜਾ ਕੇਸ ਸਿੱਖਾਂ ਨੇ ਬੁਲਾਇਆ ਉਹ ਹਰਿਆਣਾ ਅਤੇ ਹਿਮਾਚਲ, ਹਰਿਆਣਾ ਹਾਈ ਕੋਰਟ ਵਾਲੇ ਪਾਸੇ ਹਰਿਆਣੇ ਸ਼ਿਫਟ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਅਗਲਾ ਨਿਰਣਾ ਸੀ ਕਿ ਜਿਹੜੇ ਸਿੱਖ ਉੱਥੇ ਵਿਰੋਧਤਾ ਵਿੱਚ ਸ਼ਾਮਿਲ ਹੋਏ ਉਹਨਾਂ ਦੇ ਉੱਪਰ ਕੇਸ ਦਰਜ ਕੀਤੇ ਗਏ। ਇਹ ਸਭ ਤੋਂ ਵੱਡਾ ਉਸ ਵੇਲੇ ਸਾਹਮਣੇ ਸਿੱਖ ਕੌਮ ਨਾਲ ਧੱਕਾ ਸੀ। ਫਿਰ ਸੰਘਰਸ਼ ਸ਼ੁਰੂ ਹੋਇਆ ਅੰਮ੍ਰਿਤਸਰ ਦੀ ਧਰਤੀ 'ਤੇ, ਆਪ ਜੀ ਜਾਣਦੇ ਹੋ, ਅਤੇ ਇੱਥੇ ਜਿਹੜਾ ਸੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰਤਾ ਵਾਸਤੇ ਸਿੱਖ ਸੰਘਰਸ਼ ਕਰਦੇ ਸੀ। ਪਰ ਅੱਜ ਜਦੋਂ ਸਿੱਖਾਂ ਨੇ ਆਪਣੇ ਅਧਿਕਾਰ ਮੰਗਣੇ ਸ਼ੁਰੂ ਕੀਤੇ ਅਤੇ ਇੱਥੇ ਫਿਰ ਜਿਹੜਾ ਸੀ RSS ਦੇ ਕੁਝ ਮੁਖੀਆਂ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਜਿਹੜਾ ਸੀ ਛੋਟੇ ਛੋਟੇ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ। ਉਹਨਾਂ ਨੇ ਇੱਥੇ ਕਿਹਾ ਸੀ ਕੇਸ, ਕੰਘਾ, ਕੜਾ, ਕਿਰਪਾਨ, ਇਨਕੋ ਭੇਜੋ ਪਾਕਿਸਤਾਨ। ਫਿਰ ਦੂਸਰੇ ਪਾਸੇ ਕਿਹਾ ਸੀ ਕਿ ਸਿਗਰਟ ਪੀੜ ਬੀੜੀ ਪੀਏਂਗੇ, ਸ਼ਾਨ ਸੇ ਜੀਏਂਗੇ, ਹਰਿਮੰਦਰ ਸਾਹਿਬ ਜੀ ਦੇ ਆਲੇ ਦੁਆਲੇ ਬਾਹਰਲੇ ਗੁਲਿਆਰੇ ਦੇ ਬਾਹਰ ਸਿੱਖਤਾਂ ਦੇ ਬੀੜੀਆਂ, ਤੰਬਾਕੂ ਆਦਿ ਸੁੱਟ ਦਿੱਤੇ ਗਏ। ਗੁਰਮੁਖੋ, ਉਸ ਵਕਤ ਮੌਕੇ ਦੀ ਹਕੂਮਤ ਅਤੇ ਇਲਾਕੇ ਦੀ ਤਾਕਤਵਰ ਜਥੇਬੰਦੀ ਤੁਹਾਨੂੰ ਉਸ ਵੇਲੇ ਲਲਕਾਰ ਰਹੀ ਸੀ ਕਿ ਤੁਹਾਡੇ ਹੱਕ ਜਿਹੜੇ ਨੇ ਔਰ ਤੁਹਾਨੂੰ ਵਾਪਸ ਨਹੀਂ ਕੀਤੇ ਜਾਣਗੇ। ਫਿਰ ਉਹਨਾਂ ਹੱਕਾਂ ਦੇ ਪ੍ਰਥਾਏ ਲੜਨ ਵਾਸਤੇ ਜਿਹੜਾ ਸੀ ਸਿੱਖ ਕੌਮ ਦੇ ਮਹਾਨ ਜਰਨੈਲ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਇਹ ਸੰਘਰਸ਼ ਵਿੱਢਿਆ ਜਿਹਦੇ ਵਿੱਚ ਹਰੇਕ ਜਥੇਬੰਦੀ ਦਾ ਕਹੀਏ ਯੋਗਦਾਨ, ਜੇ ਬੱਬਰ ਖਾਲਸਾ ਦਾ ਯੋਗਦਾਨ ਕਹੀਏ, ਕੁਝ ਅਣਗਿਣੇ ਵਿਅਕਤੀ ਇਹੋ ਜਿਹੇ ਸਨ ਜਿਨ੍ਹਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ, ਪਰ ਉਸ ਸੰਘਰਸ਼ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਪ੍ਰਗਟ ਹੋ ਸਕਿਆ। ਅਖੰਡ ਕੀਰਤਨੀ ਜਥੇ ਦੀ ਉਸ ਵੇਲੇ ਸ਼ਮੂਲੀਅਤ ਸੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹਨਾਂ ਗੁਰਸਿੱਖਾਂ ਦੇ ਵੱਲੋਂ ਜਿਹੜਾ ਸੀ, ਔਰ ਉਸ ਮੌਕੇ ਦਾ ਸੰਘਰਸ਼ ਵਿੱਢਿਆ ਗਿਆ। ਔਰ ਇਸ ਸੰਘਰਸ਼ ਦੇ ਵਿੱਚ ਫਿਰ ਸੰਪੂਰਨ ਰੂਪ ਦੇ ਵਿੱਚ ਜੇ ਜ਼ਿਕਰ ਕਰੀਏ ਤਾਂ ਉਸ ਵਕਤ ਜਿਹੜਾ ਸੀ ਅਨੰਦਪੁਰ ਸਾਹਿਬ ਜੀ ਦਾ ਮਤਾ ਪੇਸ਼ ਕੀਤਾ ਜਾਂਦਾ ਹੈ। ਅਨੰਦਪੁਰ ਸਾਹਿਬ ਜੀ ਦੇ ਮਤੇ ਵਿੱਚ ਤਕਰੀਬਨ ਬੇਅੰਤ ਸ਼ਰਤਾਂ, 52-50 ਸ਼ਰਤਾਂ ਦਾ ਜ਼ਿਕਰ ਵੀ ਆਪਾਂ ਕਰਦੇ ਹਾਂ, ਪਰ ਉੱਥੇ ਮੁੱਖ ਸ਼ਰਤਾਂ ਇਹ ਸਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਥਾਏ ਪਹਿਲਾ ਇਹ ਸੀ ਕਿ ਇੱਥੇ ਪਵਿੱਤਰਤਾ ਦਾ ਜਿਹੜਾ ਹੈ ਇਹਨੂੰ ਦਰਜਾ ਦਿੱਤਾ ਜਾਏ। ਉਸ ਤੋਂ ਬਾਅਦ ਇਸ ਗੱਲ ਦਾ ਨਿਰਣਾ ਵੀ ਸਭ ਤੋਂ ਪਹਿਲਾਂ ਸੀ ਕਿ ਇੱਥੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਪ੍ਰਥਾਏ ਜਿਹੜਾ ਹੈ ਔਰ ਉਹ ਸਖ਼ਤ ਜਿਹੜਾ ਸੀ ਉਹ ਐਕਸ਼ਨ ਲਿਆ ਜਾ ਸਕੇ। ਫਿਰ ਅਗਲਾ ਜਿਹੜਾ ਨਿਰਣਾ ਸੀ ਇਹ ਕਿ ਪੰਜਾਬ ਦੇ ਪਾਣੀਆਂ ਦਾ ਅਧਿਕਾਰ ਪੰਜਾਬ ਦੇ ਵਾਸਤੇ, ਪੰਜਾਬ ਦੇ ਹੱਕ ਵਾਸਤੇ ਹੋਵੇ, ਪੰਜਾਬ ਦੇ ਪਾਣੀਆਂ ਦੇ ਉੱਪਰ ਪੰਜਾਬ ਦਾ ਕਬਜ਼ਾ ਹੋਣਾ ਚਾਹੀਦਾ, ਕਿਉਂਕਿ ਜਿਹੜੇ ਇਲਾਕੇ ਸਟੇਟ ਵਿੱਚੋਂ ਆਪਾਂ ਕੋਲਾ, ਲੋਹਾ ਜੋ ਕੁਝ ਲੈ ਕੇ ਆਉਂਦੇ ਹਾਂ, ਆਪਾਂ ਪੈਸੇ ਦੇ ਕੇ ਲੈ ਕੇ ਆਉਂਦੇ ਹਾਂ, ਪਰ ਸਾਡਾ ਪਾਣੀ ਫ੍ਰੀ ਵਿੱਚ ਵਰਤਿਆ ਜਾ ਰਿਹਾ ਸੀ। ਭਾਖੜਾ ਡੈਮ ਪੰਜਾਬ ਦੀ ਧਰਤੀ 'ਤੇ ਬਣਿਆ, 50% ਕੀ ਹੁਣ 75% ਲੋਕ ਉਹਦੇ ਵਿੱਚ ਬਾਹਰਲੇ ਕੰਮ ਕਰਦੇ ਅਤੇ ਬਿਜਲੀ ਵੀ ਦਿੱਲੀ ਵਾਲੇ ਪਾਸੇ ਭੇਜੀ ਜਾ ਰਹੀ। ਉਸ ਤੋਂ ਬਾਅਦ ਪੰਜਾਬ ਦੀ ਫਸਲ ਦਾ ਫੈਸਲਾ ਕਿਸਾਨ ਖੁਦ ਆਪ ਕਰੇਗਾ, ਕੁਝ ਇਹੋ ਜਿਹੇ ਸਿਧਾਂਤਕ ਪੱਖ ਸਨ ਔਰ ਜਿਨ੍ਹਾਂ ਕਰਕੇ ਜਿਹੜਾ ਸੀ ਉਹ ਸਮੁੱਚੀ ਸਿੱਖ ਕੌਮ ਨੂੰ ਨਹੀਂ ਸਮੁੱਚੇ ਪੰਜਾਬ ਨੂੰ ਇਸ ਗੱਲ ਦਾ ਫਾਇਦਾ ਸੀ। ਪਰ
ਆਨੰਦਪੁਰ ਸਾਹਿਬ ਜੀ ਦੇ ਮਤਿਆਂ ਵਾਸਤੇ ਸੰਘਰਸ਼ ਕਰਦਿਆਂ ਕਰਦਿਆਂ ਉਸ ਵਕਤ ਜਥੇਬੰਦੀਆਂ ਇਕੱਤਰ ਹੁੰਦੀਆਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੰਜੀ ਸਾਹਿਬ ਦੇ ਅਸਥਾਨਾਂ ਦੇ ਉੱਪਰ ਬੁਲਾਰੇ ਬੋਲ ਕੇ ਇੱਕ ਗੱਲ ਦਾ ਨਿਰਣਾ ਕਰਦੇ ਵੀ ਸਾਡਾ ਸਾਨੂੰ ਜਿਹੜਾ ਹੱਕ ਚਾਹੀਦਾ, ਕਿਉਂਕਿ ਉੱਥੇ ਭਰਪੂਰ ਸਿੰਘ ਬਲਬੀਰ ਵੀ ਇੱਕ ਦਿਨ ਬੋਲੇ ਸਨ। ਉਹਨਾਂ ਨੇ ਇਸ ਗੱਲ ਦਾ ਨਿਰਣਾ ਆਖਿਆ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ 'ਤੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ 'ਤੇ ਇਹ ਗੱਲ ਪ੍ਰਤੱਖ ਚੱਲੀ ਸੀ ਕਿ ਰਾਜ ਬਿਨਾਂ ਨਹਿ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਜਿੰਨਾ ਜਿਸ ਕੌਮ ਦਾ ਰਾਜ ਨਹੀਂ ਉਹਦਾ ਧਰਮ ਨਹੀਂ ਪ੍ਰਫੁੱਲਿਤ ਹੋ ਸਕਦਾ, ਅਤੇ ਜਿਸ ਰਾਜ ਵਿੱਚ ਧਰਮ ਨਹੀਂ ਉਹ ਰਾਜ ਨਸ਼ਟ ਹੋ ਜਾਂਦਾ। ਇਸ ਪ੍ਰਕਾਰ ਜਦੋਂ ਸੰਘਰਸ਼ ਵਿੱਢਿਆ ਗਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰੋਂ ਫੈਸਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗਤੀਵਿਧੀਆਂ ਤੇਜ਼ ਹੋਈਆਂ। ਮੌਕੇ ਦੀ ਹਕੂਮਤ ਨੇ ਇੱਕ ਸਾਲ ਪਹਿਲਾਂ ਦੇਹਰਾਦੂਨ ਦੇ ਚਕਰਾਤੇ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਅਭਿਆਸ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇੱਕ ਬਿਲਡਿੰਗ ਤਿਆਰ ਕੀਤੀ। ਉਸ ਬਿਲਡਿੰਗ ਤਿਆਰ ਕਰਨ ਤੋਂ ਬਾਅਦ ਉਹਦੇ ਉੱਪਰ ਫੌਜੀ ਕਾਰਵਾਈ ਕਰਕੇ ਇਹ ਸਾਰੀ ਨਿਸ਼ਾਨਦੇਹੀ ਕੀਤੀ ਗਈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋ ਰਹੀਆਂ ਗਤੀਵਿਧੀਆਂ ਨੂੰ ਕਿਸ ਪ੍ਰਕਾਰ ਅਤੇ ਕਿਸ ਤਰ੍ਹਾਂ ਰੋਕਿਆ ਜਾ ਸਕਦਾ। ਇੱਥੇ ਫਿਰ ਕਹਿੰਦੇ ਆ ਕਿ ਜਦੋਂ ਸਾਰੀ ਵਿਉਂਤਬੰਦੀ ਪੂਰੀ ਹੋ ਚੁੱਕੀ ਸੀ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਕੁਝ ਬੱਬਰ ਖਾਲਸਾ, ਕੁਝ ਜਥੇਬੰਦੀਆਂ ਫੈਡਰੇਸ਼ਨਾਂ, ਸਾਰਿਆਂ ਨੇ ਇਕੱਤਰਤਾ ਸਹਿਤ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਇਆ। ਔਰ ਇੱਥੇ ਵੱਡੇ ਤਲ 'ਤੇ ਤਾਂ ਇਹ ਹੋ ਰਿਹਾ ਸੀ ਕਿ ਸੰਤਾਂ ਦਾ ਪ੍ਰਚਾਰ, ਸਿੱਖਾਂ ਦੇ ਸੰਘਰਸ਼ ਪੂਰੇ ਪੰਜਾਬ ਦੀ ਧਰਤੀ ਨੂੰ ਤਬਦੀਲ ਕਰ ਰਹੇ ਸਨ। ਇੱਥੇ ਦਾਜ ਮੰਗਣ ਵਾਲਿਆਂ ਖਿਲਾਫ਼ ਜਿਹੜਾ ਸੀ ਉਹ ਵੱਡਾ ਐਕਸ਼ਨ ਹੋ ਰਿਹਾ ਸੀ। ਆਪ ਜੀ ਨੂੰ ਪਤਾ ਹੈ ਕਿ ਜਿੱਥੇ ਬਰਾਤ ਵੱਧ ਚਲੀ ਜਾਂਦੀ ਸੀ ਉਹਨਾਂ ਤੋਂ ਗਲੀਆਂ ਨਾਲੀਆਂ ਸਾਫ਼ ਕਰਵਾਈਆਂ ਜਾਂਦੀਆਂ ਸੀ। ਇੱਥੋਂ ਤੱਕ ਕੋਈ ਗੰਧਲਾ ਅਖਾੜਾ ਜਿਹੜਾ ਸੀ ਉਹ ਪੰਜਾਬ ਦੀ ਧਰਤੀ 'ਤੇ ਨਹੀਂ ਸੀ ਲੱਗਦਾ। ਇੱਥੇ ਇੱਕ ਬੜੀ ਇਕਾਗਰਤਾ ਅਤੇ ਸੁੰਦਰ ਸਰੂਪ ਸਿਰਜਿਆ ਜਾ ਰਿਹਾ ਸੀ। ਪਰ ਇਸ ਗੱਲ ਦਾ ਨਿਰਣਾ ਉਸ ਸਮੇਂ ਦੀ ਹਕੂਮਤ ਨੂੰ ਬਰਦਾਸ਼ਤ ਨਹੀਂ ਸੀ। ਸਮਾਂ ਆਉਂਦਾ ਹੈ, ਮਿਤੀ 1 ਜੂਨ, ਮੈਂ ਸੰਖੇਪ ਵਿੱਚ ਬੇਨਤੀ ਕਰਾਂ, 1 ਜੂਨ ਵਾਲਾ ਦਿਨ ਜਿਹੜਾ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਜਿਹੜਾ ਹੈ ਉਹ ਵਰਤਦਾ ਹੈ। 1 ਜੂਨ ਜਨਰਲ ਕੁਲਦੀਪ ਬਰਾੜ ਉਹ ਆਪਣੇ ਅਧੀਨ, ਆਪਣੀ ਜਰਨੈਲੀ ਅਧੀਨ ਅਤੇ ਜਨਰਲ KS ਰੰਧਾਵਾ ਇਹਨਾਂ ਦੀ ਜਿਹੜੀ ਸੀ ਅਤੇ ਕੁਝ ਹੋਰ ਜਿਹੜੇ ਸਨ ਜਨਰਲ ਵੈਦਿਆ ਵਰਗੇ ਇਹਨਾਂ ਦੇ ਅਧੀਨ ਜਿਹੜੀ ਹੈ ਉਹ ਫੌਜ ਸੈਂਟਰ ਦੇ ਵਿੱਚੋਂ ਜਿਹੜਾ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨਿਸ਼ਾਨਦੇਹੀ ਕਰਕੇ ਕਬਜ਼ਾਬੰਦੀ ਕਰਨ ਵਾਸਤੇ ਪਹੁੰਚਦੀ। 1 ਜੂਨ ਦਾ ਦਿਨ CRPF ਨੂੰ ਪਹਿਲਾਂ ਸ਼ਨਾਖਤ ਕਰਨ ਵਾਸਤੇ ਸਾਰਾ ਪ੍ਰਬੰਧ ਦਿੱਤਾ ਗਿਆ ਸੀ, ਪਰ 1 ਜੂਨ ਵਾਲੇ ਦਿਨ CRPF ਨੂੰ ਜਿਹੜਾ ਸੀ ਉਹ ਪਿੱਛੇ ਕਰ ਲਿਆ ਗਿਆ। ਅਤੇ ਇੱਥੇ ਬੇਅੰਤ ਬੇਸ਼ਕੀਮਤੀ ਜਿਹੜੀ ਸੀ ਉਸ ਵਕਤ ਸਭ ਤੋਂ ਮਹਿੰਗੀ ਫੌਜ ਅਤੇ ਸਭ ਤੋਂ ਮਹਿੰਗੇ ਜਿਹੜੇ ਉਸ ਵੇਲੇ ਫੌਜ ਦੇ ਵਿੱਚ ਮੰਨੇ ਜਾਣ ਵਾਲੇ ਕਮਾਂਡਰ ਸਨ ਉਹ ਇਸ ਸਾਰੇ ਦੇ ਸਾਰੇ ਮਿਸ਼ਨ ਨੂੰ ਲੀਡ ਕਰ ਰਹੇ ਸਨ। ਮਿਸ਼ਨ ਇਹ ਸੀ ਕਿ ਜਿਹੜੇ ਤਕਰੀਬਨ 150-200 ਦੇ ਕਰੀਬ ਅੰਦਰ ਖਾੜਕੂ ਸਿੰਘ ਬੈਠੇ ਨੇ, ਸੰਘਰਸ਼ ਕਰ ਰਹੇ ਨੇ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਬਾਹਰ ਕੱਢਿਆ ਜਾਏ। 1 ਜੂਨ ਵਾਲੇ ਦਿਨ ਇੱਥੇ ਸੰਗਤ, ਕਿਉਂਕਿ 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਉੱਥੇ ਸ਼ਹੀਦੀ ਦਿਹਾੜਾ ਸੀ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਬਹੁਤ ਆ ਰਹੀਆਂ ਸੀ। 1 ਜੂਨ ਵਾਲੇ ਦਿਨ ਸਾਰੇ ਪਾਸਿਓਂ ਜਿਹੜੀ ਸੀ ਉਹ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਘੇਰਾਬੰਦੀ ਕਰਨੀ ਸ਼ੁਰੂ ਕੀਤੀ। ਸਰਦਾਰ ਹਰਵੀਰ ਸਿੰਘ ਭਵਰ ਡੈਰੀ ਦੇ ਪੰਨਿਆਂ ਵਿੱਚ ਲਿਖਦੇ ਉਹ ਕਿਤਾਬ ਕਹਿੰਦੇ ਕਿ ਇਹ ਸਮਾਂ ਤਕਰੀਬਨ 11 ਵਜੇ ਦਾ ਸੀ। 11 ਵਜੇ ਤੋਂ ਬਾਅਦ ਫੌਜ ਨੇ ਆਪਣੀ ਸਾਰੀ ਦੀ ਸਾਰੀ ਜਿਹੜੀ ਸੀ ਉਸ ਵਕਤ ਜਿੰਨੀ ਯਤਨਸ਼ੀਲਤਾ ਸੀ ਉਹ ਵਧਾ ਲਈ, ਆਪਣੀਆਂ ਤਿਆਰੀਆਂ ਵੱਧ ਕਰਨੀਆਂ ਸ਼ੁਰੂ ਕੀਤੀਆਂ ਅਤੇ ਮਿਤੀ 1 ਜੂਨ ਨੂੰ ਜਿਹੜੀ ਹੈ ਉਸ ਵਕਤ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਦੇ ਉੱਪਰ ਜਿਹੜੀ ਸੀ ਉਹ ਗੋਲੀ ਚੱਲਣੀ ਆਰੰਭ ਹੋ ਗਈ। ਇਹ ਗੋਲੀ ਚੱਲਣ ਦਾ ਕਾਰਨ ਇਹ ਸੀ ਵੀ ਜਦੋਂ ਫੌਜ ਐਡੇ ਵੱਡੇ ਪੱਧਰ 'ਤੇ ਆਏਗੀ ਅਤੇ ਇੱਥੇ ਆਪਣੇ ਆਪ ਅੰਦਰੋਂ ਜਿੰਨੇ ਵੀ ਜਿਹੜੇ ਖਾੜਕੂ ਸਿੰਘ ਬੈਠੇ ਹੋਣਗੇ ਘਬਰਾ ਕੇ ਡਰ ਕੇ ਬਾਹਰ ਆ ਜਾਣਗੇ, ਕਿਉਂਕਿ ਹਿੰਦੁਸਤਾਨ ਦੀ ਫੌਜ ਦੁਨੀਆ ਦੀ ਵੱਡੀ ਫੌਜ ਸੀ, ਉਹਦੇ ਸਾਹਮਣੇ ਕੌਣ ਟਿਕ ਸਕਦਾ, ਇਹੀ ਭੁਲੇਖਾ ਸੀ। 1 ਜੂਨ ਵਾਲੇ ਦਿਨ ਗੋਲਾਬਾਰੀ ਕੀਤੀ ਜਾਂਦੀ ਬੰਦੂਕਾਂ ਦੇ ਨਾਲ,
ਉਸ ਵੇਲੇ ਵਰਤਿਆ ਜਾਂਦਾ ਵੀ ਦੋ ਜਿਹੜੇ ਸੀ ਉਸ ਵਕਤ ਮੋਰਟਾਰ ਵੀ ਵਰਤੇ ਗਏ, ਇੱਥੇ ਜਿਹੜੀਆਂ ਸੀ 315 ਅਤੇ ਇੱਕ ਦੋ ਮਸ਼ੀਨ ਗੰਨਾਂ ਦਾ ਜਿਹੜਾ ਜ਼ਿਕਰ ਵੀ ਆਉਂਦਾ ਵੀ ਇਹ ਉਸ ਵਕਤ ਪਹਿਲੇ ਦਿਨ ਵਰਤੀਆਂ ਗਈਆਂ ਅਤੇ ਪਹਿਲੇ ਦਿਨ ਵਿੱਚ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਦੀ ਰਾਖੀ ਕਰਦਿਆਂ ਭਾਈ ਮਹਿੰਗਾ ਸਿੰਘ ਬੱਬਰ ਜਿਹੜੇ ਉਸ ਵਕਤ ਭਾਈ ਕੁਲਵੰਤ ਸਿੰਘ ਦੇ ਨਾਮ ਤੋਂ ਪਹਿਲਾਂ ਜਾਣੇ ਜਾਂਦੇ ਸੀ, ਪਰ ਉਸ ਵੇਲੇ ਭਾਈ ਮਹਿੰਗਾ ਸਿੰਘ ਬੱਬਰ ਜਿਸ ਵਕਤ ਇਹ ਸਾਰਾ ਕੁਝ ਵੇਖ ਰਹੇ ਸਨ, ਆਮ ਸੰਗਤਾਂ ਨੂੰ ਜਿਹੜਾ ਸੀ ਉਸ ਵੇਲੇ ਜ਼ਖਮੀ ਕੀਤਾ ਜਾ ਚੁੱਕਾ ਸੀ ਅਤੇ ਗੋਲੀਆਂ ਚੱਲ ਰਹੀਆਂ ਸੀ ਅਤੇ ਜਵਾਬੀ ਕਾਰਵਾਈ ਜਿਹੜੀ ਛੋਟੀ ਜਿਹੀ ਕਾਰਵਾਈ ਸੀ ਪਹਿਲੇ ਦਿਨ, ਔਰ ਉਸ ਵਕਤ ਭਾਈ ਮਹਿੰਗਾ ਸਿੰਘ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨੇੜੇ ਲੱਗਦੇ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦੇ ਅਸਥਾਨਾਂ ਦੇ ਉੱਪਰ ਸਨ ਸਭ ਤੋਂ, ਔਰ ਉੱਪਰ ਬੈਠਿਆਂ ਉਹ ਸਾਰਾ ਕੁਝ ਵੇਖ ਰਹੇ ਸਨ, ਵਾਕੀ ਟਾਕੀ ਦੇ ਉੱਪਰ ਜਿਹੜਾ ਸੀ ਉਹ ਸਾਰਿਆਂ ਨਾਲ ਸੰਪਰਕ ਵਿੱਚ ਸੀ। ਔਰ ਉੱਥੇ ਜ਼ਿਕਰ ਕੀਤਾ ਜਾਂਦਾ ਵੀ ਜਿਸ ਵਕਤ ਇਕੱਲੀ ਇਕੱਲੀ ਖਬਰ ਵਾਕੀ ਟਾਕੀ ਰਹੀ ਦੱਸੀ ਜਾ ਰਹੀ ਫੌਜ ਦੀ ਕਾਰਵਾਈ ਕੀ, ਪਰ ਉੱਥੇ ਭਾਈ ਮਹਿੰਗਾ ਸਿੰਘ ਜੀ ਦੇ ਮੋਰਚੇ ਦੀ ਨਿਸ਼ਾਨਦੇਹੀ ਹੁੰਦੀ ਹੈ, ਉੱਥੇ ਫਿਰ ਇੱਕ ਫੌਜ ਦੇ ਵੱਲੋਂ ਬ੍ਰਸਤ ਮਾਰਿਆ ਜਾਂਦਾ, ਔਰ ਜਿਸ ਬ੍ਰਸਤ ਨੂੰ ਜਿਹੜਾ ਸੀ ਉਸ ਵਕਤ ਏਡੀ ਕੁ ਜ਼ਿਆਦਾ ਨਿਸ਼ਾਨੇਬਾਜ਼ੀ ਦੇ ਨਾਲ ਮਾਰਿਆ ਜਾਂਦਾ ਵੀ ਭਾਈ ਮਹਿੰਗਾ ਸਿੰਘ ਬੱਬਰ ਉਸ ਬ੍ਰਸਤ ਵੱਜਣ ਤੋਂ ਬਾਅਦ ਜ਼ਖਮੀ ਹੋ ਜਾਂਦੇ। ਵਾਕੀ ਟਾਕੀ ਦੇ ਉੱਪਰ ਜਿਹੜਾ ਸੀ ਉਹ ਜਿਹੜਾ ਸਾਹਮਣੇ ਸੰਪਰਕ ਵਾਲੇ ਸਿੰਘ ਸਨ ਉਹਨਾਂ ਨਾਲ ਆਵਾਜ਼ ਆਈ, ਗੱਲ ਹੋਈ ਭਾਈ ਮਹਿੰਗਾ ਸਿੰਘ ਦੀ ਚੜ੍ਹਦੀ ਕਲਾ ਵਿੱਚ ਉਹ, ਅਤੇ ਉਸ ਵੇਲੇ ਭਾਈ ਮਹਿੰਗਾ ਸਿੰਘ ਦੀ ਆਵਾਜ਼ ਅੱਗੋਂ ਸੀ ਵੀ ਸਿੰਘ ਜੀ ਚੜ੍ਹਦੀ ਕਲਾ ਹੋ ਗਈ, ਭਾਵ ਕਿ ਚੜ੍ਹਦੀ ਕਲਾ ਹੋ ਗਈ, ਹੁਣ ਸ਼ਹਾਦਤ ਦਾ ਸਮਾਂ ਨੇੜੇ ਸੀ ਪਤਾ ਲੱਗ ਗਿਆ। ਫਿਰ ਉੱਥੋਂ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਤੋਂ ਉਤਾਰ ਕੇ ਨਾਨਕ ਨਿਵਾਸ ਦੇ ਵਿੱਚ ਜਿਹੜਾ ਸੀ ਭਾਈ ਮਹਿੰਗਾ ਸਿੰਘ ਜੀ ਨੂੰ ਲਿਆਂਦਾ ਜਾਂਦਾ, ਇੱਥੇ ਨਾਨਕ ਨਿਵਾਸ ਦੇ ਵਿੱਚ ਲਿਜਾ ਕੇ ਭਾਈ ਮਹਿੰਗਾ ਸਿੰਘ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਪਰ ਉੱਥੇ ਸ਼ਹਾਦਤ ਪ੍ਰਾਪਤ ਕਰ ਦਿੰਦੇ। ਕੁਝ ਗੁਰੂ ਕੇ ਸਿੱਖ ਇੱਥੇ ਦਰਸ਼ਨ ਕਰਨ ਵਾਸਤੇ ਆਏ, ਉੱਥੇ ਜਿਨ੍ਹਾਂ ਗੁਰਸਿੱਖਾਂ ਨੇ ਦਰਸ਼ਨ ਕੀਤੇ ਉਹਨਾਂ ਗੁਰਸਿੱਖਾਂ ਦੇ ਵਿੱਚ ਸਤਿਕਾਰਯੋਗ ਭਾਈ ਸੁਖਰਾਜ ਸਿੰਘ ਜੀ ਵੇਰਕਾ ਬੈਠੇ, ਇਹਨਾਂ ਨੇ ਸਾਰੀ ਦੀ ਸਾਰੀ ਸਿਚੁਏਸ਼ਨ ਦੱਸੀ ਵੀ ਉਸ ਵਕਤ ਵਰਤਿਆ ਕੀ। ਜਿਸ ਵਕਤ ਭਾਈ ਮਹਿੰਗਾ ਸਿੰਘ ਜੀ ਦੀ ਸ਼ਹਾਦਤ ਹੋ ਗਈ ਅਤੇ ਉਹ ਸ਼ਹਾਦਤ ਤੋਂ ਬਾਅਦ ਫਿਰ ਜਿਹੜਾ ਸੀ ਉਹ ਭਾਈ ਮਹਿੰਗਾ ਸਿੰਘ ਜੀ ਦਾ ਸੰਸਕਾਰ ਜਿਹੜਾ ਸੀ ਉਹ ਮੰਜੀ ਸਾਹਿਬ ਜੀ ਦੇ ਅਸਥਾਨ ਦੇ ਬਿਲਕੁਲ ਨਾਲ, ਜੇ ਸਾਹਮਣੇ ਵੇਖੋਗੇ ਕਿ ਤੇ ਖੱਬੇ ਹੱਥ ਅਸਥਾਨ ਹੈ, ਉੱਥੇ ਫਿਰ ਸੰਸਕਾਰ ਕੀਤਾ ਗਿਆ। ਅਤੇ ਭਾਈ ਮਹਿੰਗਾ ਸਿੰਘ ਜੀ ਦੀ ਮਾਤਾ ਜਿਸ ਵਕਤ ਇੱਕ ਨੌਜਵਾਨ ਪੁੱਤਰ ਸ਼ਹੀਦ ਹੋ ਜਾਏ ਅਤੇ ਭਾਈ ਮਹਿੰਗਾ ਸਿੰਘ ਦੀ ਮਾਤਾ ਐਡੇ ਕੁ ਸ਼ਾਂਤ ਤਰੀਕੇ ਦੇ ਨਾਲ ਉੱਥੇ ਬੈਠੇ ਸੀ ਵੀ ਮੁੱਖ ਦੇ ਉੱਪਰੋਂ ਚੜ੍ਹਦੀ ਕਲਾ ਵਾਲਾ ਪ੍ਰਤੀਕ ਨੌਜਵਾਨ ਪੁੱਤਰ ਸ਼ਹੀਦ ਹੋ ਗਿਆ, ਅਤੇ ਇਹੀ ਮਨ ਵਿੱਚੋਂ ਸੀ ਕਿ ਕੌਮ ਵਾਸਤੇ ਜੇ ਪੁੱਤਰ ਨੂੰ ਸ਼ਹਾਦਤ ਮਿਲੀ ਤਾਂ ਸਭ ਤੋਂ ਵੱਡੀ ਪ੍ਰਾਪਤੀ, ਇਹ ਸਭ ਤੋਂ ਵੱਡਾ ਮੈਡਲ ਸੀ ਉਹਨਾਂ ਵਾਸਤੇ। ਔਰ ਇਹਨੂੰ ਸਮਝਣਾ ਬਹੁਤ ਔਖਾ, ਜਿਹਦੇ ਸਰੀਰ ਉੱਪਰ ਜਿਹਦੇ ਉੱਪਰ ਇੱਕ ਭਾਣਾ ਵਾਪਰਦਾ ਹੈ ਉਹ ਇਸ ਗੱਲ ਨੂੰ ਪ੍ਰਵਾਨ ਕਰ ਸਕਦਾ। ਇੱਥੇ ਫਿਰ ਪਹਿਲੇ ਦਿਨ ਦੀ ਸ਼ਹਾਦਤ ਹੋਈ, ਦੂਸਰੇ ਦਿਨ ਇਸ ਗੱਲ ਦਾ ਫੈਸਲਾ ਹੋਇਆ ਸੀ ਵੀ ਮਿਤੀ 2 ਜੂਨ ਵਾਲੇ ਦਿਨ ਮੋਰਚਿਆਂ ਦੀ ਸ਼ਨਾਖਤ ਵਾਸਤੇ ਫੌਜ ਜਿਹੜੀ CRPF ਸਾਰੀ ਪਿੱਛੇ ਹਟਾ ਦਿੱਤੀ ਗਈ, 2 ਜੂਨ ਵਾਲੇ ਦਿਨ ਫੌਜ ਨੂੰ ਜਿਹੜਾ ਸੀ ਉਹ ਅੱਗੇ ਭੇਜ ਦਿੱਤਾ ਜਾਂਦਾ। ਸਭ ਤੋਂ ਪਹਿਲਾਂ ਜੇ ਮੈਂ ਭੁੱਲਾਂ ਨਾ ਤਾਂ ਬਿਹਾਰ ਰੈਜੀਮੈਂਟ ਜਿਹੜੀ ਸੀ ਔਰ KS ਰੰਧਾਵਾ ਦੇ ਅਧੀਨ ਆਈ ਉਹਨੂੰ ਅੱਗੇ ਕੀਤਾ, ਅਤੇ KS ਰੰਧਾਵਾ ਜਿਹੜਾ ਸੀ ਫਿਰ ਇਹਨੂੰ ਇੰਟੈਲੀਜੈਂਸ ਵਿੱਚ ਉਸ ਵਕਤ ਵੀ ਤੁਸੀਂ ਸਾਰਾ ਜਿਹੜਾ ਹੈ ਉਹ ਰੇਕੀ ਕਰਨੀ ਤੁਸੀਂ ਵੀ ਕੌਣ ਕਿੱਥੇ ਸਿੰਘ ਕੀ ਕਰ ਰਹੇ ਨੇ ਅੰਦਰ ਕੀ। 2 ਜੂਨ ਵਾਲੇ ਦਿਨ ਖਾੜਕੂ ਸਿੰਘ ਆਮ ਜਿਹੜੇ ਸੀ ਉਹ ਸੰਗਤਾਂ ਦੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਸੀ। ਇੱਥੇ ਫਿਰ 1 ਜੂਨ ਵਾਲੇ ਦਿਨ ਜਿਹੜੀਆਂ ਗੋਲੀਆਂ ਚੱਲੀਆਂ ਉਹਨਾਂ ਦੇ ਉੱਪਰ ਲਾਲ ਰੰਗ ਦੇ ਨਿਸ਼ਾਨ ਲਾ ਕੇ ਅਤੇ ਉਹਨਾਂ ਦੇ ਉੱਪਰ ਮਿਤੀ ਲਿਖ ਦਿੱਤੀ ਗਈ ਸੀ ਕਿ ਇੱਕ ਜਿਹੜਾ ਹੈ ਉਹ ਕੌਮ ਦੇ ਉੱਪਰ ਇੱਕ ਸਭ ਤੋਂ ਵੱਡਾ ਜਿਹੜਾ ਸੀ ਉਸ ਵੇਲੇ ਨਾ ਭੁੱਲਣ ਯੋਗ ਦਿਨ ਸੀ ਕਿ ਦੁਨੀਆਂ ਦੇ ਸਾਂਝੀਵਾਲਤਾ ਦੇ ਕੇਂਦਰ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ, ਜਿੱਥੇ ਹਰੇਕ ਨੂੰ ਪੰਗਤ ਵਿੱਚ ਬੈਠਣ ਦਾ ਅਧਿਕਾਰ, ਇੱਥੇ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਆਦਿ ਉਹਨੂੰ ਬੈਠਣ ਵਾਸਤੇ ਸਤਿਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਕਰਨ ਦਾ ਅਧਿਕਾਰ, ਸਾਂਝੀਵਾਲਤਾ ਦੇ ਪ੍ਰਤੀਕ। ਅਤੇ ਉਸ ਅਸਥਾਨ ਦੇ ਉੱਪਰ ਜਿਹੜਾ ਸੀ ਦੂਸਰੇ ਦਿਨ ਗੋਲੀਆਂ ਚਲਾ ਕੇ ਜਿਹੜਾ ਸੀ ਉਹ
ਨਿਸ਼ਾਨਦੇਹੀ ਕਰਨ ਦਾ ਫੈਸਲਾ ਹੋਇਆ। 2 ਜੂਨ ਵਾਲੇ ਦਿਨ ਇਸ ਗੱਲ ਦਾ ਨਿਰਣਾ, ਅਤੇ ਕੁਲਦੀਪ ਬਰਾੜ ਨੇ ਵੀ ਕਹਿ ਦਿੱਤਾ ਸੀ ਵੀ ਬਸ 2 ਘੰਟਿਆਂ ਦੀ ਖੇਡ ਹੈ, 2 ਘੰਟਿਆਂ ਦੀ ਜਿਹੜੀ ਹੈ ਉਹ ਇੱਥੇ ਖੇਡ ਹੈ, ਅਤੇ 2 ਘੰਟਿਆਂ ਦੇ ਵਿੱਚ ਵਿੱਚ ਅਸੀਂ ਅੰਦਰੋਂ ਸਿੰਘਾਂ ਨੂੰ ਬਾਹਰ ਕੱਢ ਲਵਾਂਗੇ। ਪਰ ਉਸ ਵੇਲੇ ਕਰਫਿਊ ਲਾਉਣ ਦਾ ਜਿਹੜਾ ਸੀ ਉਹ ਸਾਰਾ ਜਿਹੜਾ ਜਿੰਮਾ ਸੀ, ਔਰ ਉਸ ਵੇਲੇ ਅੰਮ੍ਰਿਤਸਰ ਦੇ DC ਸਰਦਾਰ ਗੁਰਦੇਵ ਸਿੰਘ ਹੋਣਾਂ ਕੋਲ ਸੀ, ਕੁਲਦੀਪ ਬਰਾੜ ਉਹਨਾਂ ਦੇ ਕੋਲ ਕੁਝ ਅਫਸਰਾਂ ਸਮੇਤ ਮੀਟਿੰਗ ਕਰਦਾ ਅਤੇ ਉਹਨਾਂ ਨੂੰ ਕਹਿੰਦਾ ਵੀ ਸਾਨੂੰ ਇੱਥੇ ਆਗਿਆ ਦਿੱਤੀ ਜਾਵੇ ਵੀ ਅਸੀਂ ਕਰਫਿਊ ਲਾਗੂ ਕਰਨਾ। ਉਹਨਾਂ ਆਗਿਆ ਨਾ ਦਿੱਤੀ। ਇਸ ਗੱਲ ਦਾ ਨਿਰਣਾ ਵੀ ਕਿਹਾ ਗਿਆ ਵੀ 2 ਘੰਟਿਆਂ ਵਾਸਤੇ ਸਾਨੂੰ ਸਮਾਂ ਦੇ ਦਿਓ। ਅਤੇ ਸਰਦਾਰ ਗੁਰਦੇਵ ਸਿੰਘ, ਉਹ ਚੜ੍ਹਦੀ ਕਲਾ ਵਾਲੇ ਗੁਰਸਿੱਖ, ਪੜ੍ਹੇ ਲਿਖੇ ਬਹੁਤ ਸਨ, ਬੈਠੇ ਸੀ DC ਦੀ ਕੁਰਸੀ ਦੇ ਉੱਪਰ, ਅਤੇ ਉਹਨਾਂ ਇੱਕੋ ਗੱਲ ਆਖੀ ਸੀ ਵੀ ਜੇ 2 ਘੰਟਿਆਂ ਦੀ ਗੱਲ ਕਰਦੇ ਹੋ ਸ਼ਾਇਦ ਤੁਸੀਂ 2 ਦਿਨਾਂ ਦੇ ਵਿੱਚ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਉਹਨਾਂ ਕੋਲ ਪਹੁੰਚ ਨਹੀਂ ਕਰ ਸਕਦੇ। ਇਹ ਵੀ ਗੱਲ ਸੀ ਵੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਉਹਨਾਂ ਦੀ ਬੋਲੀ ਬੋਲਦੇ ਹੋ। ਰਾਤੋਂ ਰਾਤ ਫੈਸਲਾ ਕੀਤਾ ਗਿਆ ਵੀ ਜਾਂ ਤਾਂ ਦੇਸ਼ ਤੋਂ ਬਾਹਰ ਚਲੇ ਜਾਓ 6 ਮਹੀਨਿਆਂ ਵਾਸਤੇ, ਜਾਂ 6 ਮਹੀਨਿਆਂ ਦੀ ਛੁੱਟੀ ਭਰ ਦਿਓ। ਇੱਥੇ ਫਿਰ ਰਾਤੋਂ ਰਾਤ ਜਿਹੜਾ ਸੀ ਅੰਮ੍ਰਿਤਸਰ ਦਾ DC ਬਦਲਿਆ ਜਾਂਦਾ, ਕਰਫਿਊ ਜਿਹੜਾ ਸੀ ਉਹ ਲਾਗੂ ਕੀਤਾ ਜਾਂਦਾ। ਪਰ 3 ਜੂਨ ਵਾਲੇ ਦਿਨ ਥੋੜ੍ਹੀ ਜਿਹੀ ਕਰਫਿਊ ਵਿੱਚ ਢਿੱਲ ਦਿੱਤੀ ਜਾਂਦੀ, ਅੰਮ੍ਰਿਤਸਰ ਦੀ ਲੋਕਲ ਸੰਗਤ ਨੂੰ ਦਰਬਾਰ ਸਾਹਿਬ ਦੇ ਵਿੱਚ ਆਉਣ ਦਾ ਜਿਹੜਾ ਸੀ ਉਹ ਅਧਿਕਾਰ ਦਿੱਤਾ ਗਿਆ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਸੀ। ਜਦੋਂ ਇੱਥੇ ਸੰਗਤ ਭਾਰੀ ਮਾਤਰਾ ਵਿੱਚ ਆਈ, ਬਹੁਤ ਸੰਗਤ ਦਾ ਇਕੱਠ ਸੀ ਇੱਥੇ, ਪਰ ਇੱਥੇ ਜਿਹੜਾ ਸੀ ਉਹ ਸਾਰਾ ਕੁਝ ਜਿਹੜਾ ਵਰਤਾਰਾ ਵਰਤ ਰਿਹਾ ਸੀ ਫੌਜ ਵੱਲੋਂ, 3 ਜੂਨ ਵਾਲੇ ਦਿਨ 'ਤੇ ਬਹੁਤੀ ਗੋਲਾਬਾਰੀ ਜਾਂ ਕੋਈ ਜਿਹੜੀ ਸੀ ਉਹ ਗੋਲੀ ਨਹੀਂ ਚਲਾਈ ਗਈ। ਪਰ ਜਦੋਂ ਹੀ 3 ਜੂਨ ਦੀ ਸ਼ਾਮ ਹੁੰਦੀ ਹੈ, ਔਰ ਇੱਥੇ ਫਿਰ ਜਿਹੜਾ ਸੀ ਉਹ ਆਪਣੀ ਬਦਨੀਤੀ ਵਰਤੀ ਗਈ, ਸੰਗਤ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਾਹਰ ਜਿਹੜੀ ਸੀ ਉਹ ਜਿਹੜੀ ਅੰਦਰ ਬੈਠੀ ਰਹੀ, ਦੁਆਲੇ ਬੈਠੀ ਰਹੀ, ਉਹਨੂੰ ਫਿਰ ਬਾਹਰ ਨਿਕਲਣ ਨਹੀਂ ਦਿੱਤਾ ਗਿਆ। ਇਤਿਹਾਸ 'ਤੇ ਇਹ ਵੀ ਕਹਿੰਦਾ ਕਿ 3 ਜੂਨ ਵਾਲੇ ਦਿਨ ਗਰਮੀ ਬਹੁਤ ਜ਼ਿਆਦਾ ਸੀ, ਅਤੇ ਉਸ ਵੇਲੇ ਕਮਰੇ ਜਿਹੜੇ ਸੀ ਉਹ ਘੇਰਾਬੰਦੀ ਕਰ ਲਏ ਗਏ, ਦਰਬਾਰ ਸਾਹਿਬ ਦੀਆਂ ਸਰਾਵਾਂ, ਗੁਰੂ ਰਾਮਦਾਸ ਸਰਾਂ ਜਿਹਦੇ ਵਿੱਚ ਤਕਰੀਬਨ ਕਪੈਸਿਟੀ ਇਹ ਸੀ ਕਿ 10 ਬੰਦੇ ਅੰਦਰ ਰਹਿ ਸਕਦੇ, ਉੱਥੇ 25-25, 20-20 ਬੰਦਿਆਂ ਨੂੰ ਡੱਕ ਦਿੱਤਾ ਗਿਆ ਗਰਮੀ ਵਿੱਚ। ਇਸ ਵਕਤ ਮਿਤੀ 3 ਜੂਨ ਵਾਲੇ ਦਿਨ ਇਹੀ ਮੀਟਿੰਗ ਜਿਹੜੀ ਸੀ ਫਿਰ ਜਨਰਲ ਕੁਲਦੀਪ ਬਰਾੜ ਦੇ ਵੱਲੋਂ ਕੀਤੀ ਜਾਂਦੀ ਕਿ ਸਭ ਤੋਂ ਪਹਿਲਾਂ 3 ਜੂਨ ਨੂੰ ਰਾਤ ਵਾਲੇ ਦਿਨ ਇੱਥੇ ਹਮਲਾ ਕੀਤਾ ਜਾਏ, ਮੁਕਾਬਲਾ ਕੀਤਾ ਜਾਏ, ਜਿਹਦੇ ਵਿੱਚ ਇੰਨੀਆਂ ਕੁ ਗੋਲੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ 'ਤੇ ਚਲਾਈਆਂ ਜਾਣ, ਜਿਹਦੇ ਕਰਕੇ ਖਾੜਕੂ ਸਿੰਘ ਅੰਦਰੋਂ ਜਵਾਬ ਦੇਣਗੇ ਉਹਨਾਂ ਦੀ ਨਿਸ਼ਾਨਦੇਹੀ, ਅਤੇ ਉਹਨਾਂ ਕੋਲ ਕਿਹੜੇ ਕਿਹੜੇ ਹਥਿਆਰ ਨੇ ਉਹਨਾਂ ਦੀ ਨਿਸ਼ਾਨਦੇਹੀ ਹੋ ਜਾਏ। ਪਰ 3 ਜੂਨ ਰਾਤ ਤੱਕ ਵੀ ਜਿਹੜਾ ਸੀ ਉਹ ਕਿਸੇ ਨੇ ਅੱਗੋਂ ਜਵਾਬ ਨਹੀਂ ਦਿੱਤਾ। ਪਰ ਜਿੰਨੀਆਂ ਗੋਲੀਆਂ ਉਸ ਵਕਤ ਜਿਹੜਾ ਸੀ ਉਹ ਜ਼ਿਕਰ ਕੀਤਾ ਗਿਆਨੀ ਜਸਵੰਤ ਸਿੰਘ ਦੀ ਉਹਨਾਂ ਨੇ, ਉਹ ਕਹਿੰਦੇ ਮੈਂ 3 ਜੂਨ 11 ਵਜੇ, ਇੱਕ 3 ਜੂਨ ਦਾ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ 3 ਜੂਨ 11 ਵਜੇ ਅਸੀਂ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬੈਠੇ ਸੀ, ਕਹਿੰਦੇ ਮੇਰੇ ਨਾਲ 5 ਸਿੰਘ ਸਨ, ਅਸੀਂ ਕਿਤੇ ਅੰਮ੍ਰਿਤ ਸੰਚਾਰ ਕਰਵਾਉਣ ਜਾਣਾ ਸੀ ਜੰਮੂ। ਕਹਿੰਦੇ ਅਸੀਂ ਦਫ਼ਤਰ ਤੋਂ 11 ਵਜੇ ਤਕਰੀਬਨ ਤਿਆਰੀ ਖਿੱਚ ਲਈ, ਅਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਕਕਾਰ ਲੈਣ ਆ ਰਹੇ ਸੀ। ਜਦੋਂ ਕਕਾਰ ਲੈਣ ਵਾਸਤੇ ਇੱਧਰ ਨੂੰ ਆਏ, ਕਹਿੰਦੇ ਅਸੀਂ ਛਬੀਲ ਪਾਰ ਕਰਕੇ, ਜਿਹੜੀ ਨੁੱਕਰ 'ਤੇ ਬਿਲਕੁਲ ਛਬੀਲ ਹੈ ਬਾਬਾ ਦੀਪ ਸਿੰਘ ਦਾ ਸਥਾਨ, ਅੱਗੇ ਲੰਘ ਕੇ ਇੱਧਰ ਜਦੋਂ ਲਾਚੀ ਬੇਰ ਵਾਲੇ ਪਾਸੇ ਨੂੰ ਆਈਏ, ਲਾਚੀ ਬੇਰ ਵਾਲੇ ਪਾਸੇ ਕਹਿੰਦੇ ਅਸੀਂ ਪਹੁੰਚੇ, 2 ਸਿੰਘ ਸਾਂ, ਇੱਕ ਮੇਰੇ ਨਾਲ ਦਾ ਗੁਰਸਿੱਖ। ਜਦੋਂ ਅਸੀਂ ਕਿਰਪਾਨਾਂ ਲੈਣ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਮੁੜਨਾ ਹੀ ਸੀ, ਕਹਿੰਦੇ ਮੈਂ 10 ਕਦਮ ਪਿੱਛੇ ਸੀ, ਮੇਰੇ ਨਾਲ ਦੇ ਸਿੰਘ ਦੇ ਉੱਪਰ ਜਿਹਨੇ ਕਿਸੇ ਪ੍ਰਕਾਰ ਵੀ ਕੋਈ ਹਥਿਆਰ ਜਾਂ ਕਿਸੇ ਪ੍ਰਕਾਰ ਕੋਈ ਇਹੋ ਜਿਹੀ ਗਤੀਵਿਧੀ ਨਹੀਂ ਕੀਤੀ ਜਿਹਦੇ ਕਰਕੇ ਫੌਜ ਨੂੰ ਸ਼ੱਕ ਹੋ ਸਕੇ, ਕਹਿੰਦੇ ਨੇ ਉਸ ਵਕਤ ਸਿੱਧੀ ਆਣ ਕੇ ਪੁੜਪੜੀ ਦੇ ਵਿੱਚ ਗੋਲੀ ਲੱਗਦੀ ਅਤੇ ਉਹ ਸਿੱਖ ਮੇਰੇ ਸਾਹਮਣੇ ਸ਼ਹੀਦ ਹੋ ਜਾਂਦਾ। ਕਹਿੰਦੇ ਫਿਰ ਮੈਂ ਉਸ ਦਿਨ ਇਹੀ ਕਿਹਾ ਸੀ ਵੀ ਜੇ ਇੱਥੋਂ ਭੱਜੇ ਅਤੇ ਗੋਲੀ ਲੱਗ ਗਈ ਗਦਾਰ ਕਹਿਲਾਵਾਂਗੇ। ਕਹਿੰਦੇ ਨੇ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਨਮਸਕਾਰ ਕਰਨ ਚਲਾ ਗਿਆ। ਇੱਥੇ ਫਿਰ ਜੋ ਕੁਝ ਕਹਿੰਦੇ ਜਿਵੇਂ ਬਜਰੀ ਖਿਲਰਦੀ ਹੈ, ਇਸ ਪ੍ਰਕਾਰ ਗੋਲੀਆਂ ਦੇ ਖੋਲ ਜਿਹੜੇ ਸੀ, ਗੋਲੀਆਂ ਜਿਹੜੀਆਂ ਸੀ ਵੱਜ ਕੇ ਹਰਿਮੰਦਰ ਸਾਹਿਬ ਜੀ ਨੂੰ ਆਲੇ ਦੁਆਲੇ ਡਿੱਗੀਆਂ ਹੋਈਆਂ, ਅਤੇ ਕੁਝ ਪਰਿਕਰਮਾ ਦੇ ਵਿੱਚ ਗੋਲੀਆਂ ਦੇ ਨਿਸ਼ਾਨ, ਕਹਿੰਦੇ ਗੋਲੀਆਂ ਦੇ ਜਦੋਂ ਵੱਜਦੀਆਂ ਸੀ ਕੰਧਾਂ ਨਾਲ ਜ਼ਮੀਨ 'ਤੇ ਡਿੱਗਦੀਆਂ ਸੀ, ਅਤੇ ਹਰਿਮੰਦਰ ਸਾਹਿਬ ਦੇ ਵਿੱਚ ਤਾਂ
ਇਹੋ ਜਿਹੀ ਬੁਲਟ, ਇਹੋ ਜਿਹੀ ਗੋਲੀ ਦਾ ਵੀ ਇਸਤੇਮਾਲ ਕੀਤਾ ਗਿਆ, ਔਰ ਜਿਹੜੀਆਂ ਗੋਲੀਆਂ ਬਹੁਤ ਵੱਡੇ ਆਕਾਰ ਵਾਲੀਆਂ ਅਤੇ ਬਹੁਤ ਨੁਕਸਾਨਦੇਹ ਸਨ। ਜਿਸ ਵਕਤ 3 ਜੂਨ ਦੀ ਰਾਤ, ਉੱਥੇ ਫਿਰ ਸੰਗਤਾਂ ਦੇ ਉੱਪਰ ਵੀ ਭਾਰੀ ਤਸ਼ੱਦਦ ਕੀਤਾ ਜਾਂਦਾ। 4 ਜੂਨ ਵਾਲੇ ਦਿਨ ਫਿਰ ਕਾਰਵਾਈ ਆਰੰਭ ਹੋ ਜਾਂਦੀ ਹੈ। 4 ਜੂਨ ਵਾਲੇ ਦਿਨ ਕੁਲਦੀਪ ਬਰਾੜ ਨੂੰ ਅਹਿਸਾਸ ਹੋ ਗਿਆ ਸੀ ਵੀ ਇਹ ਕੰਮ 2 ਘੰਟਿਆਂ ਦਾ ਤਾਂ ਬਿਲਕੁਲ ਨਹੀਂ ਹੈ, ਕਿਉਂਕਿ ਅੰਦਰ ਜਨਰਲ ਸੁਵੇਕ ਸਿੰਘ ਹੋਣਾ ਨੇ ਜਿਹੜੀ ਤਿਆਰੀ ਕੀਤੀ ਹੋਈ ਸੀ। ਫਿਰ ਇਹਨਾਂ ਨੇ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਹੋਟਲ ਟੈਂਪਲ ਵਿਊ ਵਾਲਾ ਮੋਰਚਾ ਇੱਧਰੋਂ। ਉਸ ਤੋਂ ਬਾਅਦ ਜਿਹੜਾ ਸੀ ਇਹ ਮੋਰਚਾ ਜਿੱਥੇ ਜੱਸਾ ਸਿੰਘ ਰਾਮਗੜੀਆ ਬੂੰਗੇ ਨੇ ਦੋਵੇਂ, ਉਹ ਬੂੰਗੇ ਟਾਰਗੇਟ ਕੀਤੇ ਗਏ। ਫਿਰ ਬੂੰਗਿਆਂ ਤੋਂ ਬਾਅਦ ਜਿਹੜੀ ਪਾਣੀ ਵਾਲੀ ਟੈਂਕੀ ਸੀ ਇਹਨੂੰ ਟਾਰਗੇਟ ਕੀਤਾ ਗਿਆ। ਇੱਥੇ ਇੱਕ ਛੋਟੀ ਜਿਹੀ ਤੋਪ ਜਿਹੜੀ ਹੈ ਔਰ ਉਹਦਾ ਪ੍ਰਬੰਧ ਕੀਤਾ ਗਿਆ, ਟੈਂਕਾਂ ਦਾ ਨਾਲ ਪ੍ਰਬੰਧ ਕਰ ਲਿਆ ਗਿਆ ਸੀ। ਫਿਰ ਇੱਥੇ ਜ਼ਿਕਰ ਕੀਤਾ ਜਾਂਦਾ ਵੀ 4 ਜੂਨ ਵਾਲੇ ਦਿਨ ਜਿਹੜਾ ਸਭ ਤੋਂ ਪਹਿਲਾਂ ਹਮਲਾ ਕੀਤਾ ਜਾਂਦਾ ਹੈ, ਔਰ ਸਭ ਤੋਂ ਪਹਿਲਾਂ ਹਮਲਾ ਇਹ ਸੀ ਵੀ ਟੈਂਕੀ ਵਾਲੇ ਪਾਸੇ ਜਿਹੜੇ ਮੋਰਚੇ ਦੀ ਸ਼ਨਾਖਤ ਹੋਈ ਉਹਨੂੰ ਜਿਹੜਾ ਸੀ ਉਹ ਉਡਾਇਆ ਗਿਆ ਬੰਬ ਨਾਲ। ਉਸ ਤੋਂ ਬਾਅਦ ਜਿਹੜਾ ਮੋਰਚਾ ਜਿਹੜਾ ਰਾਮਗੜੀਆ ਬੂੰਗੇ ਦੇ ਉੱਪਰ ਸੀ, ਕੁਝ ਹੱਦ ਤੱਕ ਉਸ ਮੋਰਚੇ ਨੂੰ ਤਬਾਹ ਕੀਤਾ ਗਿਆ। ਜਦੋਂ ਇਸ ਮੋਰਚਿਆਂ ਨੂੰ ਤਬਾਹ ਕੀਤਾ ਗਿਆ, ਫਿਰ ਸਰਕਾਰ ਦੀ ਮੌਕੇ ਦੀ ਹਕੂਮਤ ਦੀ ਮੰਸ਼ਾ ਜਿਹੜੀ ਸੀ ਉਹ ਸਿੱਖਾਂ ਨੂੰ ਪੂਰੀ ਪਤਾ ਲੱਗ ਚੁੱਕੀ ਸੀ ਵੀ ਹੁਣ ਵਰਤਨ ਕੀ ਵਾਲਾ ਹੈ। ਇੱਥੇ ਫਿਰ ਕਹਿੰਦੇ ਆ ਵੀ ਫਿਰ ਸੰਤ ਗਿਆਨੀ ਜਰਨੈਲ ਸਿੰਘ ਦੀ ਅਤੇ ਜਨਰਲ ਸੁਵੇਕ ਸਿੰਘ, ਭਾਈ ਅਮਰੀਕ ਸਿੰਘ, ਇਹਨਾਂ ਸਾਰਿਆਂ ਨੂੰ ਮੋਰਚਿਆਂ ਦੇ ਵਿੱਚ ਆਮ ਫਿਰਦਿਆਂ ਵੇਖਿਆ ਜਾ ਰਿਹਾ ਸੀ। 4 ਜੂਨ ਵਾਲੇ ਦਿਨ ਫਿਰ ਸਾਰਿਆਂ ਨੂੰ ਜਿਹੜਾ ਸੀ ਉਹ ਜੋ ਕੁਝ ਸਿੱਖਾਂ ਦੇ ਕੋਲ ਸੀ, ਬਰੂਦ ਆਦਿਕ, ਗੋਲੇ ਆਦਿਕ ਜੋ ਕੁਝ ਸੀ ਉਹ ਸਾਰਾ ਵੰਡ ਦਿੱਤਾ ਗਿਆ। ਇੱਥੇ ਫਿਰ ਫੌਜ ਨੂੰ ਜਿਹੜਾ ਸੀ ਵੀ ਧਿਆਨ ਟੈਂਕੀ ਵਾਲੇ ਪਾਸੇ, ਰਾਮਗੜੀਆ ਬੂੰਗੇ ਵਾਲੇ ਪਾਸੇ ਖਿੰਡਾ ਦਿਓ, ਅਤੇ ਇੱਧਰੋਂ ਜਿਹੜਾ ਹੈ ਉਹ ਘੰਟਾ ਘਰ ਵਾਲੇ ਪਾਸਿਓਂ ਫੌਜ ਜਿਹੜੀ ਹੈ ਜਾਂ ਲੰਗਰ ਆਲ ਵਾਲੇ ਪਾਸਿਓਂ ਕਿਸੇ ਨਾ ਕਿਸੇ ਤਰੀਕੇ ਨਾਲ ਆਟਾ ਮੰਡੀ ਗੇਟ ਵਾਲੇ ਪਾਸਿਓਂ ਫੌਜ ਨੂੰ ਅੰਦਰ ਜਿਹੜਾ ਹੈ ਉਹ ਭੇਜਿਆ ਜਾ ਸਕੇ। ਪਰ ਉੱਥੇ ਸਭ ਤੋਂ ਪਹਿਲਾਂ ਬਿਹਾਰ ਰੈਜੀਮੈਂਟ ਜਿਹੜੀ ਸੀ ਉਹ ਰੇਂਗਦੀ ਹੋਈ ਜਦੋਂ ਹਰਿਮੰਦਰ ਸਾਹਿਬ ਦਾਖਲ ਹੋਣ ਦਾ ਯਤਨ ਕਰ ਰਹੀ ਸੀ, ਹੈਰਾਨੀ ਤੇ ਉਸ ਵੇਲੇ ਹਰਵੀਰ ਸਿੰਘ ਭਵਰ ਲਿਖਦੇ ਆ ਵੀ ਫੌਜ ਦੇ ਮੁਖੀ ਹੈਰਾਨ ਰਹਿ ਗਏ ਵੀ ਜਦੋਂ ਰੇਂਗਦੀ ਹੋਈ ਫੌਜ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋਣ ਜਾ ਰਹੀ ਸੀ ਅਤੇ ਰੇਂਗਦੀ ਹੋਈ ਫੌਜ ਦੇ ਜਰਨੈਲ ਵੀ ਉਸ ਵਕਤ ਇਹਨਾਂ ਗੁਰਸਿੱਖਾਂ ਦੇ ਮੋਰਚਿਆਂ ਨੇ ਤਬਾਹ ਕਰਕੇ ਰੱਖ ਦਿੱਤੇ। ਉਸ ਵਕਤ ਏਡੀ ਵੱਡੀ ਫੌਜ ਅਤੇ ਏਡਾ ਵੱਡਾ ਨੁਕਸਾਨ ਜ਼ਿਕਰ ਕੀਤਾ ਜਾਂਦਾ ਵੀ ਪਹਿਲੇ ਦਿਨ ਹੀ ਤਕਰੀਬਨ ਜਿਹੜਾ ਹੈ ਉਹ 2200 ਫੌਜ ਜਿਹੜੀ ਸੀ ਉਹ ਤਕਰੀਬਨ ਅੰਦਰ ਆਈ, ਔਰ ਇੱਥੇ 2200 ਦੇ 2200 ਫੌਜ ਜਿਹੜੀ ਸੀ ਉਹ ਨਾਕਾਮ ਰਹੀ। ਅਤੇ ਇੱਥੇ ਪਹਿਲੇ ਦਿਨ 4 ਜੂਨ ਵਾਲੇ ਦਿਨ ਜਿਹੜੀ ਸੀ ਔਰ ਉਹ ਫੌਜ ਦਾ ਮੁਕਾਬਲਾ ਸਿੰਘਾਂ ਦੇ ਨਾਲ ਹੁੰਦਾ, ਇੱਥੇ ਫਿਰ 2200 ਫੌਜ ਜਿਹੜੀ ਉਹ ਜਨਰਲ ਕੁਲਦੀਪ ਬਰਾੜ ਖੁਦ ਮੰਨਦਾ ਵੀ ਇੰਨੀ ਫੌਜ ਸਾਡੀ ਮਾਰੀ ਜਾ ਚੁੱਕੀ ਸੀ। ਪਰ ਅਜੇ ਤੱਕ ਵੀ ਸਾਨੂੰ ਇਹ ਨਹੀਂ ਸੀ ਲੱਗ ਰਿਹਾ ਵੀ ਕੋਈ ਕਿਸੇ ਤਰੀਕੇ ਦੀ ਪ੍ਰਾਪਤੀ ਹੋ ਸਕੇ। 4 ਜੂਨ ਵਾਲੇ ਦਿਨ ਫਿਰ ਕਹਿੰਦੇ ਵੀ ਸਾਡੀ ਸਿੱਧੀ ਭੇਡ ਹੁੰਦੀ ਰਹੀ। ਇੱਥੇ ਫਿਰ ਤਕਰੀਬਨ ਦੇਰ ਰਾਤ ਤੱਕ 4 ਜੂਨ ਵਾਲੇ ਦਿਨ ਇੱਥੇ ਆਪਸ ਵਿੱਚ ਆਹਮੋ ਸਾਹਮਣੇ ਦੇ ਮੁਕਾਬਲੇ ਮੋਰਚਿਆਂ ਦੇ ਵਿੱਚੋਂ ਜਿਹੜੇ ਸੀ ਉਹ ਵੇਖੇ ਜਾ ਸਕਦੇ। ਮਿਤੀ 5 ਜੂਨ ਵਰਤਦੀ ਹੈ। 5 ਜੂਨ ਵਾਲੇ ਦਿਨ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਜਿਹੜਾ ਹੈ ਉਹ ਫਿਰ ਛੋਟੀ ਤੋਪ ਦੇ ਨਾਲ ਗੋਲੇ ਛੱਡੇ ਜਾਂਦੇ। ਇਹ ਜ਼ਿਕਰ ਕੀਤਾ, ਇੱਕ ਆਪ ਜੀ ਦੇ ਸਨਮੁਖ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਕ ਜਸਵੰਤ ਸਿੰਘ ਰਸਾਲਦਾਰ ਹੋਏ, ਉਹ ਨਗਰ ਸੁਧਾਰ ਦੇ ਵਿੱਚ ਉਹਨਾਂ ਦਾ ਰਹਿਣ ਬਸੇਰਾ ਸੀ, ਕਰੋਨਾ ਵਿੱਚ ਉਹ ਚੜ੍ਹਾਈ ਕਰ ਗਏ। ਉਹਨਾਂ ਨੇ ਇਹ ਗੱਲ ਸਾਂਝੀ ਕੀਤੀ, ਕਹਿੰਦੇ ਅਸੀਂ ਉਸ ਰੈਜੀਮੈਂਟ ਦੇ ਵਿੱਚ ਅਸੀਂ ਵੀ ਇੱਥੇ ਪਹੁੰਚੇ ਸੀ, ਸਾਡੀਆਂ ਵੀ ਡਿਊਟੀਆਂ ਲੱਗੀਆਂ ਸੀ, ਅਤੇ ਉਸ ਵਕਤ ਸਾਡਾ ਇਹ ਕੰਮ ਹੁੰਦਾ ਸੀ ਕਿ ਅਸੀਂ ਫੌਜਾਂ ਤੱਕ ਸਮਾਨ ਪਹੁੰਚਾਉਣਾ ਸੀ ਸਿਰਫ, ਪਰ ਕਹਿੰਦੇ ਸਾਡੇ ਮਾਇੰਡ, ਸਾਡੇ ਦਿਮਾਗ ਇਸ ਢੰਗ ਨਾਲ ਵਾਸ਼ ਕਰ ਦਿੱਤੇ ਗਏ ਸੀ ਵੀ ਪਤਾ ਨਹੀਂ ਸਾਡੇ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਉਹ ਕਿੱਡੀ ਕੁ ਵੱਡੀ ਬੇਅਦਬੀ ਹੋ ਰਹੀ ਹੈ ਜਿੱਥੇ ਇੱਥੇ ਖਾੜਕੂ ਸਿੰਘ ਬੈਠੇ। ਪਰ ਕਹਿੰਦੇ ਅਸੀਂ, ਮੈਂ ਅੱਖਾਂ ਨਾਲ ਵੇਖਿਆ ਸੀ ਕਿ 5 ਜੂਨ, 4 ਜੂਨ, 6 ਜੂਨ ਤੱਕ ਅਸੀਂ ਗਿਣਤੀ ਕੀਤੀ ਅਤੇ 60 ਗੋਲੇ ਜਿਹੜੇ ਸੀ ਛੋਟੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਵਾਲੇ ਪਾਸੇ ਦੇ ਅਸਥਾਨਾਂ ਅਤੇ ਆਸੇ ਪਾਸੇ ਦੀਆਂ ਬਿਲਡਿੰਗਾਂ ਨੂੰ ਢਹਿ ਢੀਰ ਕੀਤਾ ਜਾਣਾ ਸੀ, ਔਰ ਉਹ ਕੀਤਾ ਵੀ ਗਿਆ। ਇੱਥੇ ਜਨਰਲ ਕੁਲਦੀਪ ਬਰਾੜ ਲਿਖਦਾ ਵੀ ਅਸੀਂ ਤਾਂ ਇਹੋ ਜਿਹੇ ਮਿਸਤਰੀ ਵੀ ਨਾਲ ਰੱਖੇ ਸੀ ਵੀ ਨਾਲ ਨਾਲ ਕੰਮ ਕਰੀ ਜਾਓ, ਜਿੱਥੇ ਕੋਈ ਨੁਕਸਾਨ ਹੁੰਦਾ ਉਹਨੂੰ ਰਿਪੇਅਰ ਵੀ ਕਰੀ ਜਾਓ।
ਪਰ ਕਹਿੰਦੇ ਹੁਣ ਗੱਲ ਸਿਰਫ ਇੱਥੇ ਅਣਖ 'ਤੇ ਆ ਚੁੱਕੀ ਸੀ। ਫੌਜ ਨੂੰ ਆਪਣਾ ਹੰਕਾਰ ਸੀ, ਪਰ ਜਨਰਲ ਸੁਬੇਗ ਸਿੰਘ ਦੀ ਰਣਨੀਤੀ ਬਹੁਤ ਵੱਡੇ ਤਲ ਦੇ ਉੱਪਰ ਮੋਰਚਿਆਂ ਦੇ ਵਿੱਚ ਇੰਨੀ ਤਗੜੀ ਸੀ ਵੀ ਸ਼ਨਾਖਤ ਨਾ ਹੋ ਸਕੀ। ਇੱਥੇ ਫਿਰ ਜਿਹੜਾ ਵਰਤਾਰਾ ਕੁਦਰਤੀ ਰੂਪ ਦੇ ਵਿੱਚ ਵਰਤਦਾ ਹੈ, ਮਿਤੀ 5 ਜੂਨ ਨੂੰ ਜਿਸ ਵਕਤ ਗੁਰਸਿੱਖਾਂ ਵੱਲੋਂ ਰਾਕਟ ਲਾਂਚਰ ਵੀ ਵਰਤੇ ਜਾਂਦੇ, ਇੱਥੇ ਬਖਤਰਬੰਦ ਗੱਡੀਆਂ ਟੈਂਕ ਅੰਦਰ ਲਿਆਉਣ ਦਾ ਫੈਸਲਾ ਹੋਇਆ, ਪਰ ਬਖਤਰਬੰਦ ਗੱਡੀ ਵੀ ਜਿਹੜੀ ਸੀ ਉਸ ਵਕਤ ਔਰ ਉੜਾ ਦਿੱਤੀ ਜਾਂਦੀ ਇੱਕ ਬੱਚੀ ਵੱਲੋਂ ਜਿਹਦਾ ਨਾਮ ਇਤਿਹਾਸ ਵਿੱਚ ਵਾਹਿਗੁਰੂ ਕੌਰ ਲਿਖਿਆ, ਔਰ ਉਸ ਵੇਲੇ ਆਪਣੇ ਨਾਲ RDX ਬੰਨ ਕੇ ਜਿਹੜਾ ਸੀ ਉਹ ਛਾਲ ਮਾਰ ਦਿੱਤੀ, ਬਖਤਰਬੰਦ ਗੱਡੀ ਉਡਾ ਦਿੱਤੀ ਗਈ। 5 ਜੂਨ ਵਾਲੇ ਦਿਨ ਹੀ ਇੱਕ ਟੈਂਕ ਜਿਹੜਾ ਸੀ ਉਹ ਅੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅੰਦਰ ਟੈਂਕ ਲਿਆਂਦਾ ਜਾਂਦਾ ਹੈ ਅਤੇ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ, ਕਹਿੰਦੇ ਥੋੜ੍ਹਾ ਜਿਹਾ ਉਹਦੇ ਨੇੜੇ ਉਹ ਟੈਂਕ ਜਿਹੜਾ ਸੀ ਉਸ ਵਕਤ ਅਗਾਂਹ ਨਹੀਂ ਤੁਰ ਸਕਿਆ, ਜ਼ਮੀਨ ਦੇ ਵਿੱਚ ਉਸੇ ਜਗ੍ਹਾ ਦੇ ਉੱਪਰ ਉਹ ਖੁੱਭ ਚੁੱਕਾ ਸੀ। ਭਾਵੇਂ ਟੈਂਕ ਇਸੇ ਸਿਚੁਏਸ਼ਨ ਵਾਸਤੇ ਤਿਆਰ ਕੀਤੇ ਜਾਂਦੇ, ਪਰ ਇੱਥੇ ਇੱਕ ਬੁੱਢਾ ਜਰਨੈਲ ਜਿਹਨੇ ਤਕਰੀਬਨ 75 ਸਾਲ ਦੀ ਉਮਰ ਦੇ ਵਿੱਚ ਖੰਡਾ ਫੜਿਆ ਸੀ 18 ਸੇਰ ਦਾ ਅਤੇ ਅਬਦਾਲੀ ਨੂੰ ਮੰਗਾ ਰਿਹਾ ਸੀ, ਅੱਜ ਵੀ ਗੁਰੂ ਰਾਮਦਾਸ ਸਾਹਿਬ ਦੀ ਪਰਿਕਰਮਾ ਵਿੱਚ ਬੈਠ ਕੇ ਉਹ ਫੌਜ ਨੂੰ ਉਹ ਜਰਨੈਲ ਵੰਗਾਰ ਰਿਹਾ ਸੀ ਕਿ ਇਸ ਜੀਵਨ ਵਿੱਚ ਮੌਕੇ ਦੀ ਹਕੂਮਤ ਆਈ, 18 ਸੇਰ ਦਾ ਖੰਡਾ ਫੜ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ, ਇਹ ਨਾ ਭੁੱਲ ਜਾਣਾ ਕਿ ਉਹ ਜਰਨੈਲ ਚਲਾ ਗਿਆ। ਅੱਜ ਵੀ ਬਾਬਾ ਦੀਪ ਸਿੰਘ ਉਹ 75 ਸਾਲ ਦਾ ਜਰਨੈਲ ਜਿਹਨੇ ਸੀਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ 'ਤੇ ਭੇਟ ਕੀਤਾ ਸੀ, ਅੱਜ ਵੀ ਪਰਿਕਰਮਾ ਵਿੱਚ ਬੈਠ ਕੇ ਹਰਿਮੰਦਰ ਦੀ ਰਾਖੀ ਵਾਸਤੇ ਬੈਠਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਅਸਥਾਨਾਂ ਦੇ ਉੱਪਰ ਸਾਰਾ ਦਾ ਸਾਰਾ ਜਿਹੜਾ ਸੀ ਉਸ ਵਕਤ 'ਤੇ ਵਰਤਾਰਾ ਵਰਤਦਾ। ਇੱਥੇ ਫਿਰ ਗੁਰੇਜ਼ ਨਹੀਂ ਕੀਤਾ ਗਿਆ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉੱਥੇ ਵੀ ਜ਼ਿਕਰ ਕੀਤਾ। ਭਾਈ ਨਿਰਮਲ ਸਿੰਘ ਖਾਲਸਾ ਲਿਖਦੇ ਆ ਵੀ ਜਿੱਦਣ ਹਮਲਾ ਹੁੰਦਾ ਹੈ 3 ਜੂਨ ਵਾਲੇ ਦਿਨ, ਸਭ ਤੋਂ ਬਾਅਦ ਕਹਿੰਦੇ ਅਸੀਂ ਤਕਰੀਬਨ 9 ਘੰਟੇ ਲਗਾਤਾਰ ਔਰ ਥੋੜ੍ਹਾ ਥੋੜ੍ਹਾ ਵਿੱਚ ਸਾਹ ਲੈ ਕੇ ਅਸੀਂ ਜਿਹੜਾ ਸੀ ਉਹ ਗੁਰਬਾਣੀ ਕੀਰਤਨ ਕਰਦੇ ਰਹੇ। ਇੱਥੇ ਗੁਰਬਾਣੀ ਕੀਰਤਨ ਕਰਦਿਆਂ ਕਰਦਿਆਂ ਕਹਿੰਦੇ ਅਸੀਂ ਬੈਠੇ ਇਸ ਤਰ੍ਹਾਂ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਸਿੱਧੀਆਂ ਗੋਲੀਆਂ ਆ ਰਹੀਆਂ ਸੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜ਼ਖਮੀ ਹੋਇਆ। ਉੱਥੇ ਫਿਰ ਕਹਿੰਦੇ ਅਸੀਂ ਇੱਕ ਵਿਅਕਤੀ ਹਰਮੋਨੀਅਮ ਵਾਲਾ ਇੱਕ ਨੁੱਕਰ 'ਤੇ, ਦੂਸਰਾ ਦੂਸਰੀ ਨੁੱਕਰ 'ਤੇ, ਤਬਲੇ ਵਾਲਾ ਤੀਸਰੀ ਨੁੱਕਰ 'ਤੇ ਬਿਠਾਇਆ ਵੀ ਜਿੱਥੇ ਥਮਲਿਆਂ ਦੇ ਓਲੇ ਜਾਂ ਕੰਧਾਂ ਦਾ ਆਸਰਾ ਲੈ ਕੇ ਉੱਥੇ ਕੀਰਤਨ ਕੀਤਾ ਜਾ ਸਕੇ। ਕਹਿੰਦੇ ਜਦੋਂ ਅਸੀਂ ਇਹ ਗੱਲ ਦਾ ਅਹਿਸਾਸ ਕੀਤਾ ਵੀ ਹੁਣ ਫਤਿਹ ਹੋ ਗਈ, ਉੱਥੇ ਭਾਈ ਕੁਲਵਿੰਦਰ ਸਿੰਘ ਅਰਦਾਸੀਆ ਰਿਟਾਇਰ ਹੋਏ ਦਰਬਾਰ ਸਾਹਿਬ, ਉਹਨਾਂ ਫਿਰ ਅਰਦਾਸ ਕਰਕੇ ਜਿਹੜਾ ਸੀ ਸੰਪੂਰਨਤਾ ਦੀ ਅਰਦਾਸ ਜਿਹੜੀ ਸੀ ਔਰ ਉੱਥੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਕੀਤੀ। ਸਤਿਗੁਰੂ ਸਾਹਿਬ ਜੀ ਦੇ ਅਸਥਾਨ

ਫਿਰ ਉੱਥੇ ਭਾਈ ਨਾਗੋਕੇ ਵਾਲੇ ਮੋਰਚੇ ਨੇ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ। ਜੱਸਾ ਉਸ ਵੇਲੇ ਰਾਮਗੜੀਆ ਬੁੰਗਾ ਜਿਹੜਾ ਸੀ, ਰਾਮਗੜੀਏ ਬੁੰਗੇ ਤੋਂ ਉਸ ਵਕਤ ਕੋਈ ਵੀ ਫੌਜ ਦਾ ਵਿਅਕਤੀ ਜਿਹੜਾ ਸੀ ਉਹ ਅੰਦਰ ਨਹੀਂ ਜਾਣ ਦਿੱਤਾ। ਇੱਥੇ ਫਿਰ ਕਲਪੀ ਹੋਈ ਫੌਜ ਨੇ ਆਈ ਹੋਈ ਜਿੰਨੀ ਸੰਗਤ ਸੀ ਉੱਥੇ ਫਿਰ ਸੰਗਤ ਨੂੰ ਬੇਅਦਬ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਜੰਮੂ ਤੋਂ ਇੱਕ ਪਰਿਵਾਰ ਆਇਆ ਸੀ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅਰਦਾਸ ਬੇਨਤੀ ਤੋਂ ਉਪਰੰਤ ਇੱਥੇ ਬੱਚੇ ਦੀ ਦਾਤ ਪ੍ਰਾਪਤ ਹੋਈ ਸੀ। ਪਤੀ ਅਤੇ ਪਤਨੀ ਬੱਚੇ ਨੂੰ ਲੈ ਕੇ ਇੱਥੇ ਪਹੁੰਚਦੇ ਆ, ਮਾਂ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਹੈ, ਦੁੱਧ ਪਿਆਉਂਦੀ ਮਾਂ ਦੇ ਬੱਚੇ ਨੂੰ ਫੌਜ ਵੱਲੋਂ ਗੋਲੀ ਮਾਰੀ ਜਾਂਦੀ, ਜਿਹੜੀ ਗੋਲੀ ਬੱਚੇ ਦੇ ਸੀਨੇ ਵਿੱਚੋਂ ਪਾਰ ਹੋ ਕੇ ਮਾਂ ਦੇ ਲੱਗਦੀ। ਉਸ ਮਾਂ ਨੇ ਜਿਸ ਵਕਤ ਜਿਹੜਾ ਸੀ ਉਹ ਪੁੱਤਰ ਨੂੰ ਗਲ ਨਾ ਲਾਇਆ, ਆਪ ਜ਼ਮੀਨ 'ਤੇ ਡਿੱਗ ਪਏ। ਜਿਸ ਵੇਲੇ ਉਹਨੇ ਪਤੀ ਨੂੰ ਕਿਹਾ ਵੀ ਤੁਸੀਂ ਚਲੇ ਜਾਓ ਕਿਸੇ ਨਾ ਕਿਸੇ ਤਰੀਕੇ ਨਾਲ, ਪਰ ਪਤੀ ਨੇ ਜਦੋਂ ਪਤਨੀ ਅਤੇ ਬੱਚੇ ਦੀ ਸੰਭਾਲ ਵਾਲੇ ਪਾਸੇ ਧਿਆਨ ਦਿੱਤਾ ਅਤੇ ਇੱਕ ਗੋਲੀ ਉਹਦੇ ਸਿਰ ਵਿੱਚ ਮਾਰ ਦਿੱਤੀ ਗਈ। ਇਤਿਹਾਸ ਨੇ ਤਾਂ ਇਹ ਵੀ ਗਵਾਹੀ ਦਿੱਤੀ, ਜਦੋਂ ਆਪਾਂ ਅਣਚਿਤ ਵਿਆ ਕਹਿਰ ਡਾਕਟਰ ਅਜਮੇਰ ਸਿੰਘ ਨੂੰ ਪੜ੍ਹਦੇ ਹਾਂ, ਉਹ ਕਹਿੰਦੇ ਵੀ ਇੱਕ ਛੋਟਾ ਜਿਹਾ ਬੱਚਾ ਕਲਪੀ ਹੋਈ ਫੌਜ ਨੇ ਜਿਹੜਾ ਸੀ ਮਾਂ ਦੀ ਗੋਦ ਵਿੱਚੋਂ ਖੋਹ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਥਮਲੇ ਦੇ ਨਾਲ ਸਿਰ ਮਾਰ ਕੇ ਉਹਨੂੰ ਖਤਮ ਕਰ ਦਿੱਤਾ। ਉਹਨੂੰ ਕਿਹਾ ਵੀ ਤੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਤਵਾਦੀ ਬਣੇਗਾ। ਇੱਥੇ ਬਜ਼ੁਰਗ ਜਿਹੜੇ ਪਰਿਕਰਮਾ ਵਿੱਚ ਸਹਿਕ ਰਹੇ ਸੀ ਉਹਨਾਂ ਨੂੰ ਜਿਹੜਾ ਸੀ ਉਸ ਵਕਤ ਇੱਥੋਂ ਤੱਕ ਹਾਲਾਤ ਵੀ ਕਿੱਦਾਂ ਦੀ ਆਪਾਂ ਬੇਅਦਬੀ ਦੀ ਗੱਲ ਕਰੀਏ, ਉਹਨਾਂ ਨੂੰ ਬੇਅਦਬ ਕੀਤਾ ਗਿਆ। ਇੱਥੋਂ ਤੱਕ ਸਿਗਰਟਾਂ ਪੀ ਕੇ ਉਹਨਾਂ ਦੇ ਮੂੰਹ ਦੇ ਉੱਪਰ ਧੂੰਆਂ ਛੱਡਿਆ ਜਾਂਦਾ ਸੀ ਫੌਜ ਵੱਲੋਂ। ਅਤੇ ਇਹ ਵੀ ਜਨਰਲ ਕੁਲਦੀਪ ਬਰਾੜ ਨੇ ਕਬੂਲਿਆ ਕਿ ਅਸੀਂ ਸਭ ਤੋਂ ਵੱਧ ਜਿਹੜੀ ਸ਼ਰਾਬ ਸੀ ਕਿਸੇ ਮਿਸ਼ਨ 'ਤੇ ਲਾਈ ਅਤੇ ਉਹ ਦਰਬਾਰ ਸਾਹਿਬ ਦਾ ਮਿਸ਼ਨ ਸੀ। ਫੌਜ ਨੇ ਉਹ ਵੀ ਬੇਅਦਬ ਸਰੋਵਰ ਦੀਆਂ ਪੌੜੀਆਂ ਦੇ ਵਿੱਚ ਜਿਹੜੀ ਸੀ ਉਹ ਬੋਤਲਾਂ ਸ਼ਰਾਬ ਦੀਆਂ ਪਾਣੀ ਦੇ ਵਿੱਚ ਰੱਖੀਆਂ ਗਈ। ਹਰਿਮੰਦਰ ਸਾਹਿਬ ਦਾ ਸਰੋਵਰ ਖੂਨ ਨਾਲ ਤਕਰੀਬਨ ਭਰ ਚੁੱਕਾ ਸੀ। ਇੱਥੇ ਬਿਲਕੁਲ ਬੇਕਸੂਰ ਜਿੰਨੀ ਸੰਗਤ ਆਈ ਸੀ ਔਰ ਸਾਰੀ ਸੰਗਤ ਨੂੰ ਜਿਹੜਾ ਸੀ ਉਸ ਵਕਤ ਇੱਥੇ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਤਕਰੀਬਨ ਪਿਛਲੇ ਮਹੀਨੇ ਉਹਨਾਂ ਨੇ ਇੰਟਰਵਿਊ ਕੀਤੀ, ਉਹ ਕਹਿੰਦੇ ਨੇ ਵੀ ਅਸੀਂ ਜਿਹੜੀਆਂ ਲਾਸ਼ਾਂ 5 ਤਰੀਕ ਨੂੰ ਕਹਿੰਦੇ ਗੋਲੀ ਚੱਲ ਰਹੀ ਸੀ ਪਰ ਸਾਨੂੰ ਇਹ ਹੋਇਆ ਸੀ ਵੀ ਕੁਝ ਲਾਸ਼ਾਂ ਇੱਥੋਂ ਚੁੱਕੀਆਂ ਜਾਣੀਆਂ ਬਹੁਤ ਲਾਜ਼ਮੀ ਨੇ, ਪਰ ਕਹਿੰਦੇ ਅਸੀਂ ਸਰੀਰਾਂ ਦਾ ਹਾਲਾਤ ਵੇਖਿਆ ਸੀ, ਕਈ ਨੰਗੇਜ ਤਨ ਨਾਲ ਪਏ ਹੋਏ ਸਰੀਰ ਜਿਹਦੇ ਵਿੱਚ ਕਹਿੰਦੇ ਵੀ 5 ਜੂਨ ਨੂੰ ਸ਼ਾਇਦ ਮੈਂ ਨਾ ਭੁੱਲਾਂ ਅਤੇ 5 ਤਕਰੀਬਨ ਜਿਹੜਾ ਸੀ ਇਹ ਵਰਤਾਰਾ ਵਰਤਿਆ। 6 ਤਰੀਕ ਤੋਂ ਬਾਅਦ ਕਹਿੰਦੇ ਜਿੱਦਣ 6 ਤੋਂ ਬਾਅਦ ਜਿਹੜਾ ਮੀਂਹ ਪਿਆ ਉਹਦੇ ਕਾਰਨ ਜਿਹੜਾ ਸੀ ਉਹ ਕੁਝ ਲਾਸ਼ਾਂ ਗਲ ਚੁੱਕੀਆਂ ਸੀ, ਕੁਝ ਲਾਸ਼ਾਂ ਜਿਹੜੀਆਂ ਸੀ ਜਦੋਂ ਖਿੱਚਿਆ ਜਾਂਦਾ ਸੀ ਸਰੀਰ ਦੇ ਵਿੱਚੋਂ ਕਿਸੇ ਨੂੰ ਬਾਂਹ ਤੋਂ ਫੜ ਕੇ ਅਤੇ ਉਹ ਮਾਸ ਜਿਹੜਾ ਸੀ ਉਹ ਉੱਤਰ ਜਾਂਦਾ ਸੀ ਸਾਥ। ਇਹ ਕੁਝ ਵਰਤਾਰਾ ਉੱਥੇ ਵਰਤ ਰਿਹਾ ਸੀ, ਪਰ ਮਿਤੀ 5 ਤਰੀਕ ਨੂੰ ਜਨਰਲ ਸੁਬੇਕ ਸਿੰਘ ਜੀ ਦੀ ਜਿਹੜੀ ਹੈ ਉੱਥੇ ਸ਼ਹਾਦਤ ਹੁੰਦੀ ਹੈ। ਸ਼ਾਮ ਦਾ ਸਮਾਂ ਅਤੇ ਉਸ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਹੋਣਾ ਨੇ ਉਸ ਵਕਤ ਕਹਿੰਦੇ ਵੀ ਬੰਡੀ ਜਿਹੜੀ ਸੀ ਜਿਹਨੂੰ ਆਪਾਂ ਪਥੂਈ ਕਹਿੰਦੇ ਹਾਂ ਔਰ ਛੋਟੀ ਕੇਸਕੀ ਸਜਾਈ ਹੋਈ ਸੀ ਪਥੂਈ ਪਹਿਨੀ ਹੋਈ, ਅਤੇ ਉਸ ਵਕਤ ਇਹ ਸਾਰਾ ਕੁਝ ਗੁਰਸਿੱਖਾਂ ਨਾਲ ਮਿਲ ਕੇ ਉੱਥੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਥੱਲੇ ਵਾਲੀ ਬਿਲਡਿੰਗ ਵਿੱਚ ਇਹ ਫੈਸਲਾ ਹੋਇਆ ਸੀ ਵੀ ਆਪਾਂ ਇੱਥੇ ਜਿਹੜਾ ਹੁਣ ਸ਼ਹਾਦਤ ਦੇਣੀ ਹੈ। ਜਿਸ ਵੀ ਕਿਸੇ ਵੀ ਵਿਅਕਤੀ ਨੇ ਜਾਣਾ ਹੋਵੇ ਇਸ ਮੋਰਚੇ ਨੂੰ ਛੱਡ ਕੇ ਜਾ ਸਕਦਾ, ਕਿਸੇ ਨਾਲ ਕੋਈ ਰੋਸ ਜਾਂ ਕੋਈ ਗਿਲਾ ਨਹੀਂ। ਪਰ ਉੱਥੇ ਜਿਹੜਾ ਇਹ ਵੀ ਜ਼ਿਕਰ ਕੀਤਾ ਜਾਂਦਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਉਹਨਾਂ ਨੇ ਸਿੱਧੇ ਤੌਰ 'ਤੇ ਅਰਦਾਸ ਕਰ ਦਿੱਤੀ ਸੀ। ਸਵੇਰ ਦਾ ਸਮਾਂ ਹੁੰਦਾ 6 ਜੂਨ ਦਾ, ਇੱਥੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਅਰਦਾਸ ਕੀਤੀ ਜਾਂਦੀ ਅਤੇ ਅਰਦਾਸ ਕਰਕੇ ਫਿਰ ਸਿੱਧੇ ਤੌਰ 'ਤੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਜਾਂਦਾ, ਕਿਉਂਕਿ ਇੱਥੇ ਹੁਣ ਜੋ ਕੁਝ ਸੀ ਜਿਹੜੀ ਗੈਸ ਵਰਤੀ ਜਾ ਚੁੱਕੀ ਸੀ ਨਾ 5 ਤਰੀਕ ਨੂੰ ਸ਼ਾਮ ਨੂੰ ਜਿਹੜੀ ਗੈਸ ਵਰਤੀ ਗਈ ਮੋਰਚਿਆਂ ਵਿੱਚ ਸੁੱਟੀ ਗਈ ਔਰ ਉਹ ਗੈਸ ਪੂਰੇ ਦੇ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਉਹਨੂੰ ਬੈਨ ਕੀਤਾ ਗਿਆ ਸੀ, ਪਰ ਉਹ ਗੋਲੇ ਅੰਦਰ ਸੁੱਟੇ ਗਏ। ਇਹ ਸਾਰਾ ਵਰਤਾਰਾ ਵੇਖਿਆ ਜਾ ਰਿਹਾ ਜਿਹਦੇ ਵਿੱਚ ਕਈ ਗੁਰਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਇੱਥੇ ਹੁਣ ਮਿਤੀ 6 ਜੂਨ ਦਾ ਦਿਨ ਚੜ੍ਹਦਾ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ। ਇੱਥੇ ਫਿਰ ਭਾਈ ਅਮਰੀਕ ਸਿੰਘ, ਸੰਤ ਗਿਆਨੀ ਜਰਨੈਲ ਸਿੰਘ, ਹੋਰ ਗੁਰਮੁਖ ਪਿਆਰੇ ਨਾਲ ਫਿਰ ਉਸ ਵੇਲੇ ਸਿੱਧੇ ਤੌਰ ਦੇ ਉੱਪਰ ਸਾਹਮਣੇ ਮੁਕਾ

ਮੁਕਾਬਲਾ ਕਰਨ ਵਾਸਤੇ ਤਿਆਰੀ ਕਰਦੇ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨਾਂ ਤੋਂ ਆਗਿਆ ਲੈ ਕਰਕੇ ਇੱਥੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਅਤੇ ਗਿਆਨੀ ਅਮਰੀਕ ਸਿੰਘ ਹੋਰ ਗੁਰਸਿੱਖ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਿਕਲਦੇ ਆ। ਇੱਥੇ ਫਿਰ ਆਹਮੋ ਸਾਹਮਣਾ ਫੌਜ ਨਾਲ ਮੁਕਾਬਲਾ ਹੁੰਦਾ, ਝੰਡੇ ਬੂੰਗੇ ਸਥਾਨ ਜਿੱਥੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੀ ਇੱਥੇ ਜਿਹੜੀ ਹੈ ਫਿਰ ਸ਼ਹਾਦਤ ਹੁੰਦੀ। ਪਰ ਇੱਥੇ ਸ਼ਹਾਦਤ ਦਾ ਮੁੱਖ ਮੰਤਵ ਕੀ ਸੀ? ਵੀ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਇਹ ਸੁਨੇਹਾ ਦੇ ਦੇਣਾ ਵੀ ਜਿੱਥੇ ਹੋਂਦ ਨੂੰ ਖਤਰਾ ਹੋਵੇ, ਜਿੱਥੇ ਤੁਹਾਡੇ ਧਾਰਮਿਕ ਅਸਥਾਨਾਂ ਨੂੰ ਸਿਰਫ ਇੱਕ ਬਿਲਡਿੰਗ ਤੋਂ ਸਿਵਾਏ ਕੁਝ ਨਾ ਸਮਝਿਆ ਜਾਏ, ਤੁਹਾਡੇ ਸਿੱਖੀ ਸਿਧਾਂਤ ਦੀਆਂ ਧੱਜੀਆਂ ਉੜਾ ਦਿੱਤੀਆਂ ਜਾਣ, ਫਿਰ ਉੱਥੇ ਸ਼ਹਾਦਤ ਦੇ ਕੇ ਔਰ ਇਸ ਸਮੇਂ ਦੀ ਸਰਕਾਰ ਦੇ ਉੱਪਰ ਆਪਣੇ ਸਰੀਰਾਂ ਦਾ ਠੀਕਰਾ ਭੰਨ ਕੇ ਬਦਲਾ ਲਿਆ ਜਾ ਸਕਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੁਝ ਵਰਤਾਰਾ, ਕਿਉਂਕਿ ਅਸੀਂ ਤਾਂ ਕਿਤਾਬ ਦੇ ਵਿੱਚ ਜਿਹਨੂੰ ਜੋ ਕੁਝ ਮਿਲਿਆ ਉਹਨੇ ਲਿਖਿਆ, ਪਰ ਸਵੇਰੇ ਵਿਚਾਰ ਹੋਈ ਸੀ ਭਾਈ ਸੁਖਰਾਜ ਸਿੰਘ ਹੋਣਾ ਨੇ ਜੋ ਕੁਝ ਉੱਥੇ ਵੇਖਿਆ ਵਾਪਰਿਆ, ਔਰ ਉਹ ਵਾਕਿਆ ਹੀ ਨਾ ਭੁੱਲਣ ਯੋਗ ਸੀ ਕਿ ਜੋ ਕੁਝ ਆਪ ਸੀ ਉੱਥੇ ਜਿਹੜਾ ਸੀ, ਜੋ ਕੁਝ ਵਰਤਾਰਾ ਜਿਹੜਾ ਵਰਤ ਰਿਹਾ ਸੀ, ਕਿਸ ਢੰਗ ਦੇ ਨਾਲ ਤਸ਼ੱਦਦ ਹੋ ਰਿਹਾ ਸੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਔਰ ਉਹਦੇ ਸਾਰੇ ਸਰਾਵਾਂ ਦੇ ਕਮਰੇ ਜਿਹੜੇ ਸੀ ਉਹਦੇ ਵਿੱਚੋਂ ਕੁਝ ਵਰਤੇ ਗਏ, ਜਿਨ੍ਹਾਂ ਦੇ ਉੱਪਰ ਇੱਥੋਂ ਤੱਕ ਹਾਲਾਤ ਬਣਿਆ ਵੀ ਜਿੰਨੀਆਂ ਸੰਗਤਾਂ ਆਈਆਂ ਸੀ ਧੱਕੇ ਨਾਲ ਉਹਨਾਂ ਨੂੰ ਉਹਨਾਂ ਕਮਰਿਆਂ ਦੇ ਵਿੱਚ ਰੱਖਿਆ ਗਿਆ, ਅਤੇ ਇਹ ਵੀ ਸੀ ਕਈ ਕਮਰਿਆਂ ਵਿੱਚ ਗੋਲੀ ਚੱਲੀ। ਰੈਫਰੈਂਸ ਲਾਇਬ੍ਰੇਰੀ, ਸਿੱਖ ਲਾਇਬ੍ਰੇਰੀ ਜਿਹੜੀ ਹੈ, ਸਭ ਤੋਂ ਵੱਡੀ ਜਿਹੜੀ ਖਜ਼ਾਨਾ ਸੀ ਸਿੱਖ ਕੌਮ ਦਾ, ਉਹ ਰੈਫਰੈਂਸ ਲਾਇਬ੍ਰੇਰੀ ਜਿਹੜੀ ਸੀ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਔਰ ਇੱਕ ਗੁਰੂ ਕੇ ਸਿੱਖ ਹੋਏ ਪ੍ਰੇਮੀ ਭਾਈ ਰੇਸ਼ਮ ਸਿੰਘ, ਉਹ ਇਸ ਸਮੇਂ ਦੇ ਵਿੱਚ ਜਿਹੜਾ ਸੀ ਉਹਨਾਂ ਦੀ ਡਿਊਟੀ ਵੀ ਬਿਲਕੁਲ ਉੱਥੇ ਸੀ, ਪਰ ਉਹਨਾਂ ਨੇ ਇਸ ਗੱਲ ਦਾ ਥੋੜ੍ਹਾ ਜਿਹਾ ਇਸ਼ਾਰਾ ਵੀ ਦਿੱਤਾ। ਅੱਜ ਵੀ ਉਹ ਅੰਮ੍ਰਿਤਸਰ ਜਿਹੜਾ ਰਾਮਗੜੀਆ ਹਾਲ ਹੈ ਨਾ ਅੰਮ੍ਰਿਤਸਰ ਦੀ ਧਰਤੀ 'ਤੇ, ਜਿੱਥੇ ਆਮ ਕਰਕੇ ਆਨੰਦ ਕਾਰਜ ਹੁੰਦੇ, ਉੱਥੇ ਉਹ ਜ਼ਿੰਮੇਵਾਰੀ ਭਾਈ ਹਰਦੀਪ ਸਿੰਘ, ਭਾਈ ਹਰਦੀਪ ਸਿੰਘ ਹੁਣਾਂ ਇਹ ਸਾਰਾ ਜ਼ਿਕਰ ਕੀਤਾ ਵੀ ਕੁਝ ਕਿਤਾਬਾਂ ਜਿਹੜੀਆਂ ਨੇ ਉਹ ਸਾੜਨ ਦਾ ਨਾਟਕ ਕੀਤਾ ਗਿਆ, ਪਰ ਬਹੁਤ ਵੱਡਮੁੱਲਾ ਇਤਿਹਾਸ ਉੱਥੋਂ ਚੋਰੀ ਕੀਤਾ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ ਦੇ ਉੱਪਰ ਇਹ ਭੁਲੇਖਾ ਨਹੀਂ ਸੀ ਸਿਰਫ ਇੱਥੇ ਕੋ ਖਾੜ ਕੋ, ਇੱਥੇ ਸਿੱਖਾਂ ਦੀ ਉਸ ਵੇਲੇ ਧਾਰਮਿਕ ਅਤੇ ਰਾਜਨੀਤਿਕ ਹੋਂਦ ਨੂੰ ਸਦੀਵ ਕਾਲ ਵਾਸਤੇ ਖਤਮ ਕਰਨ ਵਾਸਤੇ ਇਹ ਉੱਦਮ ਸੀ। ਪਰ ਗੁਰਮੁਖੋ, ਜਿੰਨੇ ਆਪਾਂ ਇੱਥੇ ਬੈਠੇ ਹਾਂ ਬੜੇ ਸੌਖੇ ਢੰਗ ਦੇ ਨਾਲ, ਅਸੀਂ ਵੀ ਸਾਡੇ ਮੂੰਹ 'ਚੋਂ ਵੀ ਨਿਕਲਦਾ ਜੀ ਅੱਤਵਾਦ ਦਾ ਸਮਾਂ ਸੀ। ਗੁਰਮੁਖੋ, ਉਹ ਅੱਤਵਾਦ ਦਾ ਸਮਾਂ ਨਹੀਂ, ਉਹ ਸਿੱਖ ਸੰਘਰਸ਼ ਦਾ ਸਮਾਂ ਸੀ। ਆਪਾਂ ਕਹਿੰਦੇ ਇਹਨਾਂ ਦੇ ਘਰ ਅੱਤਵਾਦੀ ਆਉਂਦੇ ਰਹੇ ਸੀ, ਜਦੋਂ ਆਪਾਂ ਹੀ ਇਹ ਸ਼ਬਦ ਵਰਤਾਂਗੇ ਤਾਂ ਫਿਰ ਤੁਹਾਡੇ ਆਉਣ ਵਾਲੀ ਪੀੜ੍ਹੀਆਂ ਜਿਹਨਾਂ ਤੁਹਾਡੇ ਮੂੰਹ ਵਿੱਚੋਂ ਇਹ ਸ਼ਬਦ ਸੁਣਗੀਆਂ ਤਾਂ ਫਿਰ ਅਸਰ ਬਹੁਤ ਮਾੜਾ ਪਏਗਾ। ਇਸ ਕਰਕੇ ਗੁਰਮੁਖੋ, ਉਹ ਸਿੱਖਾਂ ਦੇ ਸਿਧਾਂਤ ਅਤੇ ਉਹਨਾਂ ਗੁਰਸਿੱਖਾਂ ਦਾ ਜਿਹੜਾ ਜੀਵਨ ਸੀ ਔਰ ਉਹਦੇ ਤੋਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਦਾ ਵੀ ਜੀ ਕਰਦਾ ਸੀ ਪਰਿਵਾਰਾਂ ਵਿੱਚ ਰਹਿ ਸਕਣ, ਪਰ ਉਹਨਾਂ ਨੇ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਸਾਰਾ ਕੁਝ ਵਰਤਾਰਾ ਕੀਤਾ। ਪਾਤਸ਼ਾਹ ਦੀ ਕਿਰਪਾ ਕਰਨ, ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਭੁੱਲਾਂ ਗਲਤੀਆਂ ਦੀ ਖਿਮਾ, ਸਤਿਗੁਰੂ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ ਆਓ। ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਦੀ ਹਜ਼ੂਰੀ ਰਾਗੀ ਜਥਾ, ਉਹ ਆਪ ਜੀ ਦੇ ਸਨਮੁੱਖ ਹੁਣ ਇੱਕ ਘੰਟੇ ਵਾਸਤੇ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀ ਭਰਨਗੇ। ਉਸ ਤੋਂ ਉਪਰੰਤ ਭਾਈ ਸੁਰਿੰਦਰ ਸਿੰਘ ਜੀ ਜਗਰਾਓਂ, ਉਹ ਕੁਝ ਵਿਚਾਰਾਂ ਆਪ ਜੀ ਦੇ ਸਨਮੁੱਖ ਰੱਖਣਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ। ਅੱਜ ਆਪਾਂ ਸਾਰੇ ਜਾਣੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਸਤਿਗੁਰਾਂ ਦੀ ਹਜ਼ੂਰੀ ਵਿੱਚ ਇਕੱਤਰ ਹੋ ਕੇ ਆਪਾਂ ਜਿਹਨੇ ਸਤਿਗੁਰਾਂ ਦੀ ਬਾਣੀ ਨੂੰ ਸਰਵਣ ਕੀਤਾ ਅਤੇ ਗਾਇਆ ਹੈ, ਸਤਿਗੁਰ ਕਿਰਪਾ ਕਰਨ ਸਾਡਾ ਗਾਵਿਆ ਸੁਣਿਆ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ, ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਣ। ਇਹ ਅਰਦਾਸ ਸਤਿਗੁਰ ਚਰਨਾਂ ਵਿੱਚ ਹੈ। ਸੋ ਜਿੰਨੀ ਸੇਵਾ ਕੀਰਤਨ ਦਾ ਹੁਕਮ ਸੀ ਸਮੇਂ ਦੀ ਸਮਾਪਤੀ ਹੈ। ਹੁਣ ਬੜੇ ਸਤਿਕਾਰਯੋਗ ਭਾਈ ਸੁਰਿੰਦਰ ਸਿੰਘ ਜੀ ਜਗਰਾਉਂ ਵਾਲੇ ਕੁਛ ਸਮੇਂ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਜੀ। ਸੋ ਆਓ ਆਪਾਂ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਹਨ ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ, ਜੋ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰ ਰਹੇ ਸਨ। ਹੁਣ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਭਾਈ ਸੁਰਿੰਦਰ ਸਿੰਘ ਜੀ ਜਗਰਾਓਂ, ਜਿਨ੍ਹਾਂ ਵੱਲੋਂ ਕਈ ਲੇਖ ਧਰਮ ਜਾਂ ਪੰਜਾਬੀਅਤ ਪ੍ਰਥਾਏ ਜਾਂ ਆਪਣੇ ਮਨੁੱਖੀ ਅਧਿਕਾਰਾਂ ਬਾਰੇ ਆਪ ਜੀ ਲੇਖ ਵੀ ਪੜ੍ਹਦੇ ਹੋ, ਔਰ ਜਿਨ੍ਹਾਂ ਨੇ ਬਹੁਤ ਵੱਡਾ ਭੰਡਾਰ ਜਿਹੜਾ ਹੈ ਔਰ ਉਹ ਸਿੱਖ ਜਗਤ ਦੇ ਸੰਬੰਧੀ ਜਾਂ ਪੰਜਾਬ ਦੀ ਵਿਰਾਸਤ ਸੰਬੰਧੀ ਜਿਹੜਾ ਲਿਖਿਆ, ਉਹ ਸਾਡੇ ਪਾਸ ਜੂਨ 1984 ਦੇ ਸੰਬੰਧ ਦੇ ਵਿੱਚ ਜੋ ਗੁਰਮਤਿ ਸਮਾਗਮ ਨੇ ਉਹਨਾਂ ਵਿੱਚ ਪਹੁੰਚੇ। ਭਾਈ ਸਾਹਿਬ ਜੀ ਨੂੰ ਜੀਓ ਆਇਆਂ ਕਹਿੰਦੇ ਹਾਂ, ਬੇਨਤੀ ਕਰਾਂਗੇ ਕਿ ਉਹ ਆਪ ਸਮੂਹ ਸੰਗਤਾਂ ਦੇ ਸਨਮੁੱਖ ਕੁਝ ਵਿਚਾਰ ਕਾਵਿ ਰੂਪ ਦੇ ਵਿੱਚ ਰੱਖ ਸਕਣ। ਮੈਂ ਬੇਨਤੀ ਕਰਾਂਗਾ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਜਗਰਾਓਂ, ਜੋ ਆਪ ਜੀ ਦੇ ਸਨਮੁੱਖ ਹੁਣ ਤਕਰੀਬਨ 10 ਮਿੰਟ ਵਾਸਤੇ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: साहिब श्री गुरु ग्रंथ साहिब जी पावन हजूरी विच बैठी गुरु प्यारी साध संगत जीओ गुरु साहब नू सीस नवाउंदे होए फतेह नाल सांझ पाईए वाहिगुरु जी का खालसा वाहिगुरु जी की फतेह। बहुत भागां वाला समा हुंदा जदों असीं गुरु साहब दी चरण सरण दे विच सानू आउण दा सुभाग प्राप्त हुंदा। महाराज ने बाणी च कहा करवान जाई उस वेला सुहावी जित तुमरे द्वारे आया, धन सो वेला जित दर्शन करना। काफ़ी दिनों तो जो 84 दे शहीद सिंघां बारे कवि ढाडी कथा कीर्तन राही दस्या जा रहा, बहुत विस्तार दे नाल भाई रविंदर सिंह उन्होंने अज भी कथा दे विच दस्या। मस्कीन जी कहा करदे सन गुरु घर का प्रचार ते प्रसार कथा कीर्तन ढाडी कवि विख्यानक आदिक साधना दे नाल संगत तक पहुँचाया जाता। सो आप जी ने वो 84 का विस्तार बहुत प्रेम सहित सरवण किया। मौजूदा सरकार ने सिंघां ते जो बधीकियां कीतियां उसका जवाब कुछ गिणती दे सिंघां ने किवें जवाब दिता ये इतिहास नूं एक दुबारा दोहराया गया, क्योंकि सूरा सो पहचानिए जो लड़े दीन के हेत दे वाक अनुसार उस गल नूं इतिहास नूं वार वार दोहराया जांदा। उसका जो मुख कारण ये आपस विच ही जकरिया खान ते अहमद शाह ने संवाद किया भी असी इस सिख कौम का मलिया मेट करना ही अपनी वाह जांदी ला हटते हैं, पर यह साथों काबू नहीं आ रहे, यदा कारण की आ दस रहा। कहिंदे मुर्शद इनका वली भयो हा, इनको आबे हाथ दी है, इन का जोड़ा मुर्शद आ वह बहुत बली आने इन्हों जो चीज़ दिती आ किसी तो ये झिपण वाले नहीं, कदे भी झुकने वाले नहीं। हाँ निम्रता दे नाल जिउणा सिख्या इन्होंने, पर जदों बधीकी हो जाती आ फिर उहदा जवाब गुरु साहब ने अपने जफरनामे दे विच लिखिया चूंकार अजहमा ही ते दर्ग जश्त हलाल अस्त बुरदन व शमशीर दस्त। जदों नरमाई दे धर्म दे सारे वसीले फिर हो जाण उदों इसका जवाब नरमाई दे नाल नहीं तलवार दे नाल देना उचित समझिया। सो समय समय अनुसार इसका जवाब जुर्माणियां नूं मिलता रहा ते मिलता रहेगा, क्योंकि उत्थों सच की आवाज़ जो आउंदी आ उह इन्हां झूठ वाले बंदियां नूं पचदी नहीं। कूड़ नखुट्टे नानका ओड़क सच रही, ओड़क सच की जित हुंदी आई आ हुंदी रहेगी। गुरु साहब ने यह जो सानू सिद्धांत बख्शिया उसका वर्णन मैं गुरु तेग बहादुर पातशाह जी की शहादत तो बाद जो अपने सामने आया। गुरु तेग बहादुर पातशाह ने जुल्म के खिलाफ जो दिल्ली में शहादत दिती, बाबा जीवन सिंह ने उन्हों का शीस गुरु साहब नू लिया के अर्पण किया। गुरु साहब ने सवाल किया बाबा जी उत्थे सिखां दी किन्नी गिणती सी, बाबा जीवन सिंह ने एक कहा भी गिणती तो काफ़ी सी पर पता नहीं सी लग रहा। उहदा कारण भी हुकूमत तो डरदे हुए सिख दबड़ू घुसड़ू विच पता नहीं सी लग रहा, कोई सामने नज़र नहीं सी आ रहा प्रतख। गुरु साहब ने उस गल नूं बहुत गंभीरता विच लै के सोचिया भी इदां तां इह कम नहीं चलना, इहनूं प्रतख नज़र करन लई उन्होंने जो स्कीम बाती उस कविता मैं थोड़ी सुनाउनी आप नूं। ओ समय गुरु साहब ने जो नक्शा दिमाग दे विच तकरीबन 22 साल बाद संगत नूं प्रगट किया, उन्हें कहा मैं नागां नूं पावांगा तीरां दे अगे, मैं नागां नूं पावांगा तीरां दे अगे, मैं बिजली नचाऊं शमशीरां दे अगे। ਮੈਂ ਮੁੜਦੇ ਹੋਏ ਦਿਲਾਂ ਨੂੰ ਝੰਜੋੜ ਕੇ, ਮੈਂ ਕਬਰਾਂ 'ਚੋਂ ਜਗਾਉਣੇ ਨੇ ਮੁੜਦੇ ਹੋਏ ਸੁੱਤੇ, ਮੈਂ ਕਿਸ਼ਤੀ ਨਚਾਉਂ ਤੂਫਾਨਾਂ ਦੇ ਉੱਤੇ, ਮੈਂ 125,000 ਸੇ ਏਕ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਇਸ ਸੋਚ ਨੂੰ ਉਹਨਾਂ ਨੇ ਮੰਥਨ ਕਰਕੇ ਵਿਸਾਖੀ ਵਾਲੇ ਦਿਨ ਜੋ ਪ੍ਰਗਟ ਕੀਤਾ, ਉਸ ਸਮੇਂ ਦੀ ਕਵਿਤਾ ਕੇਸ ਗੜਦੇ ਖੁੱਲ੍ਹੇ ਮੈਦਾਨ ਅੰਦਰ ਮੇਰੇ ਪ੍ਰੀਤਮ ਦੀ ਸੋਹਣੀ ਸ਼ਮਸ਼ੀਰ ਚਮਕੀ, ਚਮਕੀ ਢਾਲ ਬਣ ਕੇ ਸੀ ਨਿਤਾਣਿਆਂ ਦੀ ਅਤੇ ਜਾਵਰ ਦੀ ਬਣ ਅਖੀਰ ਚਮਕੀ। ਵਰਕਾ ਨਵਾਂ ਇਤਿਹਾਸ ਦਾ ਪਰਤ ਉੱਠਿਆ, ਮੁਰਦੇ ਮੂੰਹਾਂ 'ਤੇ ਲਾਲੀਆਂ ਭੱਖ ਉੱਠੀਆਂ, ਅਣਖ ਵੀਰਤਾ ਦਾ ਮੁੜ ਤੋਂ ਜਨਮ ਹੋਇਆ, ਜ਼ਰੇ ਜ਼ਰੇ ਖੁਸ਼ਹਾਲੀਆਂ ਨੱਚ ਉੱਠੀਆਂ। ਉਹਨੇ ਸਿਮਰ ਭਗੌਤੀ ਜਦ ਅੱਖ ਚੁੱਕੀ, ਉਹਨੇ ਸਿਮਰ ਭਗੌਤੀ ਜਦ ਅੱਖ ਚੁੱਕੀ, ਗਰਦਿਸ਼ ਲੱਖਾਂ ਜ਼ਮੀਨਾਂ ਦੀ ਰੁੱਕ ਗਈ। ਉਹਨੇ ਪਰਤ ਕੇ ਪਾਸਾ ਜਾ ਤੇਗ ਚੁੱਕੀ, ਰੱਤ ਹੋਣੀ ਦੀ ਪਿੰਡਿਓਂ ਸੁੱਕ ਗਈ। ਉਹਨੇ ਚੜ੍ਹੀ ਸੀ ਅਜੇ ਕਮਾਨ ਚਿੱਲੇ, ਮੁੰਡੀ ਅਰਸ਼ ਦੀ ਪਹਿਲੋਂ ਹੀ ਝੁੱਕ ਗਈ। ਉਹਦੇ ਖੰਡੇ ਦੀ ਪਹੁਲ ਦੀ ਇਹ ਬਰਕਤ ਬੁਲਬੁਲ ਸ਼ੇਰ ਦੇ ਦੰਦਾਂ ਨੂੰ ਟੁੱਕ ਗਈ, ਚਿੜੀ ਆਵਾਜ਼ 'ਤੇ ਝਪਟ ਕੇ ਟੁੱਟ ਪਈ। ਉਹਨੇ ਐਸੀ ਪਲਾਈ ਦੀਵਾਨਿਆਂ ਨੂੰ ਪੀਂਦੇ ਸਾਰ ਹੀ ਸ਼ਮਾ ਦਾ ਨੂਰ ਹੋ ਗਏ, ਜਿੰਨਾ ਖੱਲ ਲਹਾਈ ਤਵਰੇਜ ਹੋ ਗਏ, ਜਿਹੜੇ ਸੂੜੀਆਂ ਚੜ੍ਹੇ ਮਨਸੂਰ ਹੋ ਗਏ ਉਹਦੇ ਲਾਡਲੇ ਗੜੀ ਚਮਕੌਰ ਵਿੱਚੋਂ, ਉਹਦੇ ਲਾਡਲੇ ਗੜੀ ਚਮਕੌਰ ਵਿੱਚੋਂ। ਦੁਸ਼ਮਣ ਦਲਾਂ 'ਚੋਂ ਪਾਂਵ ਦੇ ਚੀਰ ਨਿਕਲੇ, ਸਿਰੇ ਬੰਨ ਕੇ ਸਿਰਾਂ 'ਤੇ ਅਣਕ ਪਿੰਨੇ, ਬਦਲ ਦੇਸ਼ ਦੀ ਸ਼ੇਰ ਤਕਦੀਰ ਨਿਕਲੇ। ਜਿਵੇਂ ਫਸਲ ਨੂੰ ਵੱਢ ਕੇ ਜੱਟ ਸੌਂਦੇ, ਜਿਵੇਂ ਫਸਲ ਨੂੰ ਵੱਢ ਕੇ ਜੱਟ ਸੌਂਦੇ, ਆਪਣੀ ਪੈੜੀ ਦੀ ਉੱਚੀ ਮੰਡੇਰ ਉੱਤੇ ਬਿਨਾਂ ਕਫਨ ਅਜੀਤ ਜਜਾਰ ਸੌਂ ਗਏ ਸੀ ਲਾਸ਼ਾਂ ਦੇ ਢੇਰ ਉੱਤੇ। ਸਰਸਾ ਪਾਏ ਵਿਛੋੜੇ 'ਤੇ ਵਿਛੜ ਗਈਆਂ, ਜੋਤਾਂ ਵਿਛੜੀਆਂ ਸ਼ਮਾਂ ਨੂੰ ਮਿਲੀਆਂ ਨਾ, ਪੁਸ਼ਪ ਕਲੀਆਂ ਆਪਣੀ ਬੇਲ ਵਾਜੋਂ ਕਿਸੇ ਹੋਰ ਬਰੂਟੇ 'ਤੇ ਖਿੱਲੀਆਂ ਨਾ। ਲੱਖਾਂ ਛਲਾਂ ਛਲੇਟੀਆਂ ਛਲ ਖੇਡੇ, ਛਲਾਂ ਸਾਂਗੇ ਬੇੜੀਆਂ ਠਿੱਲੀਆਂ ਨਾ, ਟੁੱਟੇ ਜ਼ਿਗਰ ਦੇ ਜ਼ਿਗਰ ਤੋਂ ਵੱਖ ਹੋ ਗਏ। ਉਹਦੇ ਜ਼ਿਗਰ ਨੂੰ ਪਿਆ ਨਾ ਘੇਰ ਲੋਕੋ, ਸਦੀਆਂ ਲੰਮੀ ਗੁਲਾਮੀ ਦੀ ਰਾਤ ਪਿੱਛੋਂ ਉਹਦੀ ਰੱਤ 'ਚੋਂ ਫੁੱਟੀ ਸਵੇਰ ਲੁਕੋ। ਚੜ੍ਹਿਆ ਚੰਨ ਚਕੋਰਾਂ ਦੇ ਭਾਗ ਜਾਗੇ, ਖਿੜਿਆ ਫੁੱਲ 'ਤੇ ਹੋਈ ਗੁਲਜ਼ਾਰ ਪੈਦਾ, ਤੈਨੂੰ ਲੱਖ ਪ੍ਰਣਾਮ ਹੈ ਮਾਤ ਗੁਜਰੀ, ਤੇਰੇ ਦੁੱਧ 'ਚੋਂ ਹੋਈ ਬਹਾਰ ਪੈਦਾ। ਰੱਤ ਚੋਈ ਬਹਾਰ ਦੀ ਅੱਖ ਵਿੱਚੋਂ ਰੱਤੀ ਰੱਤ 'ਚੋਂ ਹੋਏ ਅਨਾਰ ਪੈਦਾ, ਅਤੇ ਅਨਾਰ ਦੇ ਵਾਂਗਰਾਂ ਬਿੰਬ ਸੂਹੇ, ਉਹਦੇ ਖੰਡੇ 'ਚੋਂ ਹੋਏ ਸਰਦਾਰ ਪੈਦਾ। ਉਹਨੇ ਮੌਤ ਨੂੰ ਜ਼ਿੰਦਗੀ ਬਖਸ਼ ਦਿੱਤੀ, ਰੱਖਿਆ ਜ਼ਿੰਦਗੀ ਲਈ ਤਲਵਾਰ ਦਿੱਤੀ, ਸਾਡੇ ਦੇਸ਼ ਨੂੰ ਖਾਲਸਾ ਪੁੱਤ ਦੇ ਕੇ ਸਾਡੇ ਦੇਸ਼ ਦੀ ਬਦਲ ਨਿਹਾਰ ਦਿੱਤੀ। ਸੋ ਉਹਨਾਂ ਨੇ ਜੋ ਪੂਰਨੇ ਪਾਏ, ਉਹ ਜਰਵਾਣੇ ਜਰਨੈਲਾਂ ਨੇ ਆਪਸੀ ਸੰਵਾਦ ਕੀਤਾ ਵੀ ਇਹਨਾਂ ਦਾ ਤਾਂ ਜਿਹੜਾ ਵਲੀ ਆ ਉਹ ਐਸੀ ਸਪਿਰਟ ਭਰਦਾ, ਅਤੇ ਜਰਵਾਣਿਆਂ ਨੇ ਮੁੱਢ ਤੋਂ ਲੈ ਕੇ ਹੁਣ ਤੱਕ ਉਸ ਸੱਚ ਦੀ ਆਵਾਜ਼ ਨੂੰ ਬੰਦ ਕਰਾਉਣ ਲਈ ਆਪਣੇ ਹਰ ਯਤਨ ਵਸੀਲੇ ਕੀਤੇ, ਪਰ ਪਾਤਸ਼ਾਹ ਦੇ ਸਿੰਘਾਂ ਨੇ ਸਮੇਂ ਸਮੇਂ ਅਨੁਸਾਰ ਉਹਦਾ ਜਵਾਬ ਦਿੱਤਾ ਅਤੇ ਮਿਲਦਾ ਰਹੇਗਾ। ਸਾਨੂੰ ਇਹਨਾਂ ਦਿਹਾੜਿਆਂ ਤੋਂ ਇੱਕ ਸਬਕ ਲੈਣ ਦੀ ਲੋੜ ਆ ਵੀ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਨਿਯਮ ਦਿੱਤੇ ਨੇ, ਰਹਿਤ ਪਿਆਰੀ ਮੌਜਿਕੋ ਸਿੱਖ ਪਿਆਰਾ ਨਾਹੇ, ਉਸ 'ਤੇ ਸਾਨੂੰ ਪਹਿਰਾ ਦੇਣਾ ਚਾਹੀਦਾ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ, ਇਹ ਉਹਨਾਂ ਦਾ ਰੱਬੀ ਸਿਧਾਂਤ ਆ, ਪਰਮਾਤਮਾ ਨੂੰ ਮਿਲਣ ਦਾ ਸੌਖਾ ਤਰੀਕਾ। ਕਿਸੇ 'ਤੇ ਵਧੀਕੀ ਨਹੀਂ ਕਰਨੀ, ਨਿਮਰਤਾ ਦੇ ਨਾਲ ਸੇਵਾ ਸਮੇਂ ਦੇ ਨਾਲ ਸਿੱਖ ਨੇ ਜਿਉਣਾ, ਪਰ ਜਦੋਂ ਸਾਰੇ ਵਸੀਲੇ ਫੇਲ ਹੋ ਜਾਣ, ਚੁੰਕਾਰ ਅਜਾਮਾ ਹੀ ਅਤੇ ਦਰਗ ਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਫਿਰ ਉਹਦਾ ਜਵਾਬ ਉਹਨੂੰ ਉਸ ਹਿਸਾਬ ਨਾਲ ਦੇਣਾ ਪੈਂਦਾ, ਜ਼ਰੂਰੀ ਆ। ਸੋ ਆਪਾਂ ਨੂੰ ਇਹਨਾਂ ਦਿਨਾਂ ਤੋਂ ਸਬਕ ਲੈਣ ਦੀ ਲੋੜ ਆ ਕਿ ਅਸੀਂ ਵੱਧ ਤੋਂ ਵੱਧ ਗੁਰੂ ਵਾਲੇ ਬਣ ਕੇ ਗੁਰਬਾਣੀ ਦਾ ਓਟ ਆਸਰਾ ਲਈਏ। ਇਹਨਾਂ ਕਹਿੰਦਾ ਹੋਇਆ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਸੁਰਿੰਦਰ ਸਿੰਘ ਜੀ ਜਗਰਾਓਂ, ਜਿਨ੍ਹਾਂ ਨੇ ਕਾਵਿ ਰੂਪ ਰਾਹੀਂ ਸੂਰਮਗਤੀ ਅਤੇ ਵੀਰ ਰਸ ਕਵਿਤਾ ਰਾਹੀਂ ਆਪ ਜੀ ਦੇ ਸਨਮੁੱਖ ਹਾਜ਼ਰੀ ਭਰੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਹੁਣ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦੇ ਪਾਠ ਹੋਣਗੇ, ਉਪਰੰਤ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਮ ਕਲੀ ਮਹੱਲਾ ਤੀਜਾ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਮੋਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਕਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣਹੁ ਸੰਤੋ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖੋਆ, ਤਿਤ ਘਰ ਅਨਹਦ ਵਾਜੇ। ਅਨਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪੇ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੂਠਾ ਗੁਰ ਤੁਮ ਤੁਮਰਾਇਨ ਉੱਚੇ ਤੇ ਉੱਚਾ ਭਗਵਨ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਨਿਠ ਕੀਤਾ, ਤਿੰਨਾਂ ਪਿਆਰਿਆਂ
ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸਮਰਬੀਰ ਸਿੰਘ ਵਿਰਕ, ਬੇਟੀ ਸਮਰੀਨ ਕੌਰ ਵਿਰਕ ਦੇ ਜਨਮ ਦਿਨ ਦੇ ਸੰਬੰਧ ਵਿੱਚ, ਸਤਿਗੁਰੂ ਜੀਓ ਬੱਚੇ ਦੇ ਮਾਤਾ ਪਿਤਾ ਸਰਦਾਰ ਮਨਦੀਪ ਸਿੰਘ ਵਿਰਕ ਅਤੇ ਮਾਤਾ ਅਮਨਦੀਪ ਕੌਰ ਵਿਰਕ, ਦਾਦਾ ਇਕਬਾਲ ਸਿੰਘ ਜੀ ਅਤੇ ਦਾਦੀ ਕੁਲਵੰਤ ਕੌਰ ਜੀ ਤਥਾ ਸਮੂਹ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਤਿਗੁਰੂ ਆਪ ਜੀ ਦੇ ਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ। ਗੁਰਬਾਣੀ ਕੀਰਤਨ ਹੋਏ ਉਪਰੰਤ ਸਤਿਗੁਰੂ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਗੁਰਮਤਿ ਸਮਾਗਮ ਆਰੰਭ ਕੀਤੇ ਸਨ। ਸਤਿਗੁਰੂ ਆਪ ਜੀ ਨੇ ਕਿਰਪਾ ਕੀਤੀ, ਗੁਰਬਾਣੀ ਕੀਰਤਨ ਕਰਦਿਆਂ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦਿਆਂ, ਕਥਾ ਵਿਚਾਰਾਂ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ, ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ। ਸਰਦਾਰ ਸਮਰਬੀਰ ਸਿੰਘ ਅਤੇ ਸਮਰੀਨ ਕੌਰ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਤੰਦਰੁਸਤੀਆਂ, ਵਿੱਦਿਆ ਦੀਆਂ ਦਾਤਾਂ, ਮਾਤਾ ਪਿਤਾ ਦੀ ਆਗਿਆਕਾਰਤਾ, ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਸਾਹਿਬ ਜੀਓ ਆਪ ਜੀ ਨੇ ਕਿਰਪਾਲਤਾ ਕਰਨੀ, ਮਿਹਰਾਮਤ ਕਰਨੀ, ਸਮੂਹ ਪਰਿਵਾਰ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ ਅਤੇ ਪਰਿਵਾਰਾਂ ਵੱਲੋਂ ਲੰਗਰ ਸੇਵਾ ਪ੍ਰਾਪਤ ਕੀਤੀ ਹੈ, ਸਤਿਗੁਰੂ ਕਿਰਪਾਲਤਾ ਕਰਨੀ, ਪਰਿਵਾਰ ਦੀਆਂ ਸੇਵਾਵਾਂ ਥਾਂ ਪਾਉਣੀਆਂ, ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਪ੍ਰਭ ਸਿਮਰਨ ਸਿੰਘ ਤਿਨ੍ਹਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਜਨਮ ਦੇਣ ਆਉਣ ਵਾਲਾ ਆਪ ਜੀ ਨੇ ਕਿਰਪਾ ਕਰਨੀ, ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ, ਜੀਵਨ ਵਿੱਚ ਤਰੱਕੀਆਂ, ਮਾਤਾ ਪਿਤਾ ਦੀ ਆਗਿਆਕਾਰਤਾ, ਲਮੇਰੀ ਆਰਜ਼ਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ, ਪਰਿਵਾਰਾਂ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹਨ, ਸਤਿਗੁਰੂ ਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਦ ਲੈਣੇ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ,
ਖੁਆਰ ਹੋਵੇ ਸਭ ਮਿਲੈਂਗੇ, ਖੁਆਰ ਹੋਵੇ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਈ ਦਿਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ

ਸਹਿਜ ਰਾਖੀ ਨਾਨਕ ਸਤਿਗੁਰ ਬਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ੀ ਸਦਕਾ, ਜਿੱਥੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਆਪਾਂ ਯਾਦ ਕੀਤਾ, ਉੱਥੇ ਨਾਲ ਹੀ ਗੁਰਮੁਖ ਪਰਿਵਾਰ ਸਰਦਾਰ ਇਕਬਾਲ ਸਿੰਘ ਜੀ, ਬੀਬੀ ਕੁਲਵੰਤ ਕੌਰ ਜੀ, ਤਿੰਨਾਂ ਦੇ ਪੋਤਰੇ ਅਤੇ ਸਰਦਾਰ ਮਨਦੀਪ ਸਿੰਘ ਵਿਰਕ, ਬੀਬੀ ਅਮਨਦੀਪ ਕੌਰ ਜੀ ਦੇ ਸਪੁੱਤਰ ਅਤੇ ਸਪੁੱਤਰੀ ਸਮਰਬੀਰ ਸਿੰਘ ਅਤੇ ਸਮਰੀਨ ਕੌਰ, ਤਿੰਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪਰਿਵਾਰ ਵੱਲੋਂ ਉਹ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨ ਕਰਾਏ ਗਏ। ਸਮੂਹ ਸੰਗਤ ਵਾਸਤੇ ਲੰਗਰ ਸੇਵਾ ਦਾ ਪ੍ਰਬੰਧ ਕੀਤਾ। ਸਤਿਗੁਰੂ ਕਿਰਪਾ ਕਰਨ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਲੰਗਰ ਪ੍ਰਸ਼ਾਦ ਤਿਆਰ ਹੈ, ਆਪ ਜੀ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। 2 ਵਜੇ ਫਿਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰੂਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤਾ ਗਣਤਾ ਅਨੇਕੈ। ਵੇਦ ਪ੍ਰਾਣ ਸਿਮਰ ਸੁਧ ਆਖਿਰ, ਕਿੰਨੇ ਰਾਮ ਨਾਮ ਕੇ ਅਖਰ। ਕਿਨ ਕਾ ਏਕ ਜਿਹ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਂਖੀ ਏਕ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਨਾਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੁਨਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰ ਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਨਾਬ ਸਿਮਰਾਏ, ਨਾਨਕ ਤਾਂ ਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦੈ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਨਾਬ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹ ਚਲਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਤ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਹਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ, ਮਾਨੂ ਹਾਂ ਨਾਮ ਤੇਰੇ ਸੰਗ ਸਹਾਈ। ਜਹਿ ਮਹਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚਲੈ। ਜਹਿ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਦ ਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਦਿਖਣਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜੇ ਮਾਰਗ ਇਹ ਜਾਤ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਬਾਰ ਪਰਾਹੀ। ਅਨਕ ਵਿਗਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੈ। ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਵਿਸ਼ਰਾਮ। ਹੋਮ ਮੈਂ ਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੇ ਸੰਗ। ਜਿਹ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਹਾਂ ਸੰਗ ਤੋਸਾ। ਜੈ ਪੈਂਡੇ ਮਹਿੰਦ ਗੁਬਾਰਾ, ਹਰ ਕਾ ਨਾਮ ਸੰਗ ਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜੈ ਮਹਾਂ ਭਿਆਨ ਤਪਤ ਬਹੁ ਘਾਮ, ਤਹਿ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ। ਜਹਾਂ ਤ੍ਰਿਖਾ ਮਨ ਤੂੰ ਜੈ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਕਤ ਸਾਧ ਕਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਅਸਰਾਤੇ, ਸੁਨ ਸਮਾਤ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਵੋ ਕਰੈ, ਨਾਨਕ ਜਨ ਸੰਗ ਕੀਤੇ ਤਰੈ। ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਤਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗ ਬੜਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਬਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗਵਨ ਮੱਦੇ ਫਿਰਿਆ। ਅਨਕ ਪ੍ਰਕਾਰ ਕੀ ਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਬਹੁਤਨਾ। ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਇੱਕ ਬਾਰ। ਨੌ ਖੰਡ ਪ੍ਰਿਥਮੀ ਭਰਿਆ ਚਿਰ ਜੀਵੈ, ਮਹਾਂ ਉਦਾਸ ਬਿਸਰ ਥੀਵੈ। ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈਬਰ ਭੂਮਦਾਨ। ਨਿਉਲੀ ਕਰਮ ਕਰੇ ਬਵਾਸਣ, ਜੈਨ ਮਾਰਗ ਸੰਜਮਤ ਸਾਧਨ। ਨਿਮਖ ਨਿਮਕਰ ਸਰੀਰ ਕਟਾਵੈ, ਤੋਪੀ ਹੋਮੈ ਮੈਲ ਨ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਬਾਹੇ। ਮਨ ਕਾਮਨਾ ਤੀਰ ਦੇ ਛੁੱਟੈ, ਗਰਭ ਘਮਾਨਾ ਮਨ ਤੇ ਹੁੱਟੈ। ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ। ਜਲ ਧੋਵੇ ਬਹੁਤੇ ਅਨੀਤ, ਸ਼ੁੱਧ ਕਾਂ ਹੋਏ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਪਾਮੂਚ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਜਤਨ ਕਰ ਦਿਸ਼ਨਾ ਧਰਾਪੈ। ਭੇਖ ਅਨੇਕ ਅਗਨ ਨਹੀਂ ਬੂਝੈ, ਕੋਟ ਪਾਪ ਦਰਗਹਿ ਨਹੀਂ ਸਿਜੈ। ਛੂਟਸ ਨਾਹੀ ਉਹ ਪਿਆਲ, ਮੋਹੇ ਵਿਆਪੈ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਚ ਨਾਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ। ਜੇ ਕੋ ਆਪਣੀ ਸੋਭਾ ਲੋਰੈ, ਸਾਹ ਸੰਗੇ ਹੋ ਮੈਂ ਸ਼ੋਰੈ। ਜੇ ਕੋ ਜਨ ਮਰਨ ਤੇ ਡਰੈ, ਸਾਹ ਜਨਾ ਕੀ ਸਰਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋਊ ਗਨੀਏ ਸਭ ਤੇ ਉੱਚਾ। ਜਾਕਾ ਮਨ ਹੋਏ ਸਗਲ ਕਿਰੇਨਾ, ਹਰ ਹਰ ਨਾਮ ਦਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੋਖ ਦੁਖ ਜਨ ਸਮ ਦੁਸ਼ਟੇਤਾ, ਨਾਨਕ ਪਾਪ ਨਹੀਂ ਲੇਪਾ। ਨਿਰਧਨ ਕਹੋ ਧਨ ਤੇਰੋ ਨਾਉ, ਨਿਥਾਵੇਂ ਕਹੋ ਨਾਉ ਤੇਰਾ ਥਾਉ। ਨਿਮਾਨੇ ਕਹੋ ਪ੍ਰਭ ਤੇਰੋ ਮਾਨ, ਸਗਲ ਘਟਾਕੋ ਦੇਵੋ ਦਾਨ। ਕਰਨ ਕਰਾਵਣ ਹਾਰ ਸਵਾਮੀ, ਸਗਲ ਘਟਾਕੇ ਅੰਤਰ ਜਾਮੀ। ਆਪਣੀ ਗਤਮਿਤ ਜਾਨੂ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਕਬਰ ਨਾ ਜਾਣ ਸਕੋਏ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਹ ਸੰਗ ਦਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਮਖਾਨੀ। ਸਗਲ ਥਾਨ ਤੇ ਉੱਤਮ ਥਾਨ, ਨਾਨਕ ਜਿਹ ਕਟ ਬਸੈ ਹਰ ਨਾਮ ਸਲੋਕ। ਨਿਰਗੁਣ ਆਰੇ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀ ਆਤ ਚੇਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਰ ਮੂਲ ਤੇ ਕਮਨ ਦ੍ਰਿਸ਼ਤਾਨੀ। ਜਿਨ ਤੂੰ ਸਾਸ ਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਧ। ਬਿਰਧ ਪਿਆਉ ਪਰ ਸਾਖ ਸੈਨ, ਮੁੱਖ ਪਿਆਉ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ਼ ਲਿਓ ਤੋ ਨਾਨਕ ਸੀ ਜੈ। ਜਿਹ ਪ੍ਰਸਾਦ ਧਰ ਉੱਪਰ ਸੁਖ ਬਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ। ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪਵਨ ਪਾਵਕ ਮੁੱਲਾ। ਜਿਹ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਭਾਵ ਕਰਨਿ ਤੇ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੁੜੰਦ ਵਿਆਪੈ, ਨਾਨਕ ਕਾਢ ਲਿਓ ਪ੍ਰਭ ਆਪੇ। ਆਦਿ ਅੰਤ ਜੋ ਰਾਖਣ ਹਾਰ, ਤਿਸ ਤਿਉ ਪ੍ਰੀਤ ਨਾ ਕਰੇ ਗਵਾਰ। ਜਾਂ ਕੀ ਸੇਵਾ ਨਵ ਨਿਧ ਪਾਵੈ, ਤਾਂ ਸਿਉ ਮੂੜਾ ਮਨ ਹਿਲਾਵੈ। ਜੋ ਠਾਕੁਰ ਸਤ ਸਦਾ ਹਜੂਰੇ, ਤਾਂ ਕੋ ਅੰਧਾ ਜਾਨ ਦੂਰੇ। ਜਾਂ ਕੀ ਟਹਿਲ ਪਾਵੈ ਦਰਗਾ ਮਾਨ, ਤਿਸੈ ਬਸਾਰੇ ਮੁਗਧ ਜਾਨ। ਸਦਾ ਸਦਾ ਹੈ ਭੁੱਲਣ ਹਾਰ, ਨਾਨਕ ਰਾਖਣ ਹਾਰ ਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋ ਮਨ ਸੋ ਦੂਰ ਪਰਾਨੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੇ ਤੋਏ, ਗਰਦ ਵਿਪਰੀਤ ਭਸਮ ਸੰਗ ਹੋਏ। ਆਨੰਦ ਗੁਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ ਨਾਹੀਂ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ। ਅੰਤਰ ਅਗਨ ਬਾਹਰ ਤਨ, ਸਵਾ ਗਲ ਪਾਤਰ ਕੈਸੇ ਤਰੇ ਥਾ। ਜਾਂ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਮ ਸਹਿ ਸਮਾਤ। ਸੁਨੰਦਾ ਕੈਸੇ ਮਾਰਗ ਪਾਵੈ, ਕਰਗੇ ਲਿਹੋੜ ਨਿਭਾਵੈ। ਕਹਾਂ ਬੁਝਾਰਤ ਬੂਜੇ ਡੋਰਾ, ਨਿਸਕਈਏ ਤੋ ਸਮਝੇ ਭੋਰਾ। ਕਹਾਂ ਵਿਸਨ ਪਦ ਗਾਵੇ ਗੂੰਗ, ਯਤਨ ਕਰੇ ਤੋ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਇ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਵੈ ਮੂੜੈ ਚੀਤ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ। ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ। ਤੂੰ ਠਾਕਰ ਤੁਮ ਪਏ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਹਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਅੰਸੁਆਏ। ਨਾਨਕ ਕਹੂੰ ਨਾ ਸੀ ਜਈ, ਬਿਨਾਂ ਮੈਂ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੈ ਪਾਵੇ, ਏਕ ਵਸਤ ਕਾਰਨ ਬੇਖੋਟ ਗਵਾਵੇ। ਏਕ ਭੀ ਨਾ ਦੇ ਦਸ ਪੀਰ ਲੈ, ਤੋ ਮੂੜਾ ਕਹੁ ਕਹਾਂ ਕਰੇ। ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਜਾਂ ਕਹਿ ਮਨ ਲਾਗਾ ਪ੍ਰਭ ਮਿੱਠਾ, ਸਰਬ ਸੁਖ ਤਾਹੂੰ ਮਨ ਉੱਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗੰਤ ਸ਼ਾਪ ਨੀ ਦੇ ਰਾਸ, ਖਾਤ ਭੀਤ ਵਰਤੇ ਅਨੰਦੋਲਾਸ। ਆਪਣੀ ਮਾਨ ਕਛ ਬਹੁਰ ਸ਼ਾਲੇ, ਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸਤੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਕ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਲਪਟ ਰਿਓ ਤੈ ਅੰਧ ਅੰਧਾਰ। ਬਟਾਊ ਸਿਉ ਜੋ ਲਾਵੇ ਨਿਹ, ਤਾਂ ਕੋ ਹੱਥ ਨਾ ਆਵੈ ਗੇ। ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸਭਾਇਆ ਮਿੱਥਿਆ ਹੋਮੈ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰਤ ਹਸਤੀ ਅਸ਼ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿੱਥਿਆ ਧਰੋ ਮੋਹ ਅਭਿਮਾਨ ਮਿੱਥਿਆ ਆਪਸ ਉੱਪਰ ਕਰਤ ਗਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿੱਥਿਆ ਸ੍ਰਵਨ ਪਰ ਨਿੰਦਾ ਸੁਨੈ ਮਿੱਥਿਆ ਹਸਤ ਪਰ ਦਰਬ ਕੋਹਿਰੈ ਮਿੱਥਿਆ ਨੇਤਰ ਪੇਖਤ ਪਰ ਤਰਿਆ ਰੁਪਾਦ ਮਿੱਥਿਆ ਰਸਨਾ ਭੋਜਨ ਨਨ ਸੁਆਦ ਮਿੱਥਿਆ ਚਰਨ ਪਰ ਬੇਕਾਰ ਕੋ ਧਾਵੈ ਮਿੱਥਿਆ ਮਨ ਪਰ ਲੋਭ ਲਵਾਵੈ ਮਿੱਥਿਆ ਤਨ ਹੀ ਪਰ ਪੁਕਾਰਾ ਮਿੱਥਿਆ ਬਾਸ ਲਿਥ ਬਕਾਰਾ ਬਿਨ ਬੂਝੈ ਮਿੱਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਤੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵ ਸੁੱਚਾ ਬਿਰਥਾ ਨਾਮ ਬਿਨਾ ਤਨੰਦ ਮੁੱਖ ਆਵ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕਹਿ ਨਿਰਾਰਥ ਦਾਮ ਧਨ ਤਨ ਤੇਜਨ ਜੈ ਘਟ ਵਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤਮ ਖੋਗਣ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਚਾਵਤ ਜਨ ਮੈ ਮਰੈ ਜਿਸਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖਤ ਰਹਿ ਸੰਸਾਰ ਜੋ ਤੂੰ ਭਾਨੈ ਤਿਨ ਪ੍ਰਭ ਜਾਤਾ ਨਾਨਕ ਕੁਨ ਜਨ ਚਰਨ ਪਰਾਤਾ ਕਰੋ ਬੇਨਤੀ ਪਰ ਪ੍ਰਭ ਸਭ ਜਾਣੇ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਉਪਾਪ ਸਿਆਣਪ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਸ ਜਾਏ ਹਮੇਵ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਨਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਤਾਵਰ ਲਵਾਵੈ ਜਿਹ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਕਾ ਬੀਜੈ ਜਿਹ ਪ੍ਰਸਾਦ ਤੁਝ ਸਭ ਕਉ ਮਾਨੈ ਮੁਖ ਤਾਂ ਕੋ ਜਸ ਰਸਨ ਮਖਾਨੈ ਜਿਹ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਨ ਪਾਵੈ ਨਾਨਕ ਪਾਸੇਤੀ ਕਰ ਜਾਵੈ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸ਼ਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਤ ਸੈ ਧਿਆਈ ਤਿਸੈ ਧਿਆਏ ਜੋ ਇਕ ਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਧ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰਨਾ ਜੇ ਪ੍ਰਸਾਦ ਵੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਵਰਕਤ ਲਾਗੂ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾਚ ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਿਆ ਤੇ ਕਮਲ ਬੇਗਾਸ, ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਭੁੱਖ ਛੂਨਾ ਕਿਨੂੰ ਲਿਆ, ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ, ਨਾਨਕ ਇਨਕੈ ਕਛੂ ਨਾਨਕ ਇਨਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ, ਸੁਨਮੀ ਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਸਾਧ ਕੇ ਸੰਗ ਬੂਜੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਮੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਇੱਕ ਉੱਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ, ਨਾਨਕ ਸਾਧ ਕੀ ਸ਼ੋਭਾ ਬ੍ਰਹਮਾ ਸਮਾਨੀ, ਸਾਧ ਕੇ ਸੰਗ ਅਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪਹੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਮੈਨ, ਸਾਧ ਕੇ ਸੰਗ ਨਾ ਕਥੂੰ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਾਮੀਤ, ਸਾਧੂ ਕੈਸਾ ਮਹਾਪਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਵਿੰਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਹੀਂ ਹੋ ਤਾਪ, ਸਾਧਕ ਸੰਗ ਤਜੇ ਸਾ ਬਾਪ, ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਾਈ, ਸਾਧਕ ਸੰਗ ਨਾ ਕਬ ਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਰਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ, ਸਾਧ ਕੇ ਸੰਗ ਦ੍ਰਿੜ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਮਾਨ, ਸਾਧ ਕੇ ਸੰਗ ਸਭ ਕੁੱਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੁਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ, ਜੋ ਇੱਛੈ ਸੋਈ ਪਲ ਪਾਵੈ, ਸਾਧ ਕੈ ਸੰਗ ਨਾ ਵਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਬਸੈ, ਨਾਨਕ ਕੁਦਰੈ ਸਾਧ ਸੁ ਰਸੈ, ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੇ ਸੰਗ ਲੱਗੈ ਪਰਾ ਮੀਠਾ, ਸਾਧੂ ਕੈ ਸੰਗ ਘੜਕਾ ਡੀਠਾ, ਸਾਧ ਸੰਗ ਭੈ ਅਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਿਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ, ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੁੱਚੀ, ਸਾਧ ਕੀ ਸ਼ੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰ ਏਕ ਜੋਮ ਸੌਦਾ, ਕਹੂ ਖੋਦੈ ਕਹੂ ਚੰਦਨ ਲੇਪ, ਬ੍ਰਹਮ ਗਿਆਨੀ ਕਾ ਹੈਗਨਾਓ, ਨਾਨਕ ਜਿਉ ਪਾਪ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਰੁ ਪਰ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਦਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਸ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਪ ਕਰੇ, ਬ੍ਰਹਮ ਗਿਆਨੀ ਸਗਲ ਕਿਰੇਨਾ, ਆਤਮ ਰਸ ਬ੍ਰਹਮ ਗਿਆਨੀ ਚੇਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੋ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਮਹਾ, ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਪਤ ਬੰਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਕਲੋ, ਬ੍ਰਹਮ ਗਿਆਨੀ ਸੰਗ ਸਕਲੋ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਇੱਕੈ ਰੰਗ, ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਬਰਬਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮੁਤ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਭਰਾ ਬਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਗੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਧਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰਾਤ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ। ਉਰਤਾਰੈ ਜੋ ਅੰਤਰਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰੈ, ਨਾਨਕ ਓ ਅਪਰਸ ਸਗਲ ਨਿਸਤਾਰੈ ਅਸ਼ਟਪਦੀ।
1: ਪਾਤਰ ਰੂਪ ਨਾ ਪੇਖੈ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪ ਸੁਖੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੁਖ ਤੇ ਰਹਿਤ, ਨਾਨਕ ਕੋਟ ਮਧ ਕੋ ਐਸਾ ਅਪਰਸ। ਵੈਸ਼ਨੋ ਸੋਜ ਸੁਪਰ ਸੁਪ੍ਰਸੰਨ, ਬਿਸ਼ਨ ਕੀ ਮਾਇਆ ਤੇ ਉਹ ਭਿੰਨ, ਕਰਮ ਕਰ ਤੋ ਵੈਨੇ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਕਾਹੋ ਫਲ ਕੀ ਇੱਛਾ ਨੇ ਬਾਚੈ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ। ਆਵ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲ ਹੋਵੈ, ਤਿਸ ਭਗਵਤੀ ਕੀ ਮਤੂਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤ ਨਰ ਪੈ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ। ਸੋ ਪੰਡਿਤ ਜੋ ਮਨ ਪਰ ਬੋਧੈ, ਰਾਮ ਨਾਮ ਆਤਮ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ। ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਪੂਜੈ ਮੂਲ, ਸੋਖਾ ਮੈਂ ਜਾਣੇ ਅਸੂਲ। ਚਾਵਰ ਨਾ ਕਹੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰ ਕੋ ਗਿਆਨ, ਚਾਵਰ ਨਾਮ ਜਪੈ ਕੋ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਭਾਵ ਜਨ ਕੋਏ, ਕਰ ਕਿਰਪਾ ਅੰਤਰ ਉਰਤਾਰੈ, ਪਸ਼ ਬ੍ਰਿਤ ਮੁਕਤ ਪਾਤਰ ਕਾਉਤਾਰੈ। ਸਰਬ ਰੋਗ ਕਾ ਔਖਤ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਤ ਸੁਨਦਰੀ ਆਇਆ, ਦਾਸ ਤਿਸ ਤਨ ਪਾਏ ਤਿਨ ਪਾਇਆ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦੁਰਗੈ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਾਕੀਆ ਗਿਆ ਆਤਮ ਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਗ ਤੈਸਾ ਉਸ ਸੋਗ ਸਦਾ ਆਨੰਦ ਦੈਨ ਹੀ ਬਿਯੋਗ ਤੈਸਾ ਸਵਰ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਂ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਉਹ ਪਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਚਿਤ ਚਿਤ ਘਰ ਰੱਖੈ ਤੈਸਾ ਤਨ ਨਾਮ ਆਪੇ ਗਨ ਗਰਾਵਨ ਜੋ ਪ੍ਰਭਾਵੈ ਸੋਈ ਫਿਨ ਹੋ ਗੈ ਪਸਰੇ ਆਪ ਹੋਏ ਅਣਤ ਤੁਰੰਗ ਰੱਖੇ ਨਾ ਚਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪੈ ਨਿਹਾਲ ਸਲੋਕ ਓ ਸਤ ਕਰੈ ਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਧਿਅੰਗ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੇ ਕਈ ਕੋਟ ਪੈ ਤੀਰਥ ਵਾਸੇ ਕਈ ਕੋਟ ਬਨ ਪ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬਕਾ ਵਿਚਾਰੈ ਕਈ ਕੋਟ ਨਉ ਤਨਾ ਥਿਆਵੈ ਨਾਨਕ ਕਰਤੇ ਕਾਂਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਿਆ ਤਮਿਰ ਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਵ ਮਾਹੇ ਕਈ ਕੋਟ ਪ੍ਰਦੇਸ਼ ਪਰ ਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੇ ਕਈ ਕੋਟ ਰਾਜੇ ਰਸ ਭੋਗੇ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬ੍ਰਿਖ ਨਿਭ ਜਾਏ ਕਈ ਕੋਟ ਪਵਣ ਪਾਣੀ ਵੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਰਸਾਸ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਅਚਰ ਜੀਵੇ ਕਈ ਕੋਟ ਗਿਰੇ ਮੇਰ ਸਵਰਨ ਥੀਵੈ ਕਈ ਕੋਟ ਜਖਯ ਕੰਡਰ ਪਿਸਾਜ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰੇ ਸਭ ਹੁਦੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਪਾ ਜੋਨੇ ਫਿਰੈ ਕਈ ਕੋਟ ਬੈਟ ਤੁਸੀਂ ਖਾਏ ਕਈ ਕੋਟ ਕਾਲੈ ਤਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਥੈ ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਖੋਜੰਤੇ ਆਤਮੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲੋ ਪ੍ਰਭ ਵਿਨਾਸੈ ਕਈ ਕੋਟ ਮਾਘੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਾ ਹੋਇਆ ਸੁ ਪ੍ਰਸੰਨ ਨਾਨਕ ਤੇਜ ਜਨ ਸਦਾ ਤਨ ਥਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨ ਵਿਸਤਾਰ ਕਈ ਵਾਰ ਪਸਰ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿਨੇ ਵਾ ਪਾਤ ਪ੍ਰਾਪਤ ਪ੍ਰਮਾਏ ਸਮਾਤ ਤਾ ਕਾਂਤ ਨਾ ਜਾਣੇ ਕੋਏ ਆਪੇ ਆਪਣਾ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਵੀ ਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈਸਾ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸੋ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕੇ ਪਰਮੇਸ਼ਵਰ ਕੇ ਪਿਆਰੇ ਸਲੋਕ ਕਾਰਨ ਕਾਲ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਾਰ ਨੈ ਜਲ ਤਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾ ਪੁਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰ ਧਰ ਰਹਾਵੈ ਹੁਕਮੇ ਉਪਜਾ ਹੁਕਮ ਸੰਭਾਵੈ ਹੁਕਮੇ ਊਚ ਨੀਚ ਵਿਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਦੇਖੇ

ਆਪ ਬਿਨ ਸਾਸਤ ਰਾਖੈ ਪ੍ਰਭਾਵੈ ਤਾ ਹਰ ਗੁਣ ਭਾਖੈ ਪ੍ਰਭਾਵਤਾ ਪਤਿਤ ਉਧਾਰੈ ਆਪ ਕਰੈ ਆਪਣ ਵਿਚਾਰ ਦੁਹਾਂ ਸਿਰਾਂ ਕਾ ਸੁਆਮੀ ਖਿਲੈ ਬਖਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀਆਂ ਬਨਾਇਆਵੈ ਕਾ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਪਾਵੈ ਸੋਈ ਕਰਾਵੈ ਸਕੈ ਹਾਥ ਹੋਏ ਤਾਂ ਸਭ ਕੁਛ ਰੇ ਜੋ ਤਿਸ ਪਾਵੈ ਸੋਈ ਕਰੇ ਅਨਜਾਂਤ ਵਿਖਿਆ ਮੈਂ ਰਚੈ ਜੇ ਜਾਂਤ ਆਪਣਾ ਬਚੈ ਪਰ ਮੈਂ ਭੁਲਾ ਤੈ ਦਿਸਤਾਵੈ ਨਿਮਕ ਮੈਂ ਚਾਰ ਗੁੰਡ ਫਿਰ ਆਵੈ ਕਾਲ ਕਿਰ ਪਰ ਸੇ ਆਪਣੀ ਭਗਤ ਦੇ ਨਾਨਕ ਦੇ ਜੋ ਨਾਮ ਮਿਲੇ ਖਿੰਡ ਮੈਂ ਨੀਚ ਕੀਟ ਕਾ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲਿਖਾਨਾ ਗਨੇ ਜਗਦੀਸ਼ ਜਿਉ ਪਿੰਡ ਸਭ ਤਸਕੀ ਰਾਸ ਘਟ ਘਟ ਪੂਰ ਬ੍ਰਹਮ ਪ੍ਰਗਾਸ ਆਪਣੀ ਪਿੰਡ ਤੇ ਆਪ ਬਨਾਈ ਨਾਨਕ ਜੀਵੈ ਦੇਖ ਬਟਾਈ ਇਸ ਕਾਬਲ ਨਾਹੀ ਇਸ ਹੱਥ ਕਰਨ ਕਰਾਬ ਸਰ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਪਾਵੈ ਸੋਈ ਫੁਨ ਥੀਓ ਕਬਹੁ ਉੱਚ ਨੀਚ ਮੈਂ ਬਸੈ ਕਬਹੁ ਸੋਗ ਹਰਖ ਰੰਗ ਹਸੈ ਕਬਹੁ ਨਿੰਦ

ਨਾ ਸੰ ਮਨ ਤਨ ਨਾਮ ਰਤ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲਾ ਕਟਾਨਾ ਤਿਉਂ ਜੋਤਿ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅੰਕਾਰੀਆਂ ਨਾਨਕ ਘਰ ਬਗਲੇ ਅਸ਼ਟਪਦੇ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਭਾਨ ਜੋ

ਸੰਤ ਗਿਆ ਦੁੱਖ ਨੂੰ ਆਰ ਜਾ ਘਟੈ ਸੰਤ ਗਿਆ ਦੁੱਖ ਨੂੰ ਜਾਂ ਤੈਨੇ ਛੁਟੈ ਸੰਤ ਗਿਆ ਦੁੱਖ ਨੂੰ ਸੁਖ ਸੋ ਜਾਏ ਸੰਤ ਗਿਆ ਦੁੱਖ ਨਰਕ ਮੈਂ ਵਾਏ ਸੰਤ ਗਿਆ ਦੁੱਖ ਨੂੰ ਮਤ ਹੋਏ ਮਲੀਨ ਸੰਤ ਗਿਆ ਦੁੱਖ ਨੂੰ ਸੋ ਪਾਤਹੀਨ ਸੰਤ ਕੇ ਹੱਥ ਕੋ ਰੱਖਣ ਕੋਏ ਸੰਤ ਗਿਆ ਦੁੱਖ ਨੂੰ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪਿਤਰੈ ਸੰਤ ਕੇ ਦੁੱਖ ਨੂੰ ਦੇ ਮੰਗ ਪਾਵੈ ਸੰਤਨ ਕੈ ਦੁੱਖ ਨੂੰ ਕਾਗਜ ਲਾਵੈ ਸੰਤਨ ਕੈ ਦੁੱਖ ਨੂੰ ਸਰਬ ਜੁਨ ਪਾਏ ਸੰਤ ਕੈ ਦੁੱਖ ਨਿਤਕ ਤਿਉਨ ਕਰਮਾਏ ਸੰਤਨ ਕੈ ਦੁੱਖ ਨੂੰ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁੱਖ ਨੂੰ ਸਭ ਕੁਛ ਲੈ ਸੰਤ ਕੈ ਦੁੱਖ ਨੂੰ ਤੇ ਸੋ ਜਾਏ ਸੰਤ ਕੈ ਦੁੱਖ ਨੀਚ ਨ ਜਾਏ ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨ ਸੰਤ ਪਾਵੈ ਤੋਇ ਪੀਗਤ ਪਾਏ ਸੰਤ ਕੋ ਨਿੰਦਕ ਮਾਤ ਤਾਈ ਸੰਤ ਕਾ

ਸੁਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿਤਾ ਸੰਤ ਕੇ ਦੁਖੀ ਕਾ ਡਾਣ ਲਾਗੈ ਸੰਤ ਕੇ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਾ ਨਾਹੀਂ ਢਾਉ ਨਾਨ ਸੰਤ ਪਾਵੈ ਤਲੈ ਮਿਲਾਇ ਸੰਤ ਕਾ ਦੁਖੀ ਅੱਧ ਬਿਜਦੇ ਟੁੱਟੈ ਸੰਤ ਕਾ ਦੁਖੀ ਕਿਤੇ ਕਦ ਨਾ ਪਹੁੰਚੈ ਸੰਤ ਕੇ ਦੁੱਖ ਕਾ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤ

ਸੰਤ ਕਾ ਦੁਖੀ ਉਮਰ ਲਾਏ ਜੋ ਜਲ ਪਿਓ ਮਛਲੀ ਤੜਫਟਾਏ ਸੰਤ ਕਾ ਦੁਖੀ ਭੂਕਾ ਨੇ ਰਾਜਿਆਂ ਜੋ ਭਾਵ ਕੀਰਤਨ ਨੇ ਤਰਾਪੈ ਸੰਤ ਕਾ ਦੁਖੀ ਛੁਟਾਏ ਗੇਲਾ ਜੋ ਬੁਆੜ ਤਰ ਕੇ ਤਮਾਏ ਦੁਏਲਾ ਸੰਤ ਕਾ ਦੁਖੀ ਧਰਮ ਤੇ ਰਹਿ ਤੇ ਸੰਤ ਕਾ ਦੁਖੀ ਸਦਮ ਤੇ ਕਹਿ ਤੇ ਕਿਰਤ ਨਿੰਦ ਕਾ ਤੁਰੀ ਪਿਆ ਨਾਨਕ ਜੋ ਤਿਸ ਭਾਵੇ ਸੋਏ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖ ਕਾ ਦਰ ਕੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸੇ ਕਹੀਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜਨ ਆਇਆ ਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਦਿਸ਼ਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਮੈਂ ਕਿਰਤ ਨਾ ਮਿੱਟੈ ਕੋਈ ਨਾਨ ਜਨ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕਾ ਨਮਸਕਾਰ ਪ੍ਰਭ ਕੀ ਸਤਿਕਰੋ ਦਿਨ ਰਾਤ ਤਿਸੈ ਧਿਆਵ ਸਾਸ ਕਰਾਸ ਸਭ ਕੁਛ ਵਰਤ ਤਿਸਕਾ ਕੀ ਹੈ ਜੈਸਾ ਕਰੇ ਤੈਸਾ ਕੋ ਥੀਆ

ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਣ ਦੂਪ ਮੰਗਲ ਸੁਤ ਜਾ ਕੈ ਸਰ ਤੁਖ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾ ਮੈਂ ਤਵਿਸਰ ਗ੍ਰਸਤ ਮੈਂ ਭੋਗੀ ਤੈ ਤੈ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਗਿਆਨ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਰਿ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੋਤ ਸਗਲ ਪ੍ਰਭੁ ਆਪਣੈ ਸੋਤ ਸਮਤ ਗਿਆਨ ਧਿਆਨ ਜਿਨੇ ਦੇ ਜਿਨ ਦਾਸ ਨਾਵ ਧਿਆ ਵੈਸੇ ਤੇ ਗੁਣ ਮੈਂ ਡਾਕੋ ਪਰਮਾ ਜਨਮ ਰਹਿ ਫਿਰ ਆਵੈ ਜਾਏ ਊਚ ਦੇ ਚਿਤਸਕੇ ਆਸਾਨ ਡੈ ਸਜਨਾ ਵੈ

ਪੂਰਨ ਸਭ ਢਾਏ ਨਾਨਾ ਵਿਦ ਕਰ ਬੰਧ ਬਣਾਈਆਂ ਬਿਨਗੇ ਮਤ ਆਪੇ ਪਾਏ ਸਾਵ ਕਰ ਦਿਸਕੇ ਸਭ ਦਿਸਕੇ ਠਾਵ ਜਬ ਜਬ ਜੀਵੇ ਨਾਨਕ ਨਾਓ ਨਾ ਕੇ ਤਾਰੇ ਸਗਲੇ ਜੰਤ ਨਾ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਰਤ ਵੇਦ ਪੁਰਾ ਨਾ ਕੇ ਤਾਰੇ ਸੁਨਣ ਗਿਆਨ ਧਿਆਨ ਨਾ ਕੇ ਤਾਰੇ ਅਕਾਸ ਪਾਤਾਲ ਨਾ ਕੇ ਤਾਰੇ ਸਗਲੇ ਆਕਾਰ ਨਾ ਕੇ ਤਾਰੇ ਪੁਰੇ ਸਭ ਨਾ ਕੇ ਸਮੁਦਰੇ ਸੁਨ ਸਰਵਨਾ ਹਰ ਘਰ ਪਰ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪ੍ਰਖ ਸਮੈ ਸਮਾਣ ਸਤ ਕਰਮ ਜਾਗ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲ ਸਭ ਟਿਤ ਸੈ ਸਭਲੇ ਸਤ ਨਾਮ ਸਤ ਨਾਮ ਪ੍ਰਕਾਸ਼ਕਦਾਈ ਵਿਸ਼ਵਾਸ ਸਤ ਨਾਮ ਗੁਰਤੇ ਪਾਏ ਸਤ ਭਜਨ ਸਾਧੂ ਉਪਦੇਸ਼ ਸਤ ਜਨ ਜਗਰਦਾ ਪਰਵੇਸ਼ ਸਤ ਨਿਰਤ ਪੂਜਾ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਵ ਸਤ ਕੀਆ ਸਭ ਸਤ ਆਪ ਜਾਣੇ ਆਪਣੀ ਮਿਤ ਗਤ ਜਿਸਕੇ ਸਿਰ ਸੋ ਕਰਨੇ ਹਾਰ ਅਵਰ ਨਾ ਪੂਜ ਕਰਤੀ ਵਿਚਾਰ

ਚਰਨ ਸਤਿ ਸਤਿ ਪਰਸਨ ਹਾਰ ਪੂਜਾ ਸਤਿ ਸਤ ਸੇਵਦਾਰ ਦਰਸਨ ਸਤ ਸਤ ਵੇਖਨ ਹਾਰ ਨਾਮ ਸਤ ਸਤ ਆਵ ਨਗਾਰ ਆਵ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾਸ ਸੁਨਤਾ ਬੁਝ ਨਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਤ ਜਨ ਮਨ ਕਰਨ ਕਰਾਉ ਤਿਨ ਮੂਲ ਪਛਾਨਿਆ ਜਾ ਕਰਤ ਵਿਸਵਾਸ ਪ੍ਰਵਾਇਆ ਤਤ ਗਿਆਨ ਤਸਮੈ ਪ੍ਰਗਟਾਇਆ ਪੈ ਤਿਨ ਪਉ ਹੋਏ ਵਸਾਨਾ ਜਿਸ ਤੇ ਉਪਜਿਤ ਸਮੈ ਸਮਾਨਾ ਬਸ ਮਾਰੇ ਬਸ ਕਢਾਏ ਤਾ ਕਾ ਪੜੇ ਨਾ ਕਹਿ ਨਾ ਜੈ ਪੂਜੇ ਪੂਜ ਨਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆ ਕਰ ਠਾਕੁਰ ਕਾ ਸੇਵਕ ਸਦਾ ਪੁਜਾਰੇ ਠਾਕੁਰ ਕੇ ਸੇਵਕ ਹੈ ਮਨ ਪੜਤੀ ਤੇ ਠਾਕੁਰ ਕੇ ਸੇਵਕ ਹੀ ਨਿਰਮਰੇ ਤਾ ਠਾਕੁਰ ਕਾ ਸੇਵ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਾ ਪ੍ਰਭ ਪਾਲਣ ਹਾਰਾ ਸੇ ਕੀ ਰੱਖਣ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾ ਸਾ ਸਮਾਰ ਆਪਣੇ ਜਨ ਕਾ ਪੜਦਾ ਟਾਕੇ ਆਪਣੇ ਸੇਵ ਕੀ ਸਰ ਪਰ ਰਾਖੇ ਆਪਣੇ ਦਾਸ ਕਾ ਦੇ ਵਡਾਈ ਆਪਣੇ ਸੇਵ ਕਾ ਨਾਮ ਜਪਾਈ ਆਪਣੇ ਸੇਵ ਕੀ ਆਪਤ ਰਾਖੇ ਤਾਂ ਕੀ ਤੁਮ ਕੋ ਨਾ ਲਾਖੇ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇ ਕੂਟ ਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਤਿਸ ਪ੍ਰਗਟਾਇਆ ਨੇਕੀ ਕਿਰੀ ਮੈਂ ਅਕਲ ਰਾਖੈ ਪਾਸਮ ਕਰੈ ਰਸਕਰ ਘੁੱਟ ਲਾਖੈ ਰਿਸਕਾ ਸਾਸਨਾ

ਆਹ ਸੋਚ ਕਰਾਏ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਬਿਟਾਣੀ ਬਾਰ ਬਾਰ ਬਾਰ ਪ੍ਰਭ ਜਪੀਆ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਜਿਸਕੀ ਸ਼ਬਰ ਨਾਇ ਦਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਰਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤ ਨਾਮ ਨਾਮ ਸਮਾਨੇ ਊਟ ਬੈਠ ਸੋਭ

0: तैसे की महिमा का अनु खानो तुस्का गुण गय गुना जानो और पर प्रभ सह जोरे कौ नानक से जन पूरे मन मेरे दिन की ओटले मन तन अपना चुन जन दे जिन जन अपना प्रभु पछाता सो जन सर्व तो का दाता तिस की सारन सरसुख पावे जिसका दर्स पा मिटावे अवर सैम संगली छाड़ तिस जन की तू सेवा लाग अवन जान न होवे तेरा नानक तिस जन के पुरु सद पैरा श्लोक है सात पुरख जन जानिया सतगुर तिसका नाओ तिसके संग से कुदरे नानक कर गुण गाव अष्टपदी सात गुर सिक्की करे प्रतिपाल सेवो का गुर सदा दयाल सिक्की गुर जन मतमल हर गुर वचनी हर नाम वचन सतगुर से के बंधन काटे गुर का सक बेकार ते आटे सतगुर से का नाम तन दे गुर का से गुर बागी है सतगुर से का हलत बल सवार नानक सतगुर से का जी नाल समार है गुर क्या करे सेव जो रह गुर किया क्या मन में सहे आपस को कर किसना जनावे हर हर नाम रज सत त्यावे मन बेचे सतगुर के पास ते सेव के काज दास सेवा कर तो इन्हें गाम में तुसका उत प्राप्त स्वामी अपने कृपा से आप करे नानक सो सेव गुर की मत ले बेस विश्व गुर का मन माने सो सेवक परमेश्वर की कत जाने सो सतगुर जिसरे हर नानक वर गुर का बल जाओ सरबणदास जी का दाता हर पैर पार ब्रह्म रंग राता ब्रह्म जन जन में पार ब्रह्म एक है अपने ही कश परम से सियान पलया ना जाइए नानक ऐसा गुर बड़भागी पाइए सफल दर्शन पेखत पुनीत पर सत चरण गत निर्भरित पेट संग राम गुण रवे पार ब्रह्म की तरह के गवे सुन कर भजन करना गाने मन सो तो का दंपतिया ने पूरा गुरु रखियो जाका मंत्र अमृत दृष्टि वेखा हो संत गुण बिंद कीमत नहीं पाए नान जिस पावत सलय मिलाए जे वाहे गुरु निक सत पुरख पूर्ण विवेक कहो बोल न पहुंचत पहुंचत प्राणी अगम गोचर ब्रह्म निर्वाण
1: ਨਾਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦਾ ਸਿਮਰ ਸਤ ਬਿਰਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਾਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸ ਜਾਂ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕੌ ਦੇ ਮੋਹ ਮਾਇਆ ਕੈ ਸੰਗ ਨਾ ਲੇ ਮਨ ਮੈਂ ਰਾਖੈ ਹਰ ਹਰ ਏਕ अंधकार दीपक प्रगासे नानक भरम मोह दुख तै ते नासी तप्त माए ठांड बिरदाई अंध पै दुख नाठे पाई जन्म मरण के मिटे देसे साधु के पूर्ण उपदेसे पाओ चुका नर पह बसे सकल ब्याद मन देखा नशे जिसका सातन कृपा धारी साध संग जप नाम मुरारी थित पाई चुके ब्रह्म गमन सुन नानक हर हर जसरा नर गुण आप सरगुण पियो हे कला धार जिन सगले मोह अपने चरित प्रभाव बनाए अपनी कीमत आपे पाए अरबिंदु जाना है कोय सरुनंतरे को सोई उत्पोत्र व्या रूप रंग भय प्रकाश साध के संग रच रचना अपनी कलधारी अनुक बार नानक बलिहारी श्लोक साथ न चाले बिन भजन वख्या सकली छार हर हर नाम कमावना नानक हो धन सार अष्टपति संत जनामल करो विचार एक स्मरना में आधार वृपा समेत विसारो चरण कमल दैर धारो कारण कारण सो प्रभ सम्राद्र का कहो नाम हर वध हे धन संचोहो भगवंत संत जना का निर्मल मंत एक आस राखो मन माहे सर्व रोग नानक मिट जाहे जिस धन का उचार कुंठ उठतावै सो धन हर सेवा ते पावै जिस सुख नित पाछ मित सो सुख साधु संग प्रीत जिस सोभा को करे भली करनी सा सोभा पज हर की शरणी अनको पावे रोग न जाए रोग मिटे रब कदलाए सर्वधान में हर नाम निधान जप नानक दुर्गा प्रवान मन प्रभु दो हर कै नाय दै दुस्तव दया बैठाए ताको बिघन न लागे कोय जा कर दै सह हर सोए कल ताती ठंडा हर नाम सिमर सिमर सदा सुख पाओ पाओ बिन सह पूर्ण होए आस भगत पाए आत्म बरगासित कर जाय बसै अपनासी कहो नानक काटी जमपासी तद विचार कहे जन साचा जन अमर चोका चोका चा आवा गमन मिटे प्रभ सेवा आप त्याग शरण गुरुदेव एव रतन जन्म कहो एव उधार हर हर सिमर प्राण आधार अनको पावना छूटन हारे सिमरत शास्त्र भेद विचारे हर की भगत गुरु मन लाए मन मंचित नानक फल पाए संगना चाल स्थिर तिना तू क्या लपटा बै मूर्ख मना सुत मीत कुटुंब बरबंताए तो कौतम कम सुना था ਰਾਜ ਰੰਗ ਮਾਇਆ ਵਿਸਾਰਿਨ ਤੇ ਕਹੋ ਕਮ ਛੁਟਕਾਰ ਅਸਸਤੀ ਰਥ ਸਵਾਰੇ ਝੂਠਾ ਡਮ ਝੂਠ ਪਸਾਰੇ ਜਿੰਦੀ ਤਸਬੂਜਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੁਲੇ ਇਆਨੇ ਭਗਤ ਬਿਨਾ ਬੜੂ ਬੇਸਿਆਨੇ ਹਰ ਕੇ ਭਗਤ ਕਰੋ ਮਨ ਮੇਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਲ ਵਿਕ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਕਤ ਪਾਵੋ ਸਾਰ ਭੂਤ ਸਦਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵੇ ਤ੍ਰਿ ਉਤ ਸਮੈਲ ਬਿਨ ਜਾਏ ਹੋ ਮੈਂ ਬਿਕ ਫੈਲ ਹੋਹੇ ਚੰਦ ਬਸੈ ਸੁਖਨਾਲ ਸਾਸ ਗਰਾ ਸਰਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਰਾਂ ਹਰ ਪੂੰਜੀ ਸਚ ਕਰੋ ਵਿਹਾਰੀ ਹਾਂ ਸੁਖ ਤੁਰਗੈ ਜੈਕਾਰ ਸਰਮਨੰਤਰ ਏਕੋ ਦੇਹ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਇੱਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੁਰਹ ਪ੍ਰਭਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਰਾਤ ਪ੍ਰਸ਼ਦ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨਾਈ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਨੰਜਾਚ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਪ੍ਰਭ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਧ ਸਤ ਪ੍ਰਭ ਮੈਂ ਧਿਆਵੋ ਚਰਨ ਕਮਲ ਸੁਲਾ ਕੈ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤ ਏ ਗੋ ਟੇਕੋ ਆਧਾਰ ਨਾਨਕ ਮਾਂਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਹਸ ਪਾਵੇ ਬਿਰਲਾ ਕੋਏ ਜਿੰਚਾ ਕੇ ਸੁਜਾਂਤਰ ਪਜਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਜਾਓ ਸਾਧ ਕੇ ਸੰਗ ਪਰੇਸ਼ਨ ਆਣ ਸਭ ਤਿਆਗ ਅੰਤਰ ਪ੍ਰਕਾਸ਼ ਅਣ ਦਿਨ ਲਵਲਾਕ ਵਿਡ ਭਾਗੇ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਰਜ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ ਮੁਨੀ ਸ਼ਰਧਾ ਸਭ ਪੂਰੇ ਰਬ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਕੇ ਵਿਸਰੇ ਜੇ ਘਾਲ ਨਾ ਭਾਨੇ ਸੋਕੇ ਵਿਸਰੇ ਜੇ ਕੀ ਆ ਜਾਣੇ ਸੋਕੇ ਵਿਸਰੇ ਜੇ ਸਭ ਕੁਛ ਦਈਆ ਸੋਕੇ ਵਿਸਰੇ ਜੇ ਜੀਵਨ ਜੀਆ ਸੋਕੇ ਵਿਸਰੇ ਜਗਨ ਮੈਂ ਰੱਖ ਗੁਰਪ੍ਰਸਾਦ ਗੋਬਿਰਲਾ ਲਾਖੇ ਸੋਕੇ ਵਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੂਰੇ ਤਤ ਹੈ ਬੁਝਾਇਆ ਪ੍ਰਭਰਾ ਨਾਨਕ ਜਨ ਧਿਆਇਆ ਸਾਜਨ ਸੰਤ ਗੁਰੂ ਇਹ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰਿਆ ਨਾਮ ਜਪਾਵੋ ਭਗਤ ਪਾਏ ਤ੍ਰਿਯ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਰਤ ਜਾਤ ਪਾਏ ਵਿਸ਼ਰਾਮ ਸਗਲ ਦੁਖ ਕਾਹੋ ਵਤਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਓ ਨੇਤਰੋ ਪੇਕ ਦਰ ਸੁਖ ਹੋਏ ਮਨ ਵਿਕਸੇ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਸਤੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਇਆ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਿਤਪਾਲ ਆਦਿ ਪੁਰਖ ਕਾਰਨ ਕਰਤਾਰ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜਪਿਸ ਹੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਾਮ ਨਿਰਗੁਣ ਯਾਰ ਨੀ ਚੈ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਕਿ ਨਮਕ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਾਏ ਹਰ ਕੇ ਨਾਮ ਕੀ ਕਥਾ ਮਨ ਭਾਏ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨ ਮੰਤ ਹਿਰਦੈ ਵਸੇ ਪੂਰਨ ਗੁਰੂ ਮੰਤ ਸਾਧ ਸੰਗ ਬ੍ਰਹਮ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਖੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬਾਕਾਰ ਏ ਕਛਨ ਸਟੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸੁਮਾਤ ਤਬੈਰ ਵਿਰੁੱਧ ਕੇ ਸੰਗ ਕਮਾ ਜਬ ਇਸ ਕਾ ਵਰਨ ਚਿਹਨਾ ਜਾਪ ਤਬ ਹਰ ਸੁਖ ਹੋ ਕਿਸੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਾ ਮੋਹ ਕਹਾਂ ਕਿ ਸੋਭਤ ਭਰਮ ਆਪਨ ਕੇ ਲਾਭ ਪ੍ਰਤੀ ਜਾ ਨਾਨਕ ਕਰਨੇ ਹਾਰਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਦਾ ਬੰਧ ਮੁਕਤ ਕੋ ਕਿਸ ਕੋ ਕਰੀ ਜਬ ਇੱਕੇ ਹਰ ਗੁਮ ਪਾਰ ਤਬ ਨਰਕ ਸੁਰੂ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਉਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮ ਨਿਡਰ ਕਮ ਨਿਕਤ ਡਰੈ ਆਪਨ ਜਲੇ ਤਾਪ ਕਰਨੇ ਹਾ ਨਾਨਕ ਠਾਕੁਰ ਗਮ ਪਾਰ ਬਨਾਸੀ ਸੁਖ ਆਪਨ ਆਸਨ ਤਹਿ ਜਨ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਭਗਤ ਗੋਚਰ ਪ੍ਰਾਪੇਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੱਡੇ ਕੁਣ ਮੰਦਨ ਬਾਦੇ ਆਪਣਾ ਪਾਪੀ ਚਰਜਾ ਨਾਨਕ ਆਪਨ ਪਾਪੀ ਪ੍ਰਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਬਿਨ ਮੈਰ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਤਰ ਲਗਤ ਕਹੋ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭਉ ਕਮ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਵਕਲਾ ਆਪੇ ਪ੍ਰਵੀਨ ਤੈ ਵੇਦ ਪਿਤਕ ਦੇਵ ਕਹਾਂ ਕਉ ਚੀਨ ਜਵੇ ਆਪਨ ਆਪ ਆਪ ਉਧਾਰੇ ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰੈ ਜਹ ਆਪਨ ਉਚ ਆਪਨ ਆਪ ਨੇਰਾ ਤੈ ਕਉਂ ਠਾਕੁਰ ਕੁਨ ਕਹੀਐ ਚੇਰਾ ਬਿਸਮਨ ਬਿਸਮ ਰਹੀ ਬਿਸਮਾਦ ਨਾਨਕ ਆਪਣੇ ਗਤ ਜਾਨੂੰ ਆਪ ਜੈ ਛਲ ਸ਼ੀਤ ਭੀਤ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਕੇ ਗੁਣ ਕਾ ਨਾਹੀਂ ਪ੍ਰਵੇਸ਼ ਜੈ ਕੈਕ ਇੱਕ ਭਗਵੰਤਾ ਤਹਿ ਕੌਣ ਰਚਿਤ ਸਲਾਹ ਗਏ ਚਿੰਤਾ ਜੇ ਆਪਣ ਆਪ ਆਪ ਤਿਆਰਾ ਤਹਿ ਕੌਣ ਕਥੈ ਕੌਣ ਸੁਣੇ ਹਾਰਾ ਬਾਹੋ ਬੇਅੰਤੁਸ਼ਤੇ ਉੱਚਾ ਨਾਨਕਾ ਪਸਗੋਆ ਪੇ ਪਹੁਚਾ ਜਹਿ ਆਪ ਰਿਸ਼ਵ ਪ੍ਰਪੰਚ ਕਾਰਤੀ ਗੁਣ ਮੈਂ ਕੀ ਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਉ ਨਰਕ ਕਉ ਸੁਰਗ ਪੰਛਾਵਤ ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਨਾਨਕ ਪ੍ਰਕਾਰ ਕਿਉ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤਉ ਨਾਨਕ ਕਹਿ ਜੈ ਭਗਤ ਭਗਤ ਤੈ ਆਪ ਜੈ ਪਸਰੈ ਪਾਸਾ ਸੰਤ ਪ੍ਰਤਾਪ ਦੂਹੂ ਪਾ ਕਾਇਆ ਪੇ ਧਨੀ ਅਨੁਕੀ ਸੁਭਮਾਨ ਹੋ ਬਨੀ ਆਪੇ ਕੋ ਤੇ ਕਰੇ ਅੰਧ ਜੋ ਜਾਪੇ ਰਸ ਭੋਗ ਨਿਰਜੋਗ ਜਿਸ ਭਾਵੇ ਤਸ ਪੰਨਾ ਲਾਵੈ ਜਿਸ ਭਾਵੇ ਤਸ ਖੇਲ ਖਿਲਾਵੈ ਬੀਸ਼ੁ ਮਾਰ ਥਾਇਆ ਗੰਧ ਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣ ਨਿਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੇ ਦਾ ਸ੍ਰਿਸ਼ਟ ਉਪਾਇ ਆਪਣੇ ਭਾਣੇ ਲੈ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਨ ਸੂਤ ਸਬਜਕਤ ਪਰੋਏ ਜਾ ਕੋ ਪ੍ਰਭ ਜੀ ਵਾਪ ਜਾਏ ਸਚਨਾਨ ਸੋਈ ਜਨ ਪਾਏ ਸੋ ਸਮਦਰਸ਼ੀ ਤਤ ਕਾ ਬੇਤਾ ਨਾਨਕ ਸਕਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋ ਇਨ ਮਾਰੇ ਸੋ ਮੂਹਾ ਜਿਸ ਮਨੋ ਵਿਸਾਰੇ ਤਿਸ ਤਾ ਜਬਰ ਕਹਾਂ ਕੋ ਜਾਏ ਸਭ ਸ੍ਰੀ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਵਹਾਦ ਅੰਤਰ ਬਾਹਰ ਜਾਨੋ ਸਾਤ ਗੁਣ ਨਿਧਾਨ ਅਭਿਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਪ੍ਰਹੋਬਤ ਕਿਰਪਾਲ ਆਪਣੇ ਕਰਤਬ ਜਾਨੇ ਆਪ ਅੰਤਰ ਜਾਮੀ ਰਹਿ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਂਤ ਜੋ ਜੋ ਰਚ ਸੁਤ ਸੇ ਧਿਆਤ ਜਿਸ ਭਾਵੈ ਤਿਸ ਲੈ ਮਲੈ ਭਗਤ ਕਰੀ ਹਰ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰ ਇੱਕ ਕਹਿ ਨਾਏ ਤਿਸ ਕੀ ਆਸਰਾ ਬਿਰਥੀ ਜਾਏ ਸੇਵਕ ਕੋ ਸੇਵਾ ਬਨਿਆਏ ਹੁਕਮ ਪੁੱਜ ਪਰਮ ਪਿਤ ਪਾਈਏ ਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਿਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅਮਰਤ ਬਚਨ ਹਰ ਕੇ ਗੁਣ ਗਾਓ ਪ੍ਰਾਂ ਤਰਨ ਕਾਹੇ ਸਵਾਓ ਆਠ ਪਹਿਰ ਪ੍ਰਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਹਿਰਦੈ ਪਸਾਵ ਮਨ ਛੇ ਨਾਨਕ ਫਲ ਪਾਵ ਹਾਲਤ ਪਾਲਤ ਤੋ ਲਿਹੋ ਸਵਾ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸਿਆ ਤੇ ਸਾਜ ਪ੍ਰੇਖਿਆ ਮਨ ਤਨ ਨਾਮ ਜਪੋ ਲੇ ਬਲਾਏ ਤੂਖ ਤਰਤ ਮਨ ਤੇ ਪਹੁੰਚ ਜਾਏ ਸਚ ਵਾਪਾਰ ਕਰੋ ਵਾਪਾਰੇ ਦਰਗਾਹ ਨਿਮਹਿ ਖੇਪ ਤੁਮਾਰੀ ਏਕਾ ਟਿਕਰ ਕੋ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਹੇ ਤਿਸ ਤੇ ਦੂਰ ਕਹਾਂ ਖੋ ਜਾਏ ਬਰੇ ਰਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋ ਸੋਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਪੇਖਦ ਉਦਰਤ ਸ੍ਰਿਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਵੇ ਪੁਰਖ ਪ੍ਰਧਾਨ ਜਿਸ ਮਨ ਵਸੇ ਸੋ ਹੋਤ ਨਿਹਾਲ ਤਾਂ ਕ ਨਿਕਟਨਾ ਬਦਕਾਲ ਅਮਿਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਦੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗਤ ਪ੍ਰਭਰੀਠਾ ਨਾਮ ਪ੍ਰਭੂ ਕੋ ਅਲਾਗਾ ਮਿਠਾ ਸਕਲ ਸਮੱਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਦਮ੍ਰਿਤ ਪ੍ਰਭ ਕਾ ਨਾਮ ਦੀ ਹੀ ਮੈਂ ਇਸ ਕਾ ਵਿਸ਼ਰਾਮ ਸੁਣ ਸਮਾਧਨ ਅਤਿਆਨਾਦ ਕਹਿਣਾ ਜੈ ਚਰ ਬਿਸਮਾਤ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਹਾਰ ਅਨੰਦ ਘਟ ਘਟ ਪਿਆ ਪ੍ਰਿਆ ਭਗਵੰਤ ਧਾਰਨ ਮਾਇਆ ਆਕਾਸ਼ ਪਿਆਰ ਸਰਬ ਲੋਕ ਪੂਰਨ ਪ੍ਰਤਪਾਲ ਬੰਨ ਤੇ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਕਹਿਤੇ ਸਾ ਕਰਮ ਪਾਉਣ ਪਾਣੀ ਬਿਸੰਤਰ ਮਾਹੇ ਚਾਰ ਕੁੰਡ ਦਾ ਦਿਸ਼ ਸਮਾਹੇ ਤਿਸਤੀ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਮਰਤ ਮੈਂ ਦੇਖ ਸਸੀ ਸੁਰ ਨਖਤਰ ਮੈਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਾ ਕਹੋ ਡੋਲੇ ਸਰਬ ਕਲਾ ਕਰਕੇ ਲੈ ਕੇ ਮੋਲ ਨਾ ਪਾਇਆ ਗੁਣੈ ਮੋਲ ਸਰਬ ਜੋਤ ਮੈਂ ਜਾਂ ਕੀ ਜੋਤ ਆਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾਰਾ ਨਾਨਕ ਤਿਨ ਮੈਂ ਹਮੇ ਸਾਸ ਸੰਤ ਜਨਾ ਕਾ ਪੇਕਨ ਸਵ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਈ ਸੋਈ ਸੁਖਮਾਨੈ ਕਰਨ ਕਰਾਵਣ ਹਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਮੂਹ ਹੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੇ ਉਤਪਤ ਤਿਸ ਭਾਵੇ ਤਾਂ ਕਰੇ ਵਿਸਾਰ ਤਿਸ ਭਾਵੇ ਤਾਂ ਏਕ ਓਂਕਾਰ ਅਨਕਲਾ ਲਖੀ ਨਾ ਜਾਏ ਤਿਸ ਭਾਵੇ ਤਿਸ ਲਈ ਮਿਲਾਏ ਕਵਨ ਨਿਕਟ ਕਵਨ ਕਹੀਏ ਦੋ ਰਾਪਿਆ ਪਾਪ ਭਰਪੂਰ ਅੰਤਰਗਤ ਜਿਸ ਆਪ ਜਨੈ ਨਾਨਕ ਤਿਸ ਜਨਾ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨਾ ਭੇਕਨ ਹਾਰਾ ਸਗਲ ਸਮੱਗਰੀ ਜਾਂ ਕਜਨਾ ਆਪ ਸਾਫ ਹੀ ਸੁਣਾ ਆਵਨ ਜਾਨ ਖੇਲ ਬਣਾਇਆ ਆਗਿਆ ਕਰ ਇੱਕ ਹੀ ਨੀਮ ਆਇਆ ਸਭ ਕੇ ਮਾਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹਿਆ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਲੇ ਇਸ ਮਾਏ ਇਸ 'ਚ ਹੋਈ ਸੋਨਾ ਹੀ ਬਰਾਵਰੈ ਕਹੋ ਕਿਨੈ ਕੁਛ ਕਰਾ ਆਪ ਲਾ ਕਰ ਤੂੰ ਤਦ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਉਤ ਪੁੱਤਾ ਪਰ ਸੰਗਰਾਜ ਤਾਂ ਕੀ ਗਦਮਿਤ ਕਹੀ ਨਾ ਜਾਏ ਦੂਸਰ ਹੋਈ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨ ਹੈ ਤੇ ਸਦਾ ਸੁਖ ਹੋਏ ਆਪ ਮਿਲਾਇ ਲੈ ਪ੍ਰਭ ਸੋਏ ਓ ਧਨਵੰਤ ਗੁਰਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਿਨ ਆਵਨ ਕਾਹੈ ਸਵਾ ਜਨ ਕਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਿਆ ਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸਨ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਗੁਣਸਾ ਕਰ ਤਰੋ ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਜਿਤ ਸਿਤਵੋ ਨਾਰਾਇਣ ਏਕ ਏਕ ਰੂਪ ਜਾਂ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਹਿਰ ਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕ ਕੈ ਨਿਸ਼ਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮੱਲਾ ਕਾ ਹਰ ਰੰਗ ਜੈ ਜੈ ਸ਼ਬਦ ਨਾਹਤ ਵਾਜੈ ਸੁਨ ਸੁਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਿਨ ਕੈ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭਏ ਸਮਰੇ ਨਮ੍ਰਿਤ ਨਾਮ ਸਾਧ ਸਕਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇਰੇ ਤੇ ਰਾਮ ਨਾਮ ਸੁਨ ਰਸਨਾ ਕਹਿਦੇ ਕਰ ਪ੍ਰਸ਼ਾਦਿਆ ਪ੍ਰਭ ਧਾਰੀ ਨਾਨਕ ਨਬੀ ਕੇ ਫਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੇਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੈ ਸੋ ਹੋ ਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਹੁ ਨ ਹੋ ਮੈਂ ਆਵਨ ਜਾਨ ਹਰ ਤਨ ਖਾਰ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੀਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਾਹਿਬ ਕੇ ਮਤ ਸਕਲ ਤੇ ਉਦਾਸ ਸੁੰਦਰ ਚਤੁਰਥਤ ਕਾ ਬੇਤਾ ਸਮਦਰਸ਼ੀ ਏਕ ਤੁਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਈ ਸਾ

ਬਖਾਣੀ ਸਗਲ ਮੰਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸ਼ਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਈ ਸਾਧ ਸ਼ਰਣ ਨਾਨਕ ਤਿਆਈ ਜਿਸ ਮਨ ਵਸੈ ਸੁਨੇ ਲਾਈ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਜਨਮ ਮਰਨ ਤਾਂ ਕਾ ਦੁਖ ਨਿਵਾਰੈ ਦੁਰਲਭ ਦੇਹੀ ਤਤਕਾਲ ਉਧਾਰੈ ਨਿਰਮਲ

ਜੁਗ ਜੁਗ ਤਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਨਜ਼ੂਰੀ ਵੀ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਸੇਖ ਪਰਿਵਾਰ ਵੱਲੋਂ ਬੇਟਾ ਅਨਾਦ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਸਤਿਗੁਰਾਂ ਦੇ ਚਰਨ ਪਰਸੇ ਗਏ ਆਪ ਜੀ ਨੇ ਪਹਿਲਾਂ ਸੁਖਮਨੀ ਸਾਹਿਬ ਦੇ ਬਾਣੇ ਜਾਪ ਸਰਵਣ ਕੀਤੇ ਉਪਰੰਤ ਇਲਾਹੀ ਬਾਣੇ ਦੇ ਕੀਰਤਨ ਆਓ ਹੁਣ ਰਲ ਕੇ ਆਪਾਂ ਅਨੰਦ ਸਾਹਿਬ ਬਾਣੇ ਜਾਪ ਕਰੀਏ। ਉਪਰੰਤ ਅਰਦਾਸ ਕਰਨੀ ਸਤਿਗੁਰ ਕਿਰਪਾ ਕਰਨ ਬੱਚੇ ਨੂੰ ਦਰਬ ਕਰੋ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾ ਬਖਸ਼ਿਸ਼ ਕਰਕੇ ਸਮੂਹ ਸੇਵਕਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ। ਆਓ ਰਲ ਕੇ ਆਪਾਂ ਅਨੰਦ ਸਾਹਿਬ ਬਾਣੀ ਜਾਪ ਕਰੀਏ ਜੀ। ਕੋਈ ਵੀ ਰਸਨਾ ਮਾਂਝੇ ਨਾ ਰਹੇ ਸਾਰਿਆਂ ਨੇ ਆਪਣੀ ਹਾਜ਼ਰੀ ਲਵਾਇਓ ਜੀ।

ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੇ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੀ ਸਿੱਤੇ ਬੰਦ ਬੰਦ ਕਟਾਏ ਖੁਪਰੀਆਂ ਲੁਹਾਈਆਂ ਚਰਕੜੀਆਂ 'ਤੇ ਚੜ੍ਹੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ ਚਿੱਤਾ ਮਨਖਾ ਸਤਿਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਨਿਤਾਣ ਨਿਊਟਿਆਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੜੀ ਬੇਨਤੀ ਹੈ। ਆਪ ਜੀ ਦਰਕਰ ਦਾ ਫਰਮਾਨ ਹੈ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਾਂਵਾਕ ਅਨੁਸਾਰ ਆਪ ਜੀ ਦਰਕਰ ਦੇ ਪ੍ਰੀਤਵਾਨ ਸੇਖ ਪਰਿਵਾਰ ਸਰਦਾਰ ਜਗਦੀਪ ਸਿੰਘ ਜੀ ਅਤੇ ਬੇਬੇ ਕਮਲਦੀਪ ਕੌਰ ਜੀ ਵੱਲੋਂ ਬੇਟਾ ਅਨਾਦ ਸਿੰਘ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਾ ਹੋਇਆਂ ਅਤੇ ਬਖਸ਼ੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੇ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਸਮੂਹ ਸੇਵਕਾਂ ਨੇ ਦਾਤਾ ਜੀ ਆਪ ਜੀ ਚਰਨ ਪਰਸੇ ਹਨ ਆਪ ਜੀ ਦੇ ਹਜ਼ੂਰ ਵਿਖੇ ਦਾਤਾ ਜੀ ਉਹ ਸੁਖਨੀ ਸਾਹਿਬ ਦੇ ਪਾਠ ਦੀ ਸੇਵਾ ਲਿੱਤੀ ਕੀਰਤਨ ਦੀ ਸੇਵਾ ਲਿੱਤੀ ਅਤੇ ਚਾਹ ਦੇ ਲੰਗਰਾਂ ਦੀ ਪਰਿਵਾਰ ਵੱਲੋਂ ਸੇਵਾ ਲਈ ਗਈ ਹੈ। ਦਾਤਾ ਜੀ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਦੇ ਬਾਣੀ ਜਾਪ ਹੋਏ ਉਪਰੰਤ ਛੇ ਪੌੜਿਆਂ ਅਨੰਦ ਸਾਹਿਬ ਦੇ ਬਾਣੀ ਜਾਪ ਹੋਏ ਇਲਾਹੀ ਬਾਣੀ ਦੇ ਕੀਰਤਨ ਹੋਇਆ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਅਣਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੁਸੀਂ ਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੇ ਜੀ। ਬੜੀ ਸੋਹਣੀ ਬਾਣੀ ਦਾ ਭਾਵ ਸੋਚੇ ਪਰਿਵਾਰ ਦੇ ਹਿਰਦੇ ਵਿੱਚ ਸੁਆਣਾ ਪਰਿਵਾਰ ਨੂੰ ਚੜ੍ਹਦੇ ਕਲਾ ਵਿੱਚ ਰੱਖਣਾ ਪਰਿਵਾਰ ਦੇ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ ਬੇਟਾ ਅਨਾਦ ਸਿੰਘ ਚੜ੍ਹਦੇ ਕਲਾ ਵਿੱਚ ਰੱਖਣਾ ਲੰਮੀ ਆ ਜਾਓ ਬਖਸ਼ਿਸ਼ ਕਰਨੀ ਮਾਤਾ ਪਿਤਾ ਦਾ ਆਗਿਆਕਾਰ ਉੱਚ ਪਿਤਰੀ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ। ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੇ ਕਲਾ ਬਖਸ਼ਿਸ਼ ਕਰਨੇ ਜੀ ਅਤੇ ਜੋ ਵੀ ਸ਼ੁਭ ਮਨੋਕਾਮਨਾ ਮਨ ਵਿੱਚ ਲੈ ਕੇ ਪਰਿਵਾਰ ਨੇ ਅੱਜ ਚਰਨ ਪਰਸੇ ਹਨ ਆਪਣੇ ਜਾਣੀ ਜਾਣ ਹੋ ਗੁਰਮਰਿਆਦਾ ਅਨੁਸਾਰ ਸੋ ਮਨੋਕਾਮਨਾਵਾਂ ਆਪਣੇ ਸੰਪੂਰਨ ਕਰਨੀਆਂ ਜੀ। ਬੇਟਾ ਅਨਾਦ ਸਿੰਘ ਨੂੰ ਦਰੋਂ ਕਰੋ ਗੁਰਸਿੱਖੀ ਜਨਿਤ ਨਾਮ ਬਣੀ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ ਜੀ। ਪਰਿਵਾਰ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ। ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਦੀ ਕੀਤੀ ਸੇਵਾ ਥਾਂਏ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਦਰਮ ਕੋਲ ਗੁਰਸਿੱਖੀ ਜੀਵਨ ਅਤੇ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨੀਆਂ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ। ਆਪ ਜੀ ਦਰ ਪ੍ਰਵਾਨ ਕਰਨੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੇ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੇ ਸਭ ਦਾ ਚੱਲਿਆ ਕਦਮ ਕਦਮ ਲਿਖ ਕੇ ਚਲਾਉਣਾ। ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨੇ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਬੁਲਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠ ਪੀਵੋ। ਹਰ ਹਰ ਹਰ ਹਰ ਰਸਨਾ ਕਹੋ। ਪੂਤਾ ਮਾਤਾ ਕੀ ਆਸੀਸ,

दर्शन परसिए गुरु के, जन्म मरण दुख जाई।

ਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲੇ ਤਿਹਾਈਐ ਮਨ ਵਾਂਛਤ ਫਲ ਪਾਏ ਗੁਰਪੂਰਾ ਹਿਰਦੈ ਧਿਆਏ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ।

ਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੁਰਮੁਖਾਂ ਦੇ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਸਰਵਣ ਕਰ ਰਹੇ ਸੀ ਉਹ ਤਾਂ ਮਾਤਾ ਕੀ ਆਸ਼ੀਸ਼ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਾਂ ਪਿਓ ਚਾਹੁੰਦੇ ਨੇ ਕਿ ਬੱਚਾ ਹਮੇਸ਼ਾ ਉਸ ਪਰਮਾਤਮਾ ਨੂੰ ਸਿਮਰਦਾ ਰਹੇ ਉਹ ਤੋਂ ਦੂਰ ਨਾ ਹੋਏ ਜੋ ਹਰ ਵਕਤ ਆਪਦੇ ਬੱਚੇ ਦੀ ਦੇਖਭਾਲ ਕਰਦੇ ਨੇ। ਇਸ ਤਰ੍ਹਾਂ ਹੀ ਆਪਣੇ ਸਾਰਿਆਂ ਦਾ ਮਾਤਾ ਪਿਤਾ ਸੱਚ ਹੈ ਆਪਣੇ ਸਾਰਿਆਂ ਦੇ ਮਨ ਦਾ ਮੋਲ ਸੱਚ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ। ਇਹ ਆਪਣਾ ਮੋਲ ਹੈ ਇਹ ਇੱਕ ਖੇਲ ਮਹਾਰਾਜ ਨੇ ਪਾਇਆ ਮਾਇਆ ਦੇ ਵਿੱਚ ਸਾਰੇ ਬੱਚਿਆਂ ਨੂੰ ਇੱਕੋ ਵਾਰੀ ਖੇਲ ਵਿੱਚ ਪਾਤਾ ਹੈ ਕੀਤਾ ਪਛਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਜਦੋਂ ਖੇਲ ਆਰੰਭ ਹੋਇਆ ਇੱਥੇ ਤਿੰਨ ਲੋਕ ਨੇ ਆਕਾਸ਼ ਲੋਕ ਓਮ ਲੋਕ ਪਤਾਲ ਲੋਕ ਜਾਣੀ ਕਿ ਇਹਨਾਂ ਦੇ ਵਿੱਚ ਜਿਹੜੀਆਂ ਜੋਨਾਂ ਨੇ ਆਕਾਰ ਨੇ ਉਹ ਸਾਰੀਆਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਬਣਾਈਆਂ। ਉਹਨਾਂ ਦੇ ਅੰਦਰ ਜਿਹੜੀ ਜੋਤ ਆ ਉਹ ਪਰਮਾਤਮਾ ਦੀ। ਇਸ ਕਰਕੇ ਉਹ ਸਾਰੇ ਹੀ ਇੱਕੋ ਵਾਰੀ ਆਪਦੇ ਮਾਂ ਪਿਓ ਤੋਂ ਵਿਛੜਨ ਤੋਂ ਬਾਅਦ ਅਲੈਦਾ ਅਲੈਦਾ ਤਿੰਨਾਂ ਲੋਕਾਂ ਵਿੱਚ ਚਲੇ ਗਏ ਖੇਲ ਆਰੰਭ ਹੋ ਗਿਆ। ਹੁਣ ਇੱਕ ਤਾਂ ਮਾਂ ਪਿਓ ਤੋਂ ਵਿਛੋੜਾ ਪੈ ਗਿਆ ਦੂਸਰਾ ਪਰਿਵਾਰ ਦਾ ਆਪਸ ਵਿੱਚ ਵਿਛੋੜਾ ਪੈ ਗਿਆ। ਫਿਰ ਉਦੋਂ ਦਾ ਖੇਲ ਚੱਲਿਆ ਫਿਰ ਆਪਾਂ ਨੂੰ ਦੱਸਿਆ ਗਿਆ ਕਿ ਤੁਸੀਂ ਉਸ ਸਮੇਂ ਤੋਂ ਜਦੋਂ ਦਾ ਤੁਹਾਨੂੰ ਇਸ ਸੰਸਾਰ ਵਿੱਚ ਭੇਜਿਆ ਖੇਲਣ ਵਾਸਤੇ ਜਦੋਂ ਦੀ ਰਚਨਾ ਆਰੰਭ ਹੋਈ ਹੈ ਉਹ ਆਪ ਹੀ ਜਾਣਦਾ ਹੈ ਕਦੋਂ ਸ਼ੁਰੂ ਕੀਤਾ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਇਸ ਕਰਕੇ ਜਦੋਂ ਆਪਾਂ ਧਿਆਨ ਨਾਲ ਸੁਣਾਂਗੇ ਨਾ ਇੱਕ ਤਾਂ ਹੁੰਦਾ ਗਿਆਨ ਬਈ ਦੂਜਿਆਂ ਨੂੰ ਸੁਣਾਉਣਾ ਵੀ ਬਹੁਤ ਜ਼ਿਆਦਾ ਗਿਆਨ ਹੈ। ਗਿਆਨ ਉਹਨੂੰ ਕਹਿੰਦੇ ਨੇ ਜਿਹਨੇ ਆਪਦੇ ਮਨ ਦੀ ਪਛਾਣ ਕਰ ਲਈ ਜਿਹਨੇ ਆਪਦੇ ਮੂਲ ਦੀ ਪਛਾਣ ਕਰ ਲਈ ਵੀ ਇਹਨੂੰ ਗਿਆਨ ਆ ਗਿਆ ਇਹ ਜਾ ਮਿਲਿਆ ਆਪਦੇ ਮਾਤਾ ਪਿਤਾ ਨੂੰ ਇਹ ਲਾਹਾਂ ਲੈ ਗਿਆ ਇਹਨੇ ਜਨਮ ਸਵਾਰ ਲਿਆ। ਅਤੇ ਜੇ ਅਸੀਂ ਨਹੀਂ ਮਿਲੇ ਗਿਆਨ ਕਿੰਨਾ ਵੀ ਹੋਵੇ ਤਾਂ ਫਿਰ ਉਹ ਪਰਿਵਾਰ ਨਹੀਂ ਦੇਸੀ ਉੱਥੇ ਗਏ ਨੇ। ਇਸ ਕਰਕੇ ਆਪਾਂ ਸਾਰੇ ਪਰਿਵਾਰ ਨੇ ਜਿੰਨਾ ਕੁ ਸਮਝ ਆ ਸਕਦਾ ਕਿਉਂਕਿ ਬਾਣੀ ਬੇਅੰਤ ਹੈ ਸਾਡੀ ਸਮਝ ਤੋਂ ਉੱਪਰ ਹੈ। ਅਸੀਂ ਲੋਕ ਸੰਸਾਰ ਦੇ ਰਹਿਣ ਵਾਲੇ ਹਾਂ ਨਿੰਦਿਆ ਚੁਗਲੀਰ ਖਾਦਵ ਦਾ ਨਫ਼ਰਤ ਦੇ ਭਰੇ ਹੋਏ ਹਾਂ ਲੇਕਿਨ ਬਾਣੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਪਿਆਰ ਹੀ ਪਿਆਰ ਹੈ ਦੂਜੀ ਗੱਲ ਹੀ ਨਹੀਂ ਹੈ ਉੱਥੇ ਹਮ ਨਹੀਂ ਚੰਗੇ ਬੁਰਨ ਕੋਈ। ਹੁਣ ਆਪਾਂ ਨੂੰ ਦੱਸਣ ਲੱਗੇ ਕਿ 84 ਲੱਖ ਜੋਨ ਦੇ ਵਿੱਚ ਤੁਸੀਂ ਹੋ ਕੇ ਆਏ ਹੋ ਅਤੇ ਹਰੇਕ ਵਾਰੀ ਜਨਮ ਲੈਣਾ ਦੁੱਖ ਹੈ ਮਰਨਾ ਵੀ ਦੁੱਖ ਹੈ ਅਤੇ ਜਦੋਂ ਅਸੀਂ ਆਹ ਦੇਹ ਨੂੰ ਛੱਡ ਕੇ ਅੱਗੇ ਚੱਲਦੇ ਅੱਗੇ ਦੁੱਖ ਹੈ। ਫਿਰ ਆਪਾਂ ਨੂੰ ਮਹਾਰਾਜ ਸਮਝਾਉਣ ਲੱਗੇ ਦੁੱਖ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ ਕਹਿੰਦੇ ਦੁੱਖ ਦੁੱਖ ਅੱਗੇ ਅੱਖ ਜੇ ਪੜ ਪੜ ਕਰੇ ਪੁਕਾਰ। ਇਹ ਦੇਹ ਛੱਡਣ ਤੋਂ ਬਾਅਦ ਸੱਚ ਦੇ ਨਾਮ ਦੀ ਪ੍ਰਾਪਤੀ ਨਹੀਂ ਹੋਈ
ਅੱਗੇ ਵੀ ਦੁੱਖ ਆ। ਜਾਣੀ ਕਿ ਜਿੰਨਾ ਚਿਰ ਅਸੀਂ ਸੱਚ ਨੂੰ ਮਿਲ ਨਹੀਂ ਲੈਂਦੇ, ਨਾਮ ਨੂੰ ਪ੍ਰਾਪਤ ਨਹੀਂ ਕਰ ਲੈਂਦੇ, ਸਾਡਾ ਜੰਮਣਾ ਮਰਨਾ ਮੁੱਕਣੇ, ਸਾਨੂੰ ਵਾਰ ਵਾਰ ਉੱਥੇ ਆਉਣਾ ਪੈਂਦਾ। ਫਿਰ ਦਰਸ਼ਨ ਲੱਗੇ, ਬੜੀ ਵੱਡੀ ਸਜ਼ਾ, ਚੱਲਦੇ ਅਸੀਂ ਆਏ ਹਾਂ ਬੜੇ ਲੰਮੇ ਸਮੇਂ ਤੋਂ। ਮਹਾਰਾਜ ਕੀ ਕਹਿੰਦੇ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਬੜੇ ਯੋਗਾਂ ਤੋਂ ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ, ਲੇਕਿਨ ਸਾਨੂੰ ਗੁਰਬਾਣੀ 'ਚ ਉਹ ਵੀ ਇਸ਼ਾਰਾ ਕਰ ਦਿੱਤਾ ਵੀ ਬਹੁਤ ਯੋਗ ਹੋ ਗਏ। ਯੁੱਗ ਤਾਂ ਚਾਰ ਹੀ ਹੈ, ਲੇਕਿਨ ਜਿਵੇਂ ਹਫ਼ਤੇ ਦੇ ਦਿਨ ਸੱਤ ਹੀ ਨੇ, ਕਿਤੇ ਮਹੀਨਾ ਕਿਤੇ ਸਾਲ ਕਿਤੇ ਸਦੀਆਂ ਬਣ ਜਾਂਦੇ ਨੇ, ਇਸ ਤਰ੍ਹਾਂ ਯੁੱਗ ਚਾਰ ਹੀ ਹੈ। ਇਹ ਆਪ ਹੀ ਜਾਣਦਾ ਕਦੋਂ ਤੋਂ ਲੈ ਕੇ ਇਹ ਆਰੰਭ ਕੀਤਾ ਹੋਇਆ। ਆਪਾਂ ਨੂੰ ਦੱਸਣ ਲੱਗੇ, ਕਹਿੰਦੇ ਫਿਰਤ ਫਿਰਤ ਬਹੁਤ ਯੁੱਗ ਹਾਰਿਓ, ਫਿਰਤ ਫਿਰਤ ਬਹੁਤ ਯੁੱਗ ਹਾਰਿਓ ਮਾਨਸ ਦੇਹ ਲਈ, ਨਾਨ ਕਹਿ ਤੇ ਮਿਲਣ ਕੀ ਵਰਗੀ ਸਿਮਰਤ ਕਹਾਣੀ। ਮਹਾਰਾਜ ਕਹਿੰਦੇ ਵੀ ਇੰਨੇ ਯੁੱਗਾਂ ਬਾਅਦ ਉਹ ਵੀ ਤੁਸੀਂ ਪਿਛਲੇ ਸਮਿਆਂ 'ਚ ਪੂਰਵ ਸਮਿਆਂ ਦੇ ਵਿੱਚ ਪੂਰਵਲੇ ਜਨਮ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਸੰਗਤ ਕੀਤੀ। ਆਹ ਜਿਹੜੇ ਸ਼ਵਾਸ ਨੇ, ਇਹ ਰਤਨ ਨੇ, ਹੀਰੇ ਨੇ, ਇਹ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਹੋਏ ਅਤੇ ਉਹ ਲੋੜ ਅਨੁਸਾਰ ਉਹ ਆਪ ਹੀ ਜਾਣਦਾ ਕਿੰਨੇ ਕੁ ਜਮ੍ਹਾਂ ਕਰਨ ਤੋਂ ਬਾਅਦ ਮਾਨਸ ਜਮ੍ਹਾਂ ਮਿਲਦਾ, ਉਹ ਆਪ ਹੀ ਜਾਣਦਾ। ਹੁਣ ਆਪਾਂ ਨੂੰ ਇਹ ਜਾਮਾ ਮਾਨਸ ਦੇ ਮਿਲ ਗਿਆ, ਕਹਿੰਦੇ ਪੂਰਵ ਜਨਮ ਪ੍ਰਚੂਨ ਕਮਾਇਆ ਹਰ ਹਰ ਨਾਮ ਪਿਆਰੇ। ਜਦੋਂ ਮਿਲ ਗਿਆ ਫਿਰ ਆਪਾਂ ਨੂੰ ਹੁਣ ਸਮਝਾਉਣ ਲੱਗੇ, ਪੰਜਵੇਂ ਪਾਤਸ਼ਾਹ ਜਿੰਦਾ ਨੱਥੀ ਸ਼ਿੱਧੀ ਦਿਹਾੜਾ ਚੱਲ ਰਿਹਾ ਅਤੇ ਬਾਕੀ ਵੀ ਤੁਸੀਂ ਦਿਹਾੜਾ ਜਾਣਦੇ ਹੋ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੀ ਬੀਤੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਣ ਲੱਗੇ ਵੀ ਮਨੁੱਖ ਦੇ ਵਿੱਚ ਕੋਈ ਵੀ ਜੀਵ ਹੈ, ਕਿਸੇ ਧਰਮ ਦਾ ਮਨੁੱਖ ਦੇ ਵਿੱਚ ਸਮੁੱਚੀ ਮਨੁੱਖਤਾ ਵਾਸਤੇ ਉਹ ਨਿਰੰਕਾਰ ਦਾ ਹੁਕਮ ਹੈ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੋਰੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਰਗਿਆ, ਔਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੈਜ ਕੇਵਲ ਨਾਮ, ਕੇਵਲ ਨਾਮ। ਹੁਣ ਆਪਾਂ ਨੂੰ ਆਇਆਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਜੇ ਆਪਾਂ ਲਾਈਏ ਜਿੰਨੀ ਜਿੰਨੀ ਉਮਰ ਹੈ, ਜੇ ਹੁਣ ਵੀ ਆਪਾਂ ਨੂੰ ਨਾਮ ਦਾ ਪਤਾ ਨਹੀਂ, ਸੱਚ ਦਾ ਪਤਾ ਨਹੀਂ, ਤਾਂ ਫਿਰ ਮਹਾਰਾਜ ਕਹਿੰਦੇ ਇਹ ਕਮਲੇ ਹੈ, ਇਹ ਮੂਰਖ ਆ, ਇਹ ਸ਼ਾਗਤ ਨੇ, ਇਹ ਅਗਿਆਨੀ ਨੇ, ਇਹ ਅੰਧ ਗਿਆਨੀ ਨੇ, ਵੀ ਜਿਨ੍ਹਾਂ ਨੂੰ ਇਹ ਦੇਹ ਦੀ ਕੀਮਤ ਦਾ ਹੀ ਨਹੀਂ ਪਤਾ, ਜਿਹੜੀ ਮਿਹਨਤਾਂ ਕਰਕੇ ਲਈ, ਜੋਦਰੀ ਕਰਕੇ ਲਈ, ਇਹ ਦੇਹ ਨੂੰ ਦੇਵਤੇ ਵੀ ਮੰਗਦੇ ਆ ਵੀ ਸਾਨੂੰ ਇੱਕ ਮੌਕਾ ਦਿਓ, ਦੇਵਤੇ ਵੀ ਤੁਹਾਨੂੰ ਆਉਂਦੀ ਦੇ ਦਿੱਤੀ। ਇਹ ਕਹਿਣ ਲੱਗੇ ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੋਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਕਿਉਂਕਿ ਸਾਡਾ ਗੁਰੂ ਸੱਚ ਬੋਲਦਾ, ਸਾਡਾ ਪਿਤਾ ਸੱਚ ਬੋਲਦਾ, ਅਸੀਂ ਮੰਨਣਾ ਆਪਣੇ ਪਿਓ ਦੀ ਗੱਲ ਨਾ ਮੰਨਣਾ ਸਾਡੇ 'ਤੇ ਨਿਰਭਰ ਆ, ਅਤੇ ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਕਹਿ ਦਿੱਤਾ ਅਤੇ ਇਹ ਆਪਦੇ ਪਿਤਾ ਦੇ ਆਗਿਆ ਤੋਂ ਬਾਹਰ, ਉਹਨਾਂ ਨੂੰ ਆਕੀ ਕਹਿ ਦਿੱਤਾ ਵੀ ਜਿਹੜੇ ਮਾਤਾ ਪਿਤਾ ਦੀ ਗੱਲ ਮੰਨਦੇ ਨਹੀਂ ਉਹ ਮੂਰਖ ਆ, ਅਤੇ ਜਿਹੜੇ ਬੱਚੇ ਆਗਿਆ ਦੇ ਵਿੱਚ ਨੇ, ਸਿਆਣੇ ਨੇ, ਉਹ ਆਪਦੇ ਮਾਤਾ ਪਿਤਾ ਦੇ ਨਾਲ ਬਚਨ ਕਰਦੇ ਨੇ। ਜਿਵੇਂ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਉਹਨੂੰ ਧਿਆਨ ਨਾਲ ਸੁਣਦੇ ਹਾਂ, ਇਹ ਪਿਤਾ ਦੇ ਬਚਨ ਸੁਣਦੇ ਹਾਂ, ਜਦੋਂ ਕੀਰਤਨ ਸੁਣੇ ਹਾਂ ਪਿਤਾ ਦੇ ਬਚਨ ਕੀਰਤਨ ਦੇ ਰਾਹੀਂ ਸੁਣਾਏ, ਵੀ ਮਨ ਇਹ ਜਿਹੜੇ ਸਾਜ਼ ਵੱਜਣਗੇ ਮਨ ਲੱਗ ਕੇ ਆ ਜਾਏਗਾ, ਇਹਨੂੰ ਹੁਣ ਸੁਣਾ ਦਿਉ, ਸਮਝ ਆ ਜਾਏ ਇਹਨੂੰ। ਇਸ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਦੱਸਣ ਲੱਗੇ ਬਿਨ ਨਾਵੇਂ ਜੱਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ
ਅਤੇ ਫਿਰ ਇਹ ਵੀ ਦੱਸਿਆ ਗਿਆ ਵੀ ਜਿਹੜਾ ਇਹ ਨਾਮ ਹੈ ਇਹ ਲਿਖਣ ਪੜ੍ਹਨ ਦੇ ਵਿੱਚ ਨਹੀਂ ਆਉਂਦਾ, ਅਤੇ ਜਿਹੜੀ ਚੀਜ਼ ਲਿਖਣ ਪੜ੍ਹਨ ਦੇ ਵਿੱਚ ਨਹੀਂ ਆਉਂਦੀ ਉਹ ਫਿਰ ਕਿਵੇਂ ਸਾਨੂੰ ਪ੍ਰਾਪਤ ਹੋ ਸਕਦੀ ਹੈ, ਸਾਨੂੰ ਉਸ ਤੱਕ ਕਿਵੇਂ ਪਹੁੰਚ ਹੋ ਸਕਦੀ ਹੈ? ਉਹ ਫਿਰ ਆਪਾਂ ਜਪਜੀ ਸਾਹਿਬ ਜੀ ਦੀ ਬਾਣੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਣ ਲੱਗੇ, ਆਪਾਂ ਨੂੰ ਸਮਝਾਉਣ ਲੱਗੇ, ਕਾਗਜ਼ ਕਲਮ ਨਾ ਲਿਖਣਹਾਰ, ਮੰਨੇ ਕਾ ਬਹਿ ਕਰਨੀ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਵੀ ਉਹ ਲਿਖਣ ਪੜ੍ਹਨ ਦੇ ਵਿੱਚ ਨਹੀਂ ਆਉਂਦਾ। ਅਤੇ ਦੂਸਰੇ ਨੰਬਰ 'ਤੇ ਦੱਸ ਦਿੱਤਾ ਇਹ ਦੁਨੀਆਂ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਕਿਤੋਂ ਵੀ ਨਾਮ ਨਹੀਂ ਮਿਲਣਾ, ਇੱਥੇ ਕਿਸੇ ਹੱਟੀ 'ਤੇ ਨਾਮ ਵਿਕਦੇ ਨਹੀਂ। ਇਹ ਨਾਮ ਜਿਹੜਾ ਇਹ ਸਤਿਗੁਰ ਦੇ ਪਾਤਸ਼ਾਹ, ਸਤਿਗੁਰ ਜਿਹੜਾ ਉਹ ਜਿਸਨੇ ਇਹ ਬਾਣੀ ਲਿਖੀ ਆ ਉਹ ਆਪਣਾ ਸਤਿਗੁਰ ਹੈ, ਉਹ ਆਪਣੇ ਅੰਦਰ ਨਿਵਾਸ ਕਰਦਾ। ਅਤੇ ਸਾਨੂੰ ਫਿਰ ਸਤਿਗੁਰ ਦੇ ਕੋਲੇ ਜਾਣਾ ਪੈਣਾ, ਬੇਨਤੀ ਕਰਨੀ ਪੈਣੀ ਹੈ। ਇਸ ਕਰਕੇ ਫਿਰ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ, ਗੁਰੂ ਅਮਰਦਾਸ ਮਹਾਰਾਜ ਉਹ ਕਹਿੰਦੇ ਤੁਸੀਂ ਬਣ ਜਾ ਰਹੇ ਹੋ, ਬਣਜ ਕਰਨ ਆਏ ਹੋ, ਇਹ ਜਿਹੜੀ ਰਾਸ ਆ ਨਾਮ ਇਹ ਸਤਿਗੁਰ ਦੇ ਪਾਤਸ਼ਾਹ, ਹਰ ਰਾਸ ਮੇਰੀ ਮਨ ਬਣ ਜਾ ਰਿਹਾ ਸਤਿਗੁਰ ਅਤੇ ਇਹ ਰਾਸ ਜਾਣੇ, ਵੀ ਸਤਿਗੁਰ ਕੋਲ ਜਾਊਂਗੇ ਤਾਂ ਸਮਝ ਪਏਗੀ। ਇਸ ਕਰਕੇ ਫਿਰ ਦੂਸਰੇ ਨੰਬਰ 'ਤੇ ਦੱਸਿਆ ਵੀ ਜਿਹੜੇ ਅਸੀਂ ਜੀਵਾਨ ਅਸੀਂ ਨਾਮ ਨੂੰ ਪਹਿਲ ਨਹੀਂ ਦਿੰਦੇ, ਇਹਨਾਂ ਲੋਕਾਂ ਦੇ ਪਿੱਛੇ ਲੱਗੇ ਹੋਏ ਹਾਂ। ਉਹ ਕਿਹੜੇ ਲੋਕ ਹੈ ਜਿਨ੍ਹਾਂ ਦੇ ਪਿੱਛੇ ਲੱਗ ਕੇ ਮਨ ਸੰਸਾਰ ਦੇ ਪਦਾਰਥ ਇਕੱਤਰ ਕਰਨ 'ਚ ਲੱਗਿਆ ਹੋਇਆ? ਮਹਾਰਾਜ ਦੱਸਣ ਲੱਗੇ ਕਹਿੰਦੇ ਜਿਹੜੇ ਆਪਣੇ ਆਰਥਿਕ ਤੌਰ 'ਤੇ ਆਪਾਂ ਸੰਸਾਰ ਦੀਆਂ ਵਸਤੂ ਮੰਗਦੇ ਹਾਂ ਜਿਹੜੀਆਂ ਨਾਸ਼ਵਾਨ ਨੇ, ਜਿਹੜੀਆਂ ਆਪਾਂ ਲੋੜਾਂ ਤੋਂ ਆਪਾਂ ਨੂੰ ਦੇਈ ਜਾਣੀਆਂ ਨੇ, ਬਿਨ ਬੋਲਿਆਂ ਸਭ ਕੁਝ ਜਾਣਦਾ, ਬਿਨਾਂ ਬੋਲਿਆਂ ਤੋਂ ਵੀ ਦੇ ਦੇਣੀ, ਅਣਮੰਗਿਆ ਦਾਨ ਦੇਵਣਾ ਸਭਨਾ ਜੀ ਹੈ। ਕਹਿੰਦੇ ਜਿਹੜੇ ਇਹ ਗੁਰੂ ਘਰ ਹੈ, ਸਤਿਗੁਰ ਦਾ ਘਰ ਹੈ, ਇੱਥੇ ਸਾਨੂੰ ਇੱਕ ਐਸੀ ਵਸਤੂ ਸੰਭਾਲ ਕੇ ਰੱਖੀ ਹੈ ਮਹਾਰਾਜ ਨੇ ਵੀ ਇਹਨੂੰ ਜੇ ਕੋਈ ਮੰਗ ਲਏ ਸਾਰੀ ਉਮਰ ਦੁੱਖ ਨਹੀਂ ਆਉਣਾ। ਅਸੀਂ ਉਹ ਨਹੀਂ ਮੰਗਦੇ, ਸੁੱਖ ਮੰਗਦੇ ਹਾਂ, ਲੇਕਿਨ ਉਹ ਵਸਤੂ ਨਹੀਂ ਮੰਗਦੇ ਜਿਹੜੀ ਸਤਿਗੁਰ ਨੇ ਸਾਂਭ ਕੇ ਰੱਖੀ ਸਾਡੇ ਵਾਸਤੇ, ਭਲੇ ਵਾਸਤੇ। ਅਤੇ ਸਾਰਾ ਪ੍ਰਚਾਰ ਹੀ ਨਾਮ ਦਾ ਮਹਾਰਾਜ ਦਾ, ਅਤੇ ਨਾਮ ਤੋਂ ਬਿਨਾਂ ਅਸੀਂ ਮਿਲ ਹੀ ਨਹੀਂ ਸਕਦੇ ਇੱਕ ਦੂਜੇ ਨੂੰ। ਇਸ ਕਰਕੇ ਆਪਾਂ ਇਹ ਵੀ ਜਪਜੀ ਸਾਹਿਬ ਦੇ ਉੱਤੇ ਪੜ੍ਹਿਆ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉਂ ਏਵਟ ਉੱਚਾ ਹੋਵੇ ਕੋਈ ਤੇ ਉੱਚੇ ਕੋ ਜਾਣੇ ਛੋਏ। ਅਤੇ ਜਿੰਨਾ ਚਿਰ ਅਸੀਂ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇਹ ਕਾਇਆ ਨਹੀਂ ਖੋਜਦੇ, ਇਹਦੇ ਅੰਦਰ ਨਹੀਂ ਵੜਦੇ ਅਤੇ ਮਨ ਨੂੰ ਨਹੀਂ ਖੋਜਦੇ, ਸਾਨੂੰ ਸਮਝ ਨਹੀਂ ਆ ਸਕਦੀ, ਕਿਉਂਕਿ ਬਾਣੀ ਕਾਇਆ ਦੀ ਖੋਜ ਆ, ਇਹ ਅੰਦਰਲੀ ਗੱਲ ਆ ਬਾਹਰ ਲੈਣੀ। ਇੱਥੇ ਫਿਰ ਆਪਾਂ ਨੂੰ ਸਮਝਾਉਣ ਲੱਗੇ ਵੀ ਨਾਮ ਨਹੀਂ ਮੰਗਦਾ ਕੋਈ ਵੀ, ਸਾਰੇ ਸੰਸਾਰ ਦੇ ਪਦਾਰਥ ਹੀ ਮੰਗਦੇ, ਸੁੱਖ ਮੰਗਦੇ, ਨਾਮ ਨਹੀਂ ਕਹਿੰਦੀ ਲੋੜ ਸੁੱਖ ਨਾਮ ਦੇ ਵਿੱਚ। ਵੀ ਕਹਿੰਦੇ ਡਿੱਠਾ ਸਾਹਿਬ ਸੰਸਾਰ ਸੁੱਖ ਨਾ ਨਾਮ ਬਿਨ, ਇਸੇ ਮਾਰ ਕਹਿੰਦੇ ਐਸਾ ਜੱਗ ਦੇਖਿਆ ਜੁਆਰੀ ਸਭ ਸੁੱਖ ਮੰਗੇ ਨਾਮ ਵਿਚਾਰੀ, ਜਿਹਦੇ ਵਿੱਚ ਸੁੱਖ ਹੈ ਉਹ ਤਾਂ ਮੰਗਦਾ ਹੀ ਨਹੀਂ ਗਾ। ਇਸ ਕਰਕੇ ਉਸ ਤੋਂ ਬਾਅਦ ਅਤੇ ਜਿਹੜੇ ਜੀਵ ਨਾਮ ਨਹੀਂ ਮੰਗਦੇ ਉਹਨਾਂ ਨੂੰ ਦੁਬਾਰੇ ਜਨਮ ਲੈਣਾ ਪੈਣਾ। ਜਿਵੇਂ ਹੁਣ ਆਪਾਂ ਨਿਤਨੇਮ ਮੰਨ ਲਓ ਗੁਰਬਾਣੀ ਪੜ੍ਹਦੇ ਹਾਂ, ਅੰਮ੍ਰਿਤਧਾਰੀਆਂ ਗੁਰੂ ਵਾਲੇ ਹਾਂ, ਕੀਰਤਨ ਵੀ ਕਰਦੇ ਹਾਂ, ਕਥਾ ਵੀ ਕਰਦੇ ਹਾਂ, ਮਹਾਰਾਜ ਦੀ ਸੇਵਾ ਕਰਦੇ ਹਾਂ, ਜਾਣੀ ਕਿ ਆਪਾਂ ਤੁਰੇ ਹੋਏ ਹਾਂ, ਬੇਨਤੀ ਕਰਦੇ ਜਾ ਰਹੇ ਹਾਂ ਤੁਰੇ ਹੋਏ ਰਸਤੇ 'ਤੇ, ਅਤੇ ਆਪਾਂ ਨੂੰ ਤੁਰੇ ਜਾਂਦਿਆਂ ਨੂੰ ਨਾਮ ਦੀ ਪ੍ਰਾਪਤੀ ਤੋਂ ਪਹਿਲਾਂ ਹੀ ਵਾਪਸੀ ਹੋ ਗਈ ਮਿਲਿਆ ਨਾ। ਅਤੇ ਫਿਰ ਮਹਾਰਾਜ ਆਪਾਂ ਨੂੰ ਕਹਿਣ ਲੱਗੇ ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ, ਵੀ ਜਾਣੀ ਨਾਮ ਤੋਂ ਬਿਨਾਂ ਸਾਡਾ ਖੜਾ ਛੁੱਟਣਾ ਨਹੀਂ। ਅਤੇ ਜਿਹੜੇ ਆਮ ਜੀਵ ਨੇ ਜਿਹੜੇ ਨਾ ਤਾਂ ਬਾਣੀ ਪੜ੍ਹਨ ਨਾ ਸੁਣਨ ਅਤੇ ਨਾ ਕੀਰਤਨ ਸੁਣਨ ਨਾ ਕਥਾ ਸੁਣਨ, ਬਸ ਸਾਰੀ ਦਿਹਾੜੀ ਨਿੰਦਿਆ ਚੁਗਲੀ ਈਰਖਾ ਦਮਦਾ ਲੜਾਈ ਕਲੇਸ਼ ਜਾਤਾਂ ਪਾਤਾਂ 'ਤੇ ਵੰਡੀਆਂ, ਉਹ ਸਾਰੀ ਦਿਹਾੜੀ ਜਿੱਥੇ ਬਣੇ ਦੂਜੇ ਦੀ ਗੱਲ ਕਰਨ ਲਈ। ਅਤੇ ਉਹ ਜਿਹੜੇ ਜੀਵ ਨੇ ਉਹ ਤਾਂ ਉਂਝੀ ਰੁੜ ਗਏ ਝੋਨਾ ਦੇ ਵਿੱਚ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਜਿੰਨੇ ਮਰਜ਼ੀ ਬਾਹਰੋਂ ਸਿਆਣੇ ਹੋਣ, ਖੇਲ ਤਾਂ ਮੰਨਦਾ।
ਜੇ ਮਨ ਮਿਲਾ ਤਾਂ ਸਭ ਕੁਛ ਮਿਲਾ। ਤਨ ਧੋਤੇ ਮਨ ਹਸਨ ਹੋਏ, ਇਹ ਜਗਤ ਭਰਮ ਭੁਲਾਇਆ, ਬਿਰਲ ਬੁੱਝੇ ਗਏ। ਫਿਰ ਕਹਿਣ ਲੱਗੇ, ਚੁੱਚੇ ਇਹ ਨ ਆਖੀਏ, ਬਹਿਣ ਦੇ ਪਿੰਡਾਂ ਧੋਏ, ਚੁੱਚੇ ਸੇ ਨਾਨਕਾ ਜਿਸ ਮਨ ਵਿਸ਼ੇਸ਼ ਹੋਏ। ਅਤੇ ਗੱਲ ਤਾਂ ਸੱਚ ਦੀ ਕਹਿ ਦਿੱਤੀ, ਸੱਚ ਨਿਰਮਲ ਆ, ਉਹ ਇਕੱਲਾ ਹੀ ਸੁੱਚਾ, ਸਾਰਾ ਸੰਸਾਰ ਮਿਲਾ, ਉਹਦਾ ਨਾਮ ਸੁੱਚਾ। ਅਤੇ ਇਹ ਚੀਜ਼ਾਂ ਸਾਨੂੰ ਸੱਚ ਦਾ ਨਹੀਂ ਪਤਾ, ਨਾਮ ਦਾ ਨਹੀਂ ਪਤਾ, ਅਸੀਂ ਕਿਵੇਂ ਸੁੱਚੇ ਹੋ ਗਏ। ਇਸ ਕਰਕੇ ਫਿਰ ਅੱਗੇ ਦੱਸਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਕਹਿਣ ਲੱਗੇ ਵੀ ਇਹ ਜਿਹੜਾ ਮਾਨਣ ਜਾਮਾ ਆਪਾਂ ਨੂੰ ਮਿਲਿਆ, ਇਹ ਲਾਹਾ ਲੈਣ ਵਾਸਤੇ ਮਿਲਿਆ। ਲੇਕਿਨ ਕਹਿੰਦੇ ਮਨਮੁੱਖ ਜਿਹੜਾ ਇਹ ਸੁਣਦਾ ਹੀ ਨਹੀਂ, ਗੱਲ ਨੂੰ ਸੁਣਨ ਨੂੰ ਤਿਆਰ ਹੀ ਨਹੀਂ। ਅਤੇ ਜਿਹੜਾ ਸੁਣੇਗਾ ਤਾਂ ਮੰਨੇਗਾ, ਜਿਹੜਾ ਸੁਣੇਗਾ ਨਾ ਤਾਂ ਮੰਨੇਗਾ ਕਿਵੇਂ? ਤੁਸੀਂ ਦੇਖਿਆ ਹੋਊਗਾ ਆਹ ਮੁੱਖ ਦੇ ਵਿੱਚ ਨਾ ਆਪਣੇ ਨਿਤਨੇਮ ਦੀ ਬਾਣੀ ਚੱਲਦੀ ਹੁੰਦੀ ਹੈ, ਲੇਕਿਨ ਮਨ ਕਿਤੇ ਹੋਰ ਗੇੜੇ ਲਾ ਰਿਹਾ ਹੁੰਦਾ, ਕਿਤੇ ਸੱਜੇ ਚਲਿਆ ਗਿਆ, ਕਿਤੇ ਖੱਬੇ ਚਲਿਆ ਗਿਆ। ਫਿਰ ਆਪਾਂ ਨੂੰ ਜਦੋਂ ਕੋਈ ਪੁੱਛਦਾ ਵੀ ਬਾਣੀ ਪੜ੍ਹਦੇ ਮਨ ਲੱਗਾ, ਉਹ ਕਹਿੰਦਾ ਜੀ ਮਨ ਨਹੀਂ ਲੱਗਾ। ਅਤੇ ਜੇ ਮਨ ਨਹੀਂ ਲੱਗਾ ਤਾਂ ਫਿਰ ਉਹ ਸੁਣਿਆ ਨਹੀਂ, ਤਾਂ ਮੈਂ ਮੰਨੇਗਾ ਕਿਵੇਂ? ਜਿਹਨੂੰ ਬੋਲਾ ਕਹਿ ਦਿੰਦੇ ਨੇ, ਕਹਾਂ ਬਾਜ਼ਾਰ 'ਤੇ ਬੁੱਝੇ ਡੋੜਾ, ਨਹੀਂ ਕਹੀਏ ਤੂੰ ਸਮਝ ਪੂਰਾ, ਥੋੜ੍ਹਾ ਸਮਝਿਆ, ਉਹਨੂੰ ਸਮਝ ਹੀ ਨਹੀਂ ਲੱਗੀ ਵੀ ਕੀ ਕਿਹਾ। ਇਵੇਂ ਆਪਾਂ ਕੰਨਾਂ ਹੁੰਦੇ ਹਾਂ ਬੋਲੇ ਹਾਂ, ਆਪਾਂ ਨੂੰ ਹੁਣ ਤੱਕ ਨਹੀਂ ਪਤਾ ਲੱਗਿਆ ਕਿ ਗੁਰੂ ਨਾਨਕ ਦੇ ਘਰ ਦਸਾਂ ਪਾਤਸ਼ਾਹੀਆਂ ਦਾ, ਸਾਰੇ ਮਹਾਂਪੁਰਖਾਂ ਦਾ ਅਸਲੀ ਪ੍ਰਚਾਰ ਹੈ ਕਿ। ਅਤੇ ਜੇ ਸਾਨੂੰ ਕਿਤੇ ਸਮਝ ਪੈ ਜਾਂਦੀ ਵੀ ਇਹ ਤਾਂ ਨਾਮ ਦੀ ਗੱਲ ਕਰਦੇ ਨੇ, ਅਤੇ ਜਿਸ ਨਾਮ ਨੂੰ ਲਿਵ ਟੁੱਟੀ ਹੈ, ਅਤੇ ਜਿੰਨਾ ਚਿਰ ਨਾਮ ਨਾਲ ਲਿਵ ਨਹੀਂ ਲੱਗਦੀ ਅਤੇ ਸੁੱਖ ਅਸੀਂ ਪਾ ਹੀ ਨਹੀਂ ਸਕਦੇ। ਇਸ ਕਰਕੇ ਫਿਰ ਮਨਮੁੱਖਾਂ ਦਾ ਦਸਤਾ ਦੱਸਿਆ, ਜਿੰਨੀ ਹਰ ਨਾਮ ਨਾ ਚੇਤੇ ਹੋ, ਜਿੰਨੀ ਹਰ ਨਾਮ ਨਾ ਚੇਤੇ ਹੋ, ਕਾਹੇ ਜਗ ਆਏ ਰਾਮ ਰਾਏ। ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨਾਂ ਬਿਰਤਾ ਸਭ ਜਾਏ। ਹੁਣ ਬੱਤੇ ਹਰ ਨਾਮ ਨੇ ਬੀਜਿਓ, ਅੱਗੇ ਭੁੱਖਾ ਕਹਿਆ ਮਾਰ, ਕਹਿੰਦੇ ਹੁਣ ਬੱਤੇ ਦਾ ਮੌਕਾ ਮਾਨਸ ਦੇ, ਅਤੇ ਦੂਜੀਆਂ ਜੂਨਾਂ 'ਚ ਨਹੀਂ ਗਿਆਨ ਹੈ, ਸਿਰਫ ਇਹਦੇ ਵਿੱਚ ਗਿਆਨ, ਇਹਦੇ ਵਿੱਚ ਪ੍ਰਗਟ ਹੋ ਸਕਦਾ। ਗੁਰੂ ਨਾਨਕ ਦੇਵ ਜੀ ਪ੍ਰਗਟ ਕਰਨ ਦੇ ਵਿੱਚ ਬੈਠੇ ਨੇ, ਇਹ ਸਤਿਗੁਰ ਦੀ ਡਿਊਟੀ ਹੈ। ਅਤੇ ਆਪਾਂ ਇਹ ਵੀ ਕਿੰਨੀ ਵਾਰੀ ਪੜ੍ਹਿਆ, ਗੁਬਤਾ ਨਾਮ ਵਰਤੇ ਵਿੱਚ ਕਲਜੋ, ਘੱਟ ਘੱਟ ਹਰ ਭਰਪੂਰ ਰਹਿਆ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ, ਜੋ ਗੁਰਸ਼ਨ ਲਾਈ ਭੱਜ ਪਿਆ। ਵੀ ਜਿਹੜੇ ਭੱਜ ਕੇ ਆ ਗਏ, ਉਹਨਾਂ ਨੇ ਪੁੱਛਿਆ ਉਸ ਜੋ ਲੋਕ ਗੁਰ ਆਪਣੇ ਜਹ ਪ੍ਰਾਪਤ ਹੈ ਜਾਈ, ਉਹ ਕਿੱਥੇ ਬੈਠਾ? ਪੁੱਛੋ ਸੰਤੋ ਮੇਰਾ ਠਾਕੁਰ ਕੈਸਾ? ਅਤੇ ਜਿਨ੍ਹਾਂ ਨੇ ਪੁੱਛਿਆ ਉਹਨਾਂ ਨੂੰ ਦੱਸਤਾ, ਉਹ ਲਾਹ ਲੈ ਗਏ, ਅਤੇ ਬਾਕੀ ਆਪਾਂ ਬਾਹਰ ਹੀ ਮੰਗਾ ਮੰਗ ਕੇ ਵਾਪਸ ਚਲੇ ਗਏ। ਆਪਾਂ ਉਵੇਂ ਜਮਾਏ ਕੀ ਲਿਖ ਕੇ ਲੈ ਗਏ, ਜਦੋਂ ਸੰਸਾਰ ਤੋਂ ਗਏ ਅਸੀਂ ਆਪਦੇ ਮਨ 'ਤੇ ਕੀ ਲਿਖਿਆ? ਤਨ ਤਾਂ ਆਪਣੇ ਲਿਬਾਸ ਸੋਹਣੇ ਨੇ, ਆਪਣੀ ਮੁੱਖ ਦੀ ਆਵਾਜ਼ ਵੀ ਸੋਹਣੀ ਨੇ, ਲੇਕਿਨ ਮਨ ਦੇ ਹਾਲਤ ਮਾੜੇ ਨੇ। ਇਸ ਕਰਕੇ ਅੱਜ ਹੀ ਬਹੁਤ ਵੱਡੀ ਕਮਜ਼ੋਰੀ ਆਪਣੇ ਵਿੱਚ ਪੈ ਚੁੱਕੀ ਹੈ ਕਿ ਅਸੀਂ ਸਤਿਗੁਰ ਨੂੰ ਪਿਆਰ ਹੀ ਨਹੀਂ ਕੀਤਾ। ਉਹ ਸਾਨੂੰ ਬਹੁਤ ਪਿਆਰ ਕਰਦਾ, ਜੋ ਵੀ ਆਪਾਂ ਇੱਥੋਂ ਮੰਗਿਆ ਉਹਨੇ ਮੋੜਿਆ ਨਹੀਂ, ਆਪਾਂ ਨੂੰ ਦਿੱਤਾ। ਅਤੇ ਜਦੋਂ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਅਤੇ ਆਪਾਂ ਕਹਿੰਦੇ ਮਹਾਰਾਜ ਸਾਡੇ ਕੋਲ ਟਾਈਮ ਹੀ ਹੈ ਨਹੀਂ, ਕੰਮ ਹੀ ਬੜੇ ਨੇ, ਸਾਡੇ ਕੋਲ ਸਮਾਂ ਨੇ। ਅਤੇ ਮਹਾਰਾਜ ਕਹਿੰਦੇ ਜੇ ਸਮਾਂ ਮੁੱਕ ਜਾਂਦਾ ਹੈ, ਸਵਾਸ ਮੁੱਕ ਜਾਂਦਾ ਹੈ, ਕੀ ਲੈ ਕੇ ਜਾਏਗਾ? ਅੱਗੇ ਵੀ ਦੁਖੀ ਹੋਏਗਾ, ਅੱਗੇ ਤੈਨੂੰ ਕੌਣ ਜਾਣਦਾ? ਦੇਹ ਛੱਡਣ ਤੋਂ ਬਾਅਦ ਕਿੱਥੇ ਜਾਏਗਾ, ਕਿੱਥੇ ਧਿਆਨ ਲਾਏਗਾ? ਜਿੱਥੇ ਲਾਏਗਾ ਤਾਂ ਬਾਪ ਮੁੜ ਜਾਏਗਾ। ਫਿਰ ਦੱਸਣ ਲੱਗੇ ਕਹਿੰਦੇ ਸਭਨਾ ਮਰਨਾ ਆਇਆ ਹੈ, ਵਿਛੋੜਾ ਸਭਨਾ ਹਾਂ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿੰਨਾ, ਕਿਹਨੂੰ ਮਿਲਾਂਗੇ? ਇਸ ਕਰਕੇ ਫਿਰ ਆਪਾਂ ਨੂੰ ਸਮਝਾਉਣ ਲੱਗੇ ਵੀ ਤੁਸੀਂ ਇਹ ਜਿਹੜਾ ਸਮਾਂ ਮਿਲਿਆ ਇਹਨੂੰ ਗਵਾਓ ਨਾ, ਇਹਨੂੰ ਸਮਝੋ। ਜੇ ਨਾਮ ਦਾ ਨਹੀਂ ਪਤਾ ਅਜੇ ਮੌਕਾ, ਅਜੇ ਸਵਾਸ ਚੱਲਦੇ ਨੇ, ਅਜੇ ਵੀ ਆਪਾਂ ਨੂੰ ਕਿਰਪਾ ਹੋ ਸਕਦੀ ਹੈ, ਕਿਉਂਕਿ ਬਹੁਤ ਦਿਆਲੂ ਨੇ, ਕਿਰਪਾਲੂ ਨੇ ਸਾਡਾ ਪਿਤਾ, ਅਤੇ ਜੋ ਮੰਗਾਂਗੇ ਉਹ ਦਿੰਦਾ ਹੀ ਦਿੰਦਾ। ਨਾਮ ਤਾਂ ਵੈਸੇ ਉਹ ਆਪ ਹੀ ਹੋਕਾ ਦਿੰਦਾ, ਆਬ ਕੱਲੂ ਆਇਓ ਰੇ ਇੱਕ ਨਾਮ ਬੋਬ ਬੋਬ।
भी नाम पाई, नाम बीज खेती पाई, मीत सौदा करो गुरु सेवो नी। इस करके इतने फिर आप एक पंजवें पातशाह गुरु अर्जन देव जी महाराज उन्होंने जीवन का अपना लिखा जिन्हों का शहीदी दिहाड़ा मना रहे संसार में तो मना हों भी जेडे अमल करके बाणी के उत्थे चले जान मिल जान तो जेडे मतलब उत्थे बाणी मनते नहीं सिमन करते नहीं वह कहड़ा शहीदी दिहाड़ा मनाते हैं गुरु के बचने नहीं मान रहे वो शहीदा के सरताज ने दसिया भी इनू कहें शहीदी जिते दुख नहीं लगा बड़े तो बड़ा दुख तुम आया पर लगा नहीं दुख क्योंकि वह आनंद में से वह हरि का रूप से वह आप परमेश्वर का रूप हो चुके से तो हूँ आप भी बचे महाराज दे जो आप गुरु के बचन मनोंगे वो सानू दसन गए तुम पहला तो सुनो कहानी अपनी फिर तुम जो सुन लो गए फिर इन विचार हो गए फिर इनू विचारो जे पता भी ये रास्ता बहुत अच्छा मेरे भले वास्ते है तो अगन तो बचाने वास्ते तो मैं सुख मिलेगा तो फिर कहते इन मनो फिर कहते अंदर बढ़ो फिर आपदे सुनिया मनिया मन किया पाओ अंतर्गत तीर्थ मलनाओ आज देख लो आप रोज़ जपजी साहब पढ़ते हैं जो किसी पूछिए भी तीर्थ कितने गए हो स्नान कर कहते मन अंदर तीर्थ स्नान कर गया वो कहते पता ही नहीं तो महाराज कहते फिर बाणी तुम महाराज की मानते कह तो नहीं दूसरे नंबर पर कह दिता है भी जो भी आप सुनते हैं तीर्थ नावन जाओ तीर्थ नाम है तीर्थ शब्द विचार अंतर ज्ञान भी अंदर ना ज्ञान तो असं वह भी नहीं पूछे भी तीर्थ कितने जिते मन की मिल लाए स्नान करी जाके जानी उन्हें लौड़ समझते नहीं है इस करके फिर इतने सुखमणी साहब जी की बाणी पंजवें पातशाह की बाणी एक कितने बह के लिखा महाराज ने सुखमणी जिते बेअंत सुख है नाम जोड़ा है जो नाम का प्रकाश होंदा तो महाराज कहते उत्थे बेअंत सुख है सुखमणी सुख दोहरे सुख आ गया महासुख बहुत सुख जिते अगन जाते हुए नहीं दुख जाता ही है नहीं जेड़ा आम सुनते हैं ताती वाउन लगे पार ब्रह्म शरणाई चौ गिरद हमारे राम कार दुख लगे ना पाए। इस करके गुरु अर्जन देव जी महाराज तीन प्राशन सब तो बड़े पृथ्वी चंद उन्हां तो छोटे महादेव सब तो छोटे गुरु अर्जन देव जी महाराज गुरु रामदास महाराज सच्चे पातशाह के बचे गुरु अर्जन देव जी महाराज बरागी गुरमुख सन जन्म तो वह अपने पिता दे कोले बह के प्रीतम दीआं गल्लां सुणदे रहिंदे सी आनंद माणदे सी जिवें आपां महाराज दी शरण च आ के गुरबाणी सुण के आनंद लैंदे आ वह सुनते रहे तो मन बरागी हुंदा गया जिहड़ा पिरती जंद सी वह भी इन्हां दा भाई सी लेकिन वह संगत तो बहिंदा ही नहीं सीगा गुरुद्वारे गुरु की शरण च बहिंदा नहीं सी वह लोगों च बहिंदा सी तो लोगों ने उन्हों कहा अज भी लोग सच नहीं मानते तो वो नानी क्यों जी कमियां देखणगे कमियां ज़्यादा देखणगे गुण घट देखणगे। इस करके गुरु अर्जन देव जी महाराज छठे पातशाह गुरसिख भी प्यार करते सी तो पिता ने तो करना ही करना फिर लोगों ने कहा भी देख भी तेनों नहीं उन्ना प्यार करते वो तेरे भाई ने छोटे नूं बहुत करते भी देख ला भी गद्दी उन्हें ले जानी है तेनों नहीं मिलने तो उधर पृथ्वी चंद गुरु अर्जन देव जी नाल झगड़ा करन लग गया तो झगड़ा तुम जानते हो अज भी भैणा भरावान का झगड़ा थोड़ी थोड़ी गल पिछे हूँ तो मार ही देंगे ने इन्ने माड़ी हालत हो गए ये नहीं पता मुड़ के भाई नहीं मिलना ना माँ प्यो मिलना ये परिवार मगरों पछता फिर की फायदा जदों सारा
ਕੰਮ ਹੀ ਖਰਾਬ ਕਰ ਲਿਆ ਲੋਕਾਂ ਪਿੱਛੇ ਲੱਗ ਕੇ। ਅਤੇ ਪ੍ਰਿਥੀ ਚੰਦ ਸੀ ਜਿਹੜਾ ਉਹ ਸੰਗਤ ਨਹੀਂ ਕਰਦਾ ਸੀ ਤਾਂ ਉਹ ਬੜਾ ਕਲੇਸ਼ ਪਾਤਾ ਉਹਨੇ। ਜਦੋਂ ਕਲੇਸ਼ ਪਾਤਾ ਅਤੇ ਗੁਰੂ ਰਾਮਦਾਸ ਮਹਾਰਾਜ ਤੱਕ ਇਹ ਰਿਪੋਰਟ ਪਹੁੰਚ ਗਈ ਵੀ ਮਹਾਰਾਜ ਪ੍ਰਿਥੀ ਚੰਦ ਦੇ ਛੋਟੇ ਭਾਈ ਗੁਰੂ ਅਰਜਨ ਦੇਵ ਜੀ ਨੇ ਬੜਾ ਝਗੜਾ ਕਰਦੇ ਨੇ। ਅਤੇ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਬੁਲਾਇਆ ਵੀ ਤੂੰ ਕਿਉਂ ਝਗੜਾ ਕਰਦਾ, ਤੈਨੂੰ ਕਿਹੜੀ ਚੀਜ਼ ਦੀ ਘਾਟ ਆ, ਜਿਹੜੀ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸ, ਤੂੰ ਆਪਦੇ ਭਾਈ ਨਾਲ ਕਿਉਂ ਲੜਦਾ। ਇਸ ਕਰਕੇ ਉਹਨੇ ਫਿਰ ਦੱਸਿਆ ਕਿ ਮੈਂ ਵੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ, ਇਹਨੂੰ ਜ਼ਿਆਦਾ ਕਰਦੇ ਹਾਂ। ਅਤੇ ਮਹਾਰਾਜ ਕਹਿੰਦੇ ਮਾਤਾ ਪਿਤਾ ਨੂੰ ਬੱਚੇ ਇੱਕੋ ਜਿਹੇ ਹੁੰਦੇ ਨੇ, ਉਹਨਾਂ ਨੂੰ ਬਾਤ ਘੱਟ ਹੁੰਦੀ, ਤੈਨੂੰ ਕਿਸੇ ਨੇ ਸ਼ੰਕਾ ਪਾਤਾ, ਤੈਨੂੰ ਭਰਮ ਦੇ ਵਿੱਚ ਪਾਤਾ ਕਿਸੇ ਨੇ, ਤੂੰ ਸੰਗਤ ਵਿੱਚ ਆਇਆ ਕਰ ਅਤੇ ਫਿਰ ਤੇਰਾ ਸ਼ੰਕਾ ਦੂਰ ਹੋ ਜਾਊ। ਆਹ ਜਿਹੜੇ ਗੁਰਮੁਖ ਬੈਠੇ ਆ ਇਹ ਵੀ ਤਾਂ ਆਉਂਦੇ ਹੀ ਆ, ਜੇ ਤੂੰ ਤਾਂ ਘਰ ਦਾ ਮੈਂਬਰ ਹਾਂ ਤੈਨੂੰ ਤਾਂ ਜ਼ਿਆਦਾ ਬਹਿਣਾ ਚਾਹੀਦਾ ਕੋਲੇ, ਸੇਵਾ ਕਰਨੀ ਚਾਹੀਦੀ ਹੈ, ਪਰ ਲੇਕਿਨ ਖੇਲ ਐਸਾ ਜਿਹੜਾ ਉਹ ਆਪ ਹੀ ਜਾਣਦਾ। ਅਤੇ ਉਹ ਜਦੋਂ ਫਿਰ ਝਗੜਾ ਜ਼ਿਆਦਾ ਵੱਧ ਗਿਆ ਅਤੇ ਮਹਾਰਾਜ ਨੇ ਕਿਹਾ ਵੀ ਦੱਸ ਕੀ ਚਾਹੀਦਾ ਤੈਨੂੰ, ਉਹ ਕਹਿੰਦੇ ਵੀ ਮੈਨੂੰ ਜਿਹੜੀ ਇਹ ਗੱਦੀ ਹੈ ਵੀ ਮੈਂ ਵੱਡਾ ਮੇਰਾ ਹੱਕ ਹੈ। ਅਤੇ ਮਹਾਰਾਜ ਕਹਿੰਦੇ ਕੋਈ ਨਹੀਂ ਜਦੋਂ ਸਮਾਂ ਆਊਗਾ ਉਹ ਦੇਖੀ ਜਾਊ, ਅਜੇ ਤੈਨੂੰ ਇਹਦੇ ਅਸੀਂ ਬੈਠੇ ਸੇਵਾ ਕਰ ਰਹੇ ਹਾਂ ਅਤੇ ਇਹ ਬੱਚੇ ਨੇ ਤੇਰਾ ਭਾਈ ਵੀ ਤੈਨੂੰ ਇਹ ਕਿਹੜੀ ਚਿੰਤਾ ਲੱਗ ਗਈ, ਇਹ ਤਾਂ ਨਾਲੇ ਉਹਦੀ ਆ, ਉਹ ਤਾਂ ਉਹਦੀ ਇੱਛਾ ਜਿਹਨੂੰ ਮਰਜ਼ੀ ਦੇਵੇ। ਅਤੇ ਚਲੋ ਉਹਨੂੰ ਸਮਝਾਇਆ, ਲੇਕਿਨ ਜਦੋਂ ਸਾਰੀ ਗੱਲ ਸੁਣ ਤੋਂ ਫਿਰ ਲੋਕਾਂ ਜਾ ਕੇ ਬਹਿ ਗਿਆ ਅਤੇ ਲੋਕਾਂ ਨੇ ਫਿਰ ਉਹੀ ਗੱਲਾਂ ਆਖਦੀਆਂ ਉਹਨੂੰ, ਫਿਰ ਉਹ ਮੈਂ ਚੱਲ ਪਿਆ। ਫਿਰ ਉਹ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਲ ਬੁਲਾਇਆ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਮੁਖੋ ਤੁਸੀਂ ਨਾ ਲਾਹੌਰ ਕੁਛ ਸਮਾਂ ਜਾਓ, ਜੇ ਦੂਰ ਜਾਊਂਗੇ ਤਾਂ ਮਨ ਵਿੱਚ ਭਰਮ ਖਤਮ ਹੋ ਜਾਊ, ਜਦੋਂ ਲਾਹੌਰ ਚਲੇ ਗਏ ਨਾਲ ਗੁਰਮੁਖਾਂ ਨੂੰ ਨਾਲ ਲੈ ਗਏ, ਕੁਝ ਗੁਰਮੁਖ ਨਾਲ ਭੇਜਦੇ। ਜਦ ਉੱਥੇ ਗਏ ਉੱਥੇ ਆਪਾਂ ਨੂੰ ਹੁੰਦਾ ਹੀ ਆ ਵੀ ਜਿਹੜਾ ਗੁਰਮੁਖ ਗੁਰੂ ਵਾਲਾ ਉਹ ਚਾਹੁੰਦਾ ਕਿ ਮੇਰਾ ਸੰਗੀ ਹੋਵੇ ਕੋਈ ਜਿਹਦੇ ਨਾਲ ਮੈਂ ਗੁਰੂ ਦੀ ਗੱਲ ਕਰ ਸਕਾਂ, ਵਿਚਾਰ ਕਰ ਸਕਾਂ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਚਾਹੁੰਦੇ ਸੀ ਵੀ ਇੱਥੇ ਕੋਈ ਪ੍ਰੀਤਮ ਦੀ ਗੱਲ ਸੁਣਾਵੇ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੁਮੇਰਾ ਵੀਰ। ਉਹ ਜਦੋਂ ਉੱਥੇ ਗਏ ਤਾਂ ਉੱਥੇ ਦੇ ਲੋਕ ਆ ਜਿਹੜੇ ਅਤੇ ਉਹ ਦੁਨਿਆਵੀ ਕੰਮਾਂ ਧੰਦੇ ਜਾਂ ਕਿਸੇ ਨੂੰ ਕੋਈ ਦੁੱਖ ਆ ਸਰੀਰ ਦਾ ਉਹ ਬੇਨਤੀਆਂ ਕਰਨ ਲੱਗੇ। ਅਤੇ ਮਹਾਰਾਜ ਕਹਿੰਦੇ ਬਈ ਮੇਰਾ ਦੁੱਖ ਸੁਣਦਾ ਹੀ ਨਹੀਂ ਕੋਈ, ਕੋਈ ਛੋਟੇ ਸੀ, ਕਹਿੰਦੇ ਜਿਹੜੇ ਮਨੁੱਖ ਮੂਹਰੇ ਮੈਂ ਕਰਾਂ ਬੇਨਤੀ ਵੀ ਕੋਈ ਪ੍ਰੀਤਮ ਦੀ ਗੱਲ ਸੁਣਾਓ, ਕਹਿੰਦੇ ਸਾਰੇ ਆਪਣਾ ਦੁੱਖ ਹੀ ਸੁਣਾਉਣ ਜਾਣ, ਪ੍ਰੀਤਮ ਦੀ ਗੱਲ ਹੀ ਨਾ ਕਰੇ। ਹੁਣ ਆਪਾਂ ਵੀ ਦੇਖ ਲਓ ਜਦੋਂ ਤੁਸੀਂ ਬਾਹਰ ਬੈਠੋਗੇ ਕਿਸੇ ਕੋਲ ਉਹ ਪ੍ਰੀਤਮ ਦੀ ਗੱਲ ਨਹੀਂ ਕਰੇਗਾ, ਅਤੇ ਜੇ ਦੁਨਿਆਵੀ ਗੱਲਾਂ ਮਾਰੀ ਜਾਏਗਾ, ਕੋਈ ਬਿਰਲੇ ਬਿਰਲੇ ਆ ਜਿਹੜੇ ਪ੍ਰੀਤਮ ਦੀ ਗੱਲ ਕਰਨ ਆਨੰਦ ਮਾਨਣਗੇ ਵੀ ਜਿਹੜੇ ਗੁਰੂ ਨੂੰ ਅਸੀਂ ਸ਼ਰਤ ਕਹਾਉਂਦੇ ਇਹ ਸਾਡੇ ਪ੍ਰੀਤਮ ਦੀ ਬਾਣੀ ਹੈ, ਸਾਡੇ ਪਿਤਾ ਦੀ ਬਾਣੀ ਹੈ। ਇਸ ਕਰਕੇ ਫਿਰ ਉਹ ਜਦੋਂ ਬੇਨਤੀ ਕੀਤੀ ਕਹਿੰਦੇ ਉਹ ਆਪਣੇ ਦੁੱਖ ਸੁਣਾਉਣ ਲੱਗੇ, ਕਹਿੰਦੇ ਜੈਸੇ ਮਨੁੱਖ ਪਏ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਉਹ ਆਪਣੇ ਦੁੱਖ ਸੁਣਾਉਣ ਲੱਗੇ। ਫਿਰ ਕੁਛ ਸਮਾਂ ਬੀਤਿਆ ਉੱਥੇ ਵਿਦਵਾਨ ਆਏ ਬੜੇ ਲਿਖਿਆ ਕਿਤਾਬਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਣ ਵਾਲੇ, ਜਦੋਂ ਉੱਥੇ ਆਏ ਤਾਂ ਉਹਨਾਂ ਨੇ ਪੜ੍ਹ ਪੜ੍ਹ ਸੁਣਾਇਆ ਜਿਵੇਂ ਹੁਣ ਆਪਾਂ ਹੀ ਪੜ੍ਹ ਪੜ੍ਹ ਸੁਣਾਉਂਦੇ ਹਾਂ, ਕਿਉਂਕਿ ਜਿੰਨਾ ਚਿਰ ਸੱਚ ਨੂੰ ਨਹੀਂ ਮਿਲਦੇ ਗੇ ਜਾ ਕੇ ਉੱਥੇ ਸੁਣਾਉਣ ਦਾ ਆਨੰਦ ਹੋਰ ਆ, ਇੱਕ ਪੜ੍ਹ ਪੜ੍ਹ ਕਿਸੇ ਨੇ ਇਹਦੀ ਗੱਲ ਕੁਝ ਹੋਰ ਆ, ਜਿਵੇਂ ਪੜ੍ਹਿਆ ਉਵੇਂ ਗੱਲ ਸੁਣਾਤਾ। ਅਤੇ ਜਦੋਂ ਉਹਨਾਂ ਨੇ ਪੜ੍ਹ ਕੇ ਸੁਣਾਈਆਂ ਪ੍ਰੀਤਮ ਦੀਆਂ ਗੱਲਾਂ ਕੀਤੀਆਂ ਅਤੇ ਮਹਾਰਾਜ ਖੁਸ਼ ਵੀ ਸ਼ੁਕਰ ਆ ਕਿਸੇ ਨੇ ਤਾਂ ਕੀਤੀ ਗੱਲ, ਜਦੋਂ ਸਮਾਪਤੀ ਹੋਈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮੁਖਾਂ ਨੂੰ ਕਹਿੰਦੇ ਵੀ ਆਪਾਂ ਇਹਨਾਂ ਵਿਚਾਰ ਕਰ ਸਕਦੇ ਇਹ ਵੀ ਅਸੀਂ ਵਿਚਾਰ ਕਰਨੇ ਆ, ਅਤੇ ਉਹ ਕਹਿੰਦੇ ਹਾਂਜੀ ਬਈ ਕਰ ਲਾਂਗੇ, ਆਹਮਣੇ ਸਾਹਮਣੇ ਬਹਿ ਗਏ। ਮਹਾਰਾਜ ਕਹਿੰਦੇ ਮੈਂ ਜਦੋਂ ਦੇ ਇੱਥੋਂ ਆਇਆ ਇੱਥੋਂ ਦੇ ਲੋਕ ਪ੍ਰੀਤਮ ਦੀ ਗੱਲ ਕਰਦੇ ਨਹੀਂ, ਆਪਣੀਆਂ ਸੰਸਾਰ ਦੀਆਂ ਗੱਲਾਂ ਮਾਰਦੇ,
ਵੀ ਤੁਹਾਡੇ ਮੁੱਖੋਂ ਮੈਂ ਸੁਣਿਆ ਅਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਹੁਣ ਤੁਸੀਂ ਮੈਨੂੰ ਉਹ ਦੱਸ ਦਿਓ ਉਹ ਪ੍ਰੀਤਮ ਕਿੱਥੇ ਰਹਿੰਦਾ, ਉਹ ਕਿਵੇਂ ਬੋਲਦਾ, ਉਹ ਕਿਵੇਂ ਦੇਖਦਾ, ਉਹਨੂੰ ਕਿਵੇਂ ਮਿਲਿਆ ਜਾਵੇ। ਅਤੇ ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਤਾਂ ਮਿਲੇ ਨਹੀਂ ਗਏ, ਅਸੀਂ ਤਾਂ ਪੜ੍ਹ ਪੜ੍ਹ ਕੇ ਸੁਣਾ ਦਿੰਦੇ ਹਾਂ, ਸਾਨੂੰ ਨਹੀਂ ਪਤਾ ਪ੍ਰੀਤਮ ਕਿੱਥੇ ਆ। ਆਹ ਜਿਹੜੀ ਘਾਟ ਆਪਣੀ ਤਾਂ ਸਾਰਿਆਂ ਦੇ ਵਿੱਚ ਪੜ੍ਹਦੇ ਸਾਰੇ ਹਾਂ ਆਪਾਂ, ਲੇਕਿਨ ਆਪਾਂ ਨੂੰ ਨਾਮ ਦਾ ਹੀ ਨਹੀਂ ਪਤਾ, ਨਾਮ ਕਿੱਥੇ ਆ ਅਤੇ ਸੱਚ ਕਿੱਥੇ ਆ। ਆਪਾਂ ਨੂੰ ਜਿਵੇਂ ਗੁਰਮੁਖਾਂ ਤੋਂ ਸਿੱਖੀ ਆਪਾਂ ਵਿਚਾਰ, ਆਪਾਂ ਉਹ ਗਾਂਹ ਸੁਣਾਈ ਜਾਂਦੇ, ਕਮਾਉਣੀ ਤਾਂ ਆਪਾਂ ਸੀ, ਆਪਣੇ ਵਾਸਤੇ ਸੀ, ਦੂਸਰੇ ਵਾਸਤੇ ਨਹੀਂ ਹੈ, ਇਹ ਪਹਿਲਾਂ ਆਪਣੇ ਵਾਸਤੇ ਆ। ਉਹ ਜਦੋਂ ਉਹਨਾਂ ਨੇ ਕਿਹਾ ਵੀ ਸਾਨੂੰ ਨਹੀਂ ਪਤਾ, ਅਤੇ ਮਹਾਰਾਜ ਕਹਿੰਦੇ ਬਾਹਰੋਂ ਸੁੰਦਰ ਬਹੁਤ ਨੇ, ਲਿਬਾਸ ਬੜੇ ਸੋਹਣੇ ਨੇ, ਲੇਕਿਨ ਮਰੇ ਹੋਏ ਨੇ, ਗਿਆਨ ਬਹੁਤ ਆ, ਦੂਜੇ ਨੂੰ ਹਰਾ ਸਕਦੇ ਗਿਆਨ ਦੇ ਵਿੱਚ, ਲੇਕਿਨ ਆਪਦੇ ਮਨ ਨੂੰ ਨਹੀਂ ਹਰਾ ਸਕਦੇ, ਜਿਹਨੂੰ ਹਰਾਉਣਾ ਸੀ, ਜਿਹਨੇ ਮਨ ਨੂੰ ਨਿਯਮ ਕਰਨਾ ਸੀ, ਉਹ ਤਾਂ ਹੋਮੇ ਤੋਂ ਮਹਾਂਹੋਮੇ ਚਲੇ ਗਏ ਅਤੇ ਮਹਾਰਾਜ ਦੇਖਣ ਲੱਗੇ। ਕਹਿੰਦੇ ਅਤ ਸੁੰਦਰ, ਬੜੇ ਸੁੰਦਰ ਨੇ ਕਲੀਨ ਤਤਰ ਮੁੱਖ ਗਿਆਨੀ ਧਨਵੰਤ, ਬੜਾ ਗਿਆਨ ਉਹਨਾਂ ਨੂੰ। ਕਹਿੰਦੇ ਲੇਕਿਨ ਨਾ ਤਾਂ ਉਹਨਾਂ ਨੂੰ ਮਨ ਦਾ ਗਿਆਨ ਆ, ਨਾ ਸੱਚ ਦਾ ਅਤੇ ਨਾ ਨਾਮ ਦਾ। ਕਹਿੰਦੇ ਫਿਰ ਉਹ ਮਰੇ ਹੋਏ ਨੇ, ਆਖਾਂ ਜੀ ਮੈਂ ਵਿਛੜੇ ਮਰ ਜਾਓ। ਕਹਿੰਦੇ ਜੋ ਮਰਤੇ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜੇ ਇਹ ਪ੍ਰਚਾਰ ਕਰਨ ਵਾਲੇ ਗਿਆਨੀ ਮਰੇ ਹੋਏ ਆ, ਜਿਹੜੇ ਗਿਆਨ ਦਿੰਦੇ ਨੇ ਵਿਦਮਾਨ, ਅਤੇ ਕਹਿੰਦੇ ਫਿਰ ਸੰਸਾਰ ਪਹਿਲਾਂ ਹੀ ਮਰਿਆ ਹੋਇਆ। ਸਤਿਗੁਰੂ ਜੀ ਨੇ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਸੰਸਾਰ ਪਹਿਲਾਂ ਮਰ ਰਿਹਾ। ਅਤੇ ਬੜੇ ਉਦਾਸ ਹੋ ਗਏ, ਜੇ ਪ੍ਰੀਤਮ ਦੀਆਂ ਗੱਲਾਂ ਕਰਨ ਵਾਲੇ ਨਹੀਂ ਮਿਲੇ ਤਾਂ ਫਿਰ ਪੁੱਛੀਏ ਕਿਹਨੂੰ। ਆਪਾਂ ਵੀ ਜਦੋਂ ਗੁਰੂ ਵਾਲੇ ਬਣਦੇ ਹਾਂ ਅਤੇ ਕਿਤੇ ਗੁਰੂ ਵਾਲੇ ਗੁਰਮੁਖ ਨੂੰ ਆਪਾਂ ਮਿਲਦੇ ਹਾਂ ਵੀ ਮੈਂ ਵੀ ਗੁਰੂ ਵਾਲਾ ਬਣਨਾ, ਅਤੇ ਜੇ ਉਹ ਆਪਾਂ ਨੂੰ ਦੱਸੇ ਨਾ ਕੁਛ ਤਾਂ ਫਿਰ ਹੁਣ ਕਿਹਨੂੰ ਪੁੱਛਣ ਜਾ ਕੇ। ਇਸ ਕਰਕੇ ਗੁਰਬਾਣੀ ਇਕੱਲਾ ਇਕੱਲਾ ਸ਼ਬਦ ਸੱਚ ਹੈ, ਜੋ ਗੁਰੂ ਸਾਹਿਬਾਂ ਨੇ ਬਚਨ ਇਕੱਲੇ ਇਕੱਲੇ ਸ਼ਬਦ 'ਚ ਵਜਨ ਨੇ, ਲੇਕਿਨ ਜਿਹੜਾ ਸੁਣ ਲਏ ਬਾਣੀ ਨੂੰ ਅਤੇ ਲਿਖਿਆ ਬਾਣੀ 'ਚ, ਕਹਿੰਦੇ ਮਹਾਰਾਜ ਨੇ ਪ੍ਰਤੱਖ ਦਿਖਾ ਦਾਂਗਾ ਉਹਨੂੰ ਸਾਰਾ ਕੁਛ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ, ਗੁਰੂ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਅਸੀਂ ਤਾਂ ਸਾਰੇ ਗੁਰੂ ਬਣੇ ਹੋਏ ਹਾਂ, ਸੇਵਕ ਬਣਨ ਨੂੰ ਕੋਈ ਤਿਆਰ ਹੀ ਨਹੀਂ। ਉਹ ਕਹਿੰਦਾ ਮੈਨੂੰ ਪਤਾ ਤੇਰੇ ਨੂੰ, ਉਹ ਕਹਿੰਦਾ ਬੰਦ ਮੈਨੂੰ ਪਤਾ। ਅਤੇ ਸੇਵਕ ਜਿਹੜੇ ਬਣੇ ਨੇ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉੱਥੇ ਬੋਲਣਾ ਪਰਮਾਤਮਾ ਦਾ। ਸੇਵਕ ਕੋ ਸੇਵਾ ਬਣ ਆਈ ਹੁਕਮ ਬੋਝ ਪਰਪੰਚ ਪਾਈ। ਉਹ ਤਾਂ ਪਿਤਾ ਦੇ ਗੋਦ 'ਚ ਬੈਠੇ ਨੇ, ਉਹਨਾਂ ਨੂੰ ਪਤਾ ਸਾਡਾ ਪਿਤਾ ਬੋਲਦਾ, ਸਾਨੂੰ ਲੋੜ ਹੀ ਨਹੀਂ ਤਾਂ ਸੇਵਾ ਕਰਨੀ ਨਹੀਂ ਆਪਦੇ ਪਿਤਾ ਦੀ। ਉਹ ਦਿਨ ਸੇਵਾ ਕਰਦੇ ਨੇ, ਅੰਦਰ ਉਹਦੇ ਚਰਨਾਂ 'ਚ ਬੈਠੇ ਰਹਿੰਦੇ ਨੇ। ਉਹਨਾਂ ਨੂੰ ਨਹੀਂ ਜੱਗ ਨੂੰ ਖੁਸ਼ ਕਰਨ ਦੀ ਲੋੜ, ਉਹ ਤਾਂ ਆਪਦੇ ਪਿਤਾ ਨੂੰ ਖੁਸ਼ ਕਰਦੇ ਨੇ ਵੀ ਸਾਡਾ ਪਿਤਾ ਸਾਨੂੰ ਮਿਲ ਗਿਆ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਥੋਂ ਉਦਾਸ ਹੋ ਗਏ, ਫਿਰ ਉਹਨਾਂ ਨੂੰ ਬੁਲਾਇਆ ਗਿਆ ਵਾਪਸ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ। ਜਦੋਂ ਬੁਲਾਇਆ ਗਿਆ ਤਾਂ ਗੁਰੂ ਰਾਮਦਾਸ ਮਹਾਰਾਜ ਵਿਚਾਰ ਕਰ ਰਹੇ ਸੀ ਉੱਥੇ, ਅਕਥ ਕਥਾ। ਅਕਥ ਕਹਿੰਦੇ ਨੇ ਨਿਰੰਕਾਰ ਨੂੰ, ਜਿਹਨੂੰ ਕਥਾ ਨਾ ਜਾਏ, ਅਤੇ ਕਥਾ ਕਹਿੰਦੇ ਨੇ ਕਿਵੇਂ ਇਹਨੂੰ ਰਤਨਾ ਰਚੀ ਸੰਸਾਰ, ਉਹਨੂੰ ਕਹਾਣੀ ਕਥਾ ਕਹਿ ਦਿੱਤਾ। ਅਤੇ ਵਿਚਾਰ ਕਰ ਰਹੇ ਸੀਗੇ, ਸੰਤੋ ਸੁਣੋ ਸੁਣੋ ਜਨ ਭਾਈ। ਸੰਤ ਕਹਿੰਦੇ ਨੇ ਸਾਡੇ ਮਨ ਨੂੰ, ਕਿਉਂਕਿ ਸਾਡਾ ਮਨ ਦਾ ਰੂਪ ਜੋਤ ਆ, ਜਿਵੇਂ ਆਪਦਾ ਬੱਚਿਆਂ ਨੂੰ ਪੁੱਤ ਕਹਿੰਦੇ ਹਾਂ, ਕਿਤੇ ਰਾਜਾ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਆਪਦੇ ਬੱਚਿਆਂ ਨੂੰ ਕਿਤੇ ਸਾਧੂ ਕਹਿੰਦੇ ਨੇ, ਕਿਤੇ ਸੰਤ ਕਹਿੰਦੇ ਨੇ। ਅਤੇ ਕਹਿੰਦੇ ਸੰਤ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹਾਂ ਕੁਕੀਜੈ, ਜੇ ਆਤਮ ਕੋ ਸੁੱਖ ਸੁੱਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਪਵੀਜੇ। ਕਹਿੰਦੇ ਜੇ ਸੁੱਖ ਲੈਣਾ ਤਾਂ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਜਾ। ਅਤੇ ਜਦੋਂ ਵਿਚਾਰ ਕਰਕੇ ਹਟੇ ਮਹਾਰਾਜ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ ਬੈਠੇ, ਬਰਾਗੀ ਹੋਏ ਬੈਠੇ। ਮਹਾਰਾਜ ਕਹਿੰਦੇ ਕਿੱਦਾਂ ਰੇ, ਠੀਕ ਠਾਕ ਹੋ? ਉਹ ਕਹਿੰਦੇ ਪਿਤਾ ਗੁਰੂ ਬਈ ਮੁਸ਼ਕਲ ਨਹੀਂ,
ਤੁਹਾਤੋਂ ਦੂਰ ਹੋ ਕੇ ਮੈਨੂੰ ਆਨੰਦ ਨਹੀਂ ਆਇਆ ਅਤੇ ਵੀ ਉੱਥੇ ਵਿਦਵਾਨ ਆਏ ਸੰਤ ਆਏ ਉਹਨਾਂ ਨੇ ਵੀ ਤੁਹਾਡੇ ਵਾਂਗੂ ਗੱਲਾਂ ਸੁਣਾਈਆਂ ਪ੍ਰੀਤਮ ਦੀਆਂ ਵੀ ਉਹਨਾਂ ਨੂੰ ਜਦੋਂ ਪੁੱਛਿਆ ਉਹ ਕਹਿੰਦੇ ਸੀ ਤਾਂ ਜਾਣਦੇ ਨਹੀਂ ਉਹ ਕਹਿੰਦੇ ਪਿਤਾ ਤੁਸੀਂ ਵੀ ਜਾਣਦੇ ਹੋ ਜਾਂ ਨਹੀਂ ਜਾਣਦੇ ਅਤੇ ਗੁਰੂ ਅਰਜਨ ਦੇਵ ਜੀ ਨੂੰ ਜਵਾਬ ਦਿੱਤਾ ਗੁਰੂ ਰਾਮਦਾਸ ਮਹਾਰਾਜ ਨੇ ਕਹਿੰਦੇ ਸਾਨੂੰ ਪੂਰਾ ਗੁਰੂ ਮਿਲਿਆ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਮਿਲੇ ਉਹਨਾਂ ਨੇ ਸਾਨੂੰ ਉਹ ਪ੍ਰੀਤਮ ਦੀ ਸੇਵਾ 'ਚ ਲਾ ਤਾ ਅਸੀਂ ਜਦੋਂ ਪ੍ਰੀਤਮ ਦੀ ਸੇਵਾ ਕਰੀ ਗਏ ਪ੍ਰੀਤਮ ਖੁਸ਼ ਹੋ ਗਿਆ ਉਹਨਾਂ ਨੇ ਸਾਨੂੰ ਗਾਲਣਾ ਲਾ ਕੇ ਅੰਮ੍ਰਿਤ ਮੁਕਤ ਪਾ ਅਮਰ ਕਰਤਾ ਬਸ ਇਸ ਤੋਂ ਬਾਅਦ ਮੇਰਾ ਪ੍ਰੀਤਮ ਮੇਰੇ ਨਾਲ ਹੀ ਰਿਹਾ ਮੈਨੂੰ ਪਾਸੇ ਨਹੀਂ ਕੀਤਾ ਅਤੇ ਉਹੀ ਪ੍ਰੀਤਮ ਦੀ ਬਾਤ ਹੁਣ ਅੱਗੇ ਆਪਾਂ ਸੁਣਾਉਣੀ ਆ ਵੀ ਸਾਰੇ ਮਿਲ ਲੈਣ ਕੋਈ ਸਾਰਿਆਂ ਦੇ ਮਾਂ ਪਿਓ ਇੱਕੋ ਹੀ ਹੈ ਅਤੇ ਫਿਰ ਗੁਰੂ ਅਰਜਨ ਦੇਵ ਜੀ ਬੇਨਤੀ ਕਰਨ ਲੱਗੇ ਕਹਿੰਦੇ ਮੇਰਾ ਮਨ ਲੋਚੇ ਗੁਰਦਰਸ਼ਨ ਚਾਈ ਬੈਲਪ ਕਰੇ ਚਾਤਰ ਕੀ ਨਿਆਈ ਤ੍ਰਿਖਣ ਉਤਰੇ ਸ਼ਾਂਤ ਨਾ ਆਵੇ ਮੇਨ ਦਰਸ਼ਨ ਸੰਤ ਪਿਆਰੇ ਇੱਦਾਂ ਹੀ ਚਾਰ ਪੌੜੀਆਂ ਬੇਨਤੀ ਕਰੀ ਗਏ ਵਿਰਾਗੀ ਹੋਏ ਇਹ ਨਾਲ ਬੇਨਤੀ ਕਰੀ ਜਾਣ ਫਿਰ ਅੱਗੇ ਕਹਿੰਦੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ ਵੀ ਬੜੀ ਵੱਡੀ ਆ ਘੜੀ ਉਹ ਸਵਾਸ ਦਾ ਗੱਲ ਸਵਾਸ ਦਾ ਪਤਾ ਨਹੀਂ ਆਵੇ ਕਿ ਨਾ ਆਵੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ ਇੱਕ ਦਿਨ ਚ ਪਲ ਮੁੱਕ ਕਬੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਘਨੇਰੀ ਕੋਈ ਐਸਾ ਸੰਤ ਮੁੱਕ ਪਿਰੇ ਮਿਲਾਵੇ ਵੀ ਮੈਨੂੰ ਐਸਾ ਸੰਤ ਮਿਲ ਜੇ ਮੈਨੂੰ ਪ੍ਰੀਤਮ ਦੇ ਚਰਨਾਂ 'ਚ ਪਹੁੰਚਦਾ ਕਰ ਦੇਵੇ ਫਿਰ ਕਹਿੰਦੇ ਚਾਰ ਪਹਿਰ ਚੌਂ ਜੁਗਾਂ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੇ ਚਾਰ ਪਹਿਰ ਹੁੰਦੇ ਨੇ 12 ਘੰਟੇ ਅੱਠ ਪਹਿਰ ਹੁੰਦੇ ਨੇ 24 ਘੰਟੇ ਅਤੇ ਬੇਨਤੀ ਕੀਤੀ ਵੀ ਚਾਰ ਪਹਿਰ ਤਾਂ ਚੌਂ ਜੁਗਾਂ ਦੇ ਬਾਹਲੇ ਜ਼ਿਆਦਾ ਲੰਬਾ ਸਮਾਂ ਫਿਰ ਕਹਿੰਦੇ ਮੈਨੂੰ ਜਿਨ੍ਹਾਂ ਨੇ ਵਿਛੋੜਿਆ ਮਾਂ ਪਿਓ ਤੋਂ ਭਰਮ ਦੇ ਵਿੱਚ ਪਾਇਆ ਉਹ ਕਿਹੜੇ ਨੇ ਪੰਜ ਦੋਤ ਮਿਲ ਇਕੱਠੇ ਹੋ ਗਏ ਫਿਰ ਉਹ ਵਿਛੋੜੀ ਭਰਮ ਭਰਮ ਰੋਵੇ ਹਾਥ ਵਿਛੋੜੀ ਇਹ ਜਿਹੜੇ ਪੰਜ ਨੇ ਨਾ ਇਹ ਮੇਰੇ ਅੰਦਰ ਬੈਠੇ ਨੇ ਇਹਨਾਂ ਨੇ ਮੈਨੂੰ ਦੂਰ ਕਰਤਾ ਪਿਤਾ ਤੋਂ ਇਹਨਾਂ ਨੇ ਧੜੇਬੰਦੀ ਬਣਾਈ ਆ ਸੰਸਾਰ 'ਤੇ ਹੀ ਬਣਾਉਂਦੇ ਨੇ ਮਨ ਨਹੀਂ ਲੜਦਾ ਇਹ ਨਹੀਂ ਕਿਸੇ ਨਾਲ ਲੜਦਾ ਮਨ ਇਹ ਪੰਜੇ ਲੜਦੇ ਨੇ ਅਤੇ ਮਨ ਸੁੱਤਾ ਹੋਣ ਕਰਕੇ ਰਾਜੇ ਨਾ ਦਾ ਇਹ ਲਾਹਾ ਰਹਿ ਨੇ ਅਤੇ ਆਪਾਂ ਹਾਰੀ ਜਾਂਦੇ ਜਿਹਨੂੰ ਮਾਰ ਕਹਿੰਦੇ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨ ਜੂਏ ਹਾਰਿਆ ਸੰਸਾਰ ਕੂੜ ਆ ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੇਨਤੀਆਂ ਕਰਦੇ ਰਹੇ ਉਸ ਤੋਂ ਬਾਅਦ ਫਿਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅੱਛਾ ਜੀ ਕਰਨੇ ਦਰਸ਼ਨ ਕਹਿੰਦੇ ਹਾਂਜੀ ਕਰਨੇ ਦਰਸ਼ਨ ਉੱਥੇ ਫਿਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਗੁਰੂਆਂ ਨੇ ਯੁਕਤੀ ਦੱਸੀ ਸਤਿਗੁਰੂ ਨੇ ਯੁਕਤੀ ਦੱਸੀ ਉਹ ਲਵਾਈ ਆ ਲਾਓ ਦੁੱਧ ਵਿੱਚੋਂ ਕਿਉਂ ਕੱਢਣਾ ਹੋਵੇ ਯੁਕਤੀ ਵਰਤਣੀ ਪੈਂਦੀ ਹੈ ਹਰ ਇੱਕ ਚੀਜ਼ ਯੁਕਤੀ ਨਾਲ ਬਣਦੀ ਕਈ ਕਹਿੰਦੇ ਯੁਕਤੀ ਦੀ ਕੀ ਲੋੜ ਹੈ ਬਿਨਾਂ ਯੁਕਤੀ ਤੋਂ ਸੰਸਾਰ ਕਿਵੇਂ ਤਿਆਰ ਹੋ ਗਿਆ ਦੁੱਧ ਕੱਢਣ ਦੁੱਧ 'ਚੋਂ ਘਿਓ ਕੱਢਣਾ ਹੋਵੇ ਬਿਨਾਂ ਯੁਕਤੀ ਤੋਂ ਨਿਕਲਣਾ ਨਹੀਂ ਜਿੰਨਾ ਮਰਜ਼ੀ ਆਪਾਂ ਜੋੜ ਲੱਗ ਜਾਈਏ ਇਸ ਕਰਕੇ ਫਿਰ ਸਪਸ਼ਟ ਲਿਖਤਾ ਸੱਚ ਤਾਂ ਪਰ ਜਾਣੀਏ ਯੁਗਤ ਜਾਣੀ ਜੀ ਸੁਣਿਆ ਯੋਗ ਯੁਗਤ ਤਨ ਭੇਜ ਇਸ ਕਰਕੇ ਫਿਰ ਉਹ ਯੁਗਤੀ ਦੱਸੀ ਕਹਿੰਦੇ ਏੜਾ ਪਿੰਗਲਾ ਔਰ ਸੁਖਮਣਾ ਪੌਣੇ ਬੰਦ ਰਹਾਓ ਚੰਦ ਸੂਰਜ ਦੋ ਸਮ ਕਰ ਰੱਖੋ ਬ੍ਰਹਮ ਜੋਤ ਮਿਲ ਜਾਊਗਾ ਇੱਕ ਤਰੀਕਾ ਜਿਹੜਾ ਪੰਜ ਪਿਆਰੇ ਗੁਰੂ ਰੂਪ ਜਦੋਂ ਆਪਾਂ ਸਨਮ ਖੋਮਾਂਗੇ ਉਹ ਫਿਰ ਦੱਸਣਗੇ ਆਹ ਯੁਗਤੀ ਲਾਓ ਉਹ ਆਪਾਂ ਨੂੰ ਫਿਰ ਸਾਹਮਣੇ ਜਿੱਥੋਂ ਸਾਹ ਆਉਂਦਾ ਜਿਹੜਾ ਸਾਨੂੰ ਸਾਹ ਦਿੰਦਾ ਇਹਦਾ ਨਾਮ ਸੱਚ ਹੈ ਇਹਦਾ ਨਾਮ ਵਾਹਿਗੁਰੂ ਹੈ ਇਹਦਾ ਨਾਮ ਰਾਮ ਅੱਲਾ ਪ੍ਰਭੂ ਅਸੰਖ ਨਾਮ ਅਸੰਖ ਤਾਪ ਜਿੰਨੀਆਂ ਭਾਸ਼ਾਵਾਂ ਸਾਰੇ ਇਹਦੇ ਨਾਲ ਨੇ ਅਤੇ ਸਾਰਿਆਂ ਦਾ ਪਿਤਾ ਇਹ ਏਕ ਪਿਤਾ ਏਕ ਚੁੱਕੇ ਹਮ ਬਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਦਰਸ਼ਨ ਕੀਤੇ ਅਤੇ ਬੜੇ ਖੁਸ਼ ਹੋਏ ਇਹ ਪਰਮਾਤਮਾ ਦਾ ਰੂਪ ਵੱਖਰਾ ਹੀ ਹੈ ਮਹਾਰਾਜ ਕਹਿੰਦੇ ਹੁਣ ਇਹਨੂੰ ਵੇਖ ਕੇ ਚੱਲਣਾ ਇਹਦੀ
ਇਹਦੀ ਸੇਵਾ ਤਾਂ ਹਾਜ਼ਰ ਰਹੇ, ਇੰਨੀ ਸੇਵਾ ਕਰ ਤੈਨੂੰ ਆਪਦਾ ਰੂਪ ਹੀ ਦੇ ਦੇਗਾ। ਗੁਰੂ ਅਰਜਨ ਦੇਵ ਜੀ ਜਿਉਂ ਲੱਗੇ ਸੇਵਾ ਕਰਨ, ਸੇਵਾ ਕਰਨ ਤੋਂ ਜੁੜ ਗਏ। ਸਮਾਂ ਆਇਆ, ਇੱਕ ਤਾਂ ਆਹ ਜਿਹੜੇ ਆਪਣੇ ਨੱਕ ਦੇ ਛੋਰਾ ਹੈ ਦੋਨੇ, ਇੱਥੇ ਪਾਉਣ ਦਾ ਸੰਤੁਲਨ ਵਿਗਾੜੇ ਹੋਏ, ਇੱਕ ਚੱਲਦੀ ਇੱਕ ਬੰਦ ਆ। ਇਹ ਪਹਿਲਾਂ ਗੇਟ ਖੋਲ੍ਹਣਾ ਤਾਂ ਦੂਸਰਾ ਇੱਕ ਦਰਬਾਰ ਸਾਹਿਬ, ਜਿਵੇਂ ਆਪਾਂ ਪਹਿਲੇ ਗੇਟ 'ਤੇ ਐਂਟਰ ਆ, ਦੂਜਾ ਦਰਬਾਰ ਸਾਹਿਬ ਆ, ਇਵੇਂ ਅੰਦਰ ਆ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਜ ਜਾ ਕੇ ਬੈਠੇ, ਉਹ ਪਰਮਾਤਮਾ ਨੇ ਬੁਲਾਇਆ ਨਾ, ਆਠ ਪੈਰ ਲੰਘ ਗਏ, ਫਿਰ ਮੈਂ ਬੁਲਾਇਆ, ਫਿਰ ਬੇਨਤੀ ਕੀਤੀ ਵੀ ਅੰਦਰ ਜਾਮੀ ਪਿਤਾ ਹੈ, ਸਭ ਕੁਛ ਜਾਣਦਾ ਹੈ, ਤਾਂ ਵੀ ਨਹੀਂ ਬੁਲਾਉਂਦਾ। ਇਹ ਪਿਆਰ ਦਾ ਖੇਲ ਆ ਪਿਓ ਪੁੱਤ ਦਾ, ਆਪਾਂ ਹੀ ਤਾਂ ਬੱਚੇ ਮਹਾਰਾਜ ਦੇ। ਅਤੇ ਫਿਰ ਉਹ ਜੈਸ ਭਗਤ ਨਾਮ ਲਾਏ, ਫਿਰ ਬੇਨਤੀ ਮਨ 'ਚ ਕੀਤੀ ਵੀ ਜੇ ਮਨ ਦੀ ਜਾਣਦਾ ਫੁਰਨ ਬਣਾਇਆ ਵੀ ਜਿੰਨਾ ਚਿਰ ਮੈਨੂੰ ਚੱਕ ਕੇ ਛਾਤੀ ਨਾਲ ਨਹੀਂ ਲਾਉਂਦਾ, ਗਲ ਨਾਲ ਨਹੀਂ ਲਾਉਂਦਾ, ਮੁੱਖ 'ਚ ਅੰਮ੍ਰਿਤ ਨਹੀਂ ਪਾਉਂਦਾ, ਬੋਲਣਾ ਹੀ ਨਹੀਂ। ਪਹਿਲਾਂ ਪਿਤਾ ਰੋਸ ਕਰਦਾ, ਬੱਚਾ ਘਰ ਨਹੀਂ ਆਉਂਦਾ, ਬਾਜਾ ਮਾਰਦਾ, ਮੇਰੇ ਮਨ ਪਰਦੇਸੀ ਵੀ ਪਿਆਰੇ ਆਓ ਘਰੇ। ਅਤੇ ਜਦੋਂ ਬੱਚਾ ਕੋਲ ਉੱਥੇ ਚਲਾ ਜਾਂਦਾ, ਫਿਰ ਉਹ ਦੇਖਦਾ ਕਿ ਬੱਚੇ ਨੂੰ ਭਰੋਸਾ ਵੀ ਇਹ ਮੇਰਾ ਘਰ, ਇੱਥੇ ਸਾਨੂੰ ਬਾਣੀ ਸਾਰੀ ਇੱਥੋਂ ਦੀ ਗੱਲ ਕਰਦੀ ਹੈ, ਇਹ ਆਪਸ ਵਿੱਚ ਪਿਆਰ ਹੈ। ਹੁਣ ਜਦੋਂ ਉੱਥੇ ਵਿਚਾਰ ਬਣਾਈ ਮਨ 'ਚ, ਉਸੇ ਵੇਲੇ ਅੰਦਰੋਂ ਆਵਾਜ਼ ਮਾਰਤੀ, ਕਿਉਂ ਦੇਖਦੇ ਹਾਂ ਵੀ ਬਚਨਾਂ ਦਾ ਪੂਰਾ ਗੁਰਮੁਖੋ ਬੋਲੇ ਨਹੀਂ ਮਹਾਰਾਜ, ਫਿਰ ਬੋਲੇ ਗੁਰਮੁਖੋ, ਫਿਰ ਨਾ ਬੋਲੇ, ਤੀਸਰਾ ਬਚਨ ਨਾ, ਫਿਰ ਮੈਨੂੰ ਬੋਲੇ। ਜਦੋਂ ਨਹੀਂ ਬੋਲੇ ਫਿਰ ਮਨ ਦੇ ਵਿੱਚ ਵਿਚਾਰ ਕੀ ਲੈ ਕੇ ਬੈਠੇ, ਉਸੇ ਮੁਤਾਬਕ ਆਪ ਨੂੰ ਛਾਤੀ ਨਾਲ ਲਾ ਲਏ। ਇਹ ਸਰੀਰ ਨੂੰ ਨਹੀਂ, ਜਿਹੜਾ ਆਪਣਾ ਸੂਖਮ ਸਰੀਰ ਅੰਦਰ ਜਿਹੜਾ ਭੜਕਦਾ ਫਿਰਦਾ, ਉਹਨੂੰ ਗਲ ਨਾ ਲਾ ਕੇ ਮੁੱਖ ਦੇ ਵਿੱਚ ਅੰਮ੍ਰਿਤ ਚੋਇਆ, ਮੁੱਖ ਦੇ ਵਿੱਚ ਅੰਮ੍ਰਿਤ ਪਾਇਆ। ਇਹਨੇ ਪਾਇਆ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣ ਦੂਆ ਦੀਆ। ਜਦੋਂ ਅੰਮ੍ਰਿਤ ਪਾਇਆ, ਕਹਿੰਦੇ ਹੁਣ ਤਾਂ ਬੋਲੋ, ਹੁਣ ਤਾਂ ਤੇਰੀ ਇੱਛਾ ਪੂਰੀ ਕਰਤੀ, ਅੱਖਾਂ ਖੋਲ੍ਹੋ। ਇੱਕ ਤਾਂ ਆਹ ਅੱਖਾਂ ਨੇ, ਇਹ ਹੈ ਜੀ ਮਾਇਆ ਦੀਆਂ ਅੱਖਾਂ, ਇਹ ਸੰਸਾਰ ਵੇਖਦੀਆਂ ਨੇ, ਪਰ ਜਿਹੜੀ ਸਾਡੀਆਂ ਅੱਖਾਂ ਸੁਪਨਾ ਵੇਖਦੀਆਂ ਰਾਤ ਨੂੰ, ਉਹਨਾਂ ਦੇ ਨਾਲ ਫਿਰ ਉਹਨੂੰ ਵੇਖਣਾ ਹੁੰਦਾ। ਉਹ ਤਰੀਕਾ ਫਿਰ ਗੁਰੂ ਕੋਲ ਆ, ਹੋਰ ਨਹੀਂ ਕੋਈ ਦੱਸ ਸਕਦਾ ਹੈਗਾ। ਤਾਂ ਹੀ ਆਪਾਂ ਨੂੰ ਕਹਿੰਦੇ ਨੇ ਗੁਰਬਾਣੀ ਪੜ੍ਹ ਕੇ ਵਿਚਾਰੋ, ਜੋ ਗੁਰੂ ਕਹਿੰਦਾ ਉਹ ਕਰੋ, ਪ੍ਰਚਾਰਕ ਜੋ ਮਰਜ਼ੀ ਕਰੀ ਜਾਣ, ਕੁਛ ਮਰਜ਼ੀ ਕੋਈ ਕੁਛ ਕਹਿੰਦਾ, ਕੁਛ ਕਹਿੰਦੇ, ਕਿਸੇ ਦੀ ਸੁਣਨੀ ਸਭ ਦੀ ਹੈ, ਪਰ ਜਿਹੜੀ ਗੱਲ ਗੁਰੂ ਕਹਿੰਦਾ ਉਹ ਪਹਿਲਾਂ ਮੁੱਖ ਰੱਖਣਗੇ, ਜਿਵੇਂ ਉਹ ਗੁਰੂ ਕਹਿੰਦਾ ਉਵੇਂ ਕਰਨਾ। ਕਿਉਂਕਿ ਹਰ ਇੱਕ ਆਪਦੀ ਇੱਛਾ ਦੇ ਨਾਲ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਪਰ ਆਪਾਂ ਗੁਰੂ ਨੂੰ ਮੁੱਖ ਰੱਖਣਾ, ਬਾਕੀ ਦੀ ਗੱਲ ਬਾਅਦ 'ਚ। ਹੁਣ ਉੱਥੇ ਫਿਰ ਬੇਨਤੀ ਕੀਤੀ ਕਿ ਮੈਨੂੰ ਕੁਛ ਨਹੀਂ ਚਾਹੀਦਾ, ਮਾਰ ਕਹਿੰਦੇ ਮੰਗੋ, ਕਹਿੰਦੇ ਕੁਛ ਨਹੀਂ ਚਾਹੀਦਾ, ਕਹਿੰਦੇ ਫਿਰ ਵੀ, ਕਹਿੰਦੇ ਨਹੀਂ, ਕਹਿੰਦੇ ਵੀ ਕਈ ਤਾਕਤ ਮੰਗਦੇ ਕਿ ਮੈਂ ਗੁਪਤ ਹੋ ਜਾਂ, ਪ੍ਰਗਟ ਹੋ ਜਾਂ, ਮੇਰੇ 'ਚ ਤਾਕਤ ਆ ਜਾਵੇ, ਲੋਕ ਮੇਰਾ ਪੈ ਖਾਣ। ਆਪਾਂ ਮੰਗਦੇ ਨਾ ਵੀ ਮੇਰੀ ਗੱਲ ਪੂਰੀ ਹੋਣ ਲੱਗ ਜਾਵੇ, ਮੈਂ ਮਨ ਦੀ ਗੱਲਾਂ ਬੁੱਝ ਲਾਂ, ਲੋਕ ਮੇਰੇ ਪਿੱਛੇ ਲੱਗਣ, ਪਰ ਉਹ ਕਹਾਣੀ ਕੋਈ ਹੋਰ ਆ। ਆਪਾਂ ਤਾਂ ਆਪਦੇ ਪਿਤਾ ਪਿੱਛੇ ਲੱਗਣਾ, ਆਪਾਂ ਕਿਉਂ ਨਹੀਂ ਦਿਖਾਉਣਾ? ਆਪਾਂ ਦੁਖੀ ਨਹੀਂ, ਖਬਰ ਹੈ ਕਿੰਨੀਆਂ ਜੋਨਾਂ ਤੋਂ ਕੀ ਹਾਲ ਆਪਣਾ ਹੋਇਆ, ਇਹ ਤਾਂ ਆਪਾਂ ਜਾਣਦੇ ਨਹੀਂ ਗੇ। ਅਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ, ਕਹਿੰਦੇ ਜਾ ਤੂੰ ਮੇਰੇ ਬਲ ਹੈ ਤਾਂ ਕਿਹਾ ਮੋਹ ਸੰਦਾ, ਤੂੰ ਸਭ ਕੁਛ ਮੈਂ ਨੂੰ ਸੌਂਪ ਰਿਹਾ, ਜਾ ਤੇਰਾ ਬੰਦਾ ਹੈ। ਲਕਸ਼ਮੀ ਤੋਟ ਨਾ ਆਵਾਈ ਖਾਏ ਕਰ ਤਰਹੰਦਾ, ਲੱਖ ਚੁਰਾਸੀ ਮੇਦਨੀ ਸਭ ਸ਼ੇਵ ਕਰਾਂਦਾ। ਇਹ ਬੈਰੀ ਮਿੱਤਰ ਜਿਹੜੇ ਆ ਬੈਰੀ ਸੀ ਨਾ ਪੰਡੇ, ਕਹਿੰਦੇ ਤੈਨੂੰ ਮਿਲਣ 'ਤੇ ਇਹ ਵੀ ਮਿੱਤਰ ਬਣ ਗਏ, ਇਹ ਨਹੀਂ ਮੇਰੇ ਤੰਗ ਕਰਦੇ, ਇਹ ਬਾਹਰ ਖੜ ਕੇ। ਇਹ ਬੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ ਹੈ, ਲੇਖਾਂ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ, ਆਨੰਦ ਪਿਆ ਸੁੱਖ ਪਾਇਆ, ਮੇਰ ਗੁਰ ਗੋਬਿੰਦਾ ਸਭੇ ਕਾ ਸਵਾਰਗੀ ਜਾਂ ਤੁਧ ਪਾ ਬਿੰਦਾ। ਉੱਥੇ ਬੇਨਤੀ ਕੀਤੀ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰਾ ਪਿਤਾ ਮੈਨੂੰ ਮਿਲ ਗਿਆ, ਬਸ ਮੈਨੂੰ ਪਿਤਾ ਚਾਹੀਦਾ। ਇਸ ਕਰਕੇ ਜਦੋਂ ਫਿਰ ਇਹ ਮਿਲਾਪ ਹੋ ਗਿਆ, ਆਨੰਦ ਵਿੱਚ ਚਲੇ ਗਏ,
ਇੱਕ ਨੂਰ ਹੋ ਗਏ, ਇੱਕ ਜੋਤ ਹੋ ਗਏ, ਜਿੱਥੇ ਸੁੱਖ ਹੀ ਸੁੱਖ ਆ। ਤੁਸੀਂ ਦੇਖਿਆ ਪਹਿਲਾਂ ਜਿਹੜਾ ਸ਼ਹੀਦੀ ਦਿਹਾੜਾ ਹੈ ਤਾਂ ਤੀਤੇ ਵੀ ਤੇ ਕਹਿ ਦੇਣਾ, ਗੱਲਾਂ ਕਰ ਲੈਣੀ ਸੌਖੀਆਂ ਵੀ ਤੇ ਤੀਤੇ ਵੀ ਤੇ ਬੈਠ ਜਾਣਾ ਚੌਂਕੜੀ ਮਾਰ ਕੇ, ਉੱਪਰ ਗਰਮ ਰੇਤਾ ਪੈਣਾ ਅਤੇ ਉੱਧਰ ਉਬਲਦੇ ਪਾਣੀ 'ਚ ਬਾਲਣਾ, ਇਹ ਕੋਈ ਮਾੜੀ ਮੋਟੀ ਗੱਲ ਨਹੀਂ, ਕਿੱਡਾ ਵੱਡਾ ਦੁੱਖ ਹੈ। ਪਰ ਉਹਨਾਂ ਨੂੰ ਦੁੱਖ ਨਹੀਂ ਲੱਗਾ ਕਿਉਂਕਿ ਉਹ ਹਰੀ ਦਾ ਰੂਪ ਹੋ ਚੁੱਕੇ ਸੀ। ਇੱਥੇ ਮਾਰ ਕਹਿੰਦੇ ਤਪ ਛਮਾਈ ਠਾਂਢ ਬਰਤਾਈ, ਆਨੰਦ ਪਿਆ ਦੁੱਖ ਨਾਠੇ ਪਾਈ, ਜਨਮ ਮਰਨ ਕੇ ਮਿਟ ਅੰਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ, ਪਾਉ ਚੁੱਕਾ ਨਿਰਪਾਉ ਹੋਏ ਬੈਠੇ, ਉੱਥੇ ਨਹੀਂ ਡਰ ਉਹਦਾ ਰੂਪ ਹੋ ਗਿਆ। ਇਸ ਕਰਕੇ ਜਦੋਂ ਸਾਰਾ ਕੁਛ ਹੋ ਗਿਆ ਤਾਂ ਜਦੋਂ ਇੱਦਾਂ ਸੰਗਤ ਬੈਠੀ ਤਾਂ ਗੁਰੂ ਰਾਮਦਾਸ ਮਾਰ ਕਹਿੰਦੇ ਗੁਰਮੁਖੋ ਤੁਸੀਂ ਕਿਵੇਂ ਮਿਲੇ, ਕਿਵੇਂ ਪਹੁੰਚੇ ਉੱਥੇ, ਬੋਲ ਕੇ ਦੱਸੋ। ਫਿਰ ਉੱਥੇ ਗੁਰੂ ਸਾਹਿਬਾਂ ਦੱਸਿਆ ਵੀ ਇੱਦਾਂ ਮਿਲਿਆ ਮੈਂ, ਕਹਿੰਦੇ ਗੁਰਮਿਲ ਜੀਤਾ, ਵੀ ਮੈਂ ਗੁਰੂ ਨੂੰ ਮਿਲਿਆ ਅਤੇ ਮੈਂ ਗੁਰੂ ਨੂੰ ਮਿਲ ਕੇ ਜਿੱਤਾ। ਗੁਰਮਿਲ ਜੀਤਾ ਹਰ ਹਰ ਕੀਤਾ, ਟੁੱਟੀ ਪੀਤਾ ਭਰਮ ਕੜਾ, ਕਾਇਆ ਪਾਇਆ ਖਜ਼ਾਨਾ ਬਹੁਤ ਨਦਾਨਾ, ਹਰ ਸਾਰਥ ਮੇਰੀ ਆਪ ਖੜਾ। ਕਿਹੜਾ ਖਜ਼ਾਨਾ, ਕਹਿੰਦੇ ਪਿਓ ਪਿਓ ਦਾਦੇ ਕਾ ਖੋਹ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਦਾਨਾ, ਖਾਵੋ ਖਰਚੋ ਰਲ ਮਿਲ ਪਾਈ ਤੋੜ ਆਪ ਵੱਧ ਦੋ ਜਾਏ। ਵੀ ਮੈਨੂੰ ਮਾਲਕ ਨੇ ਸਾਰਾ ਕੁਛ ਦੇਤਾ, ਵੀ ਜਿਵੇਂ ਆਪਾਂ ਆਪਦੇ ਘਰੇ ਜੋ ਮਰਜ਼ੀ ਆਪਦਾ ਖਾਓ ਪੀਓ, ਜੋ ਮਰਜ਼ੀ ਕੀਰਤਨ ਕਥਾ ਕਰੋ ਸੁਣੋ, ਵੀ ਆਪਦਾ ਘਰ ਮਿਲ ਗਿਆ, ਆਪਦਾ ਪਿਤਾ ਮਿਲ ਗਿਆ। ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਅੱਗੇ ਕੀ ਦੇਖਿਆ, ਅਤੇ ਕਹਿੰਦੇ ਅੱਗੇ ਗੋਬਿੰਦ ਗਾਜੇ ਅਨਹਦ ਬਾਜੇ ਅਚਰ ਸ਼ੋ ਪਾਈ। ਗੋਬਿੰਦ ਅਲੱਗ ਗੱਜਣ ਦੀ ਆਵਾਜ਼ ਹੁੰਦੀ ਹੈ, ਜਦੋਂ ਪ੍ਰੈਕਟੀਕਲ ਕਰਾਂਗੇ ਆਪਾਂ ਕਿ ਉਦੋਂ ਪਤਾ ਲੱਗ ਵੀ ਕੀ ਹੁੰਦਾ ਗੋਬਿੰਦ ਗੱਜਣਾ। ਅਤੇ ਅਨਹਦ ਬਾਣੀ ਜਿਹੜੇ ਚਮਨ ਕਰਨਗੇ ਅੰਦਰ ਬੈਠਣਗੇ ਉਹਨਾਂ ਨੂੰ ਅੰਦਰ ਆਵਾਜ਼ ਸੁਣੀ, ਉਹ ਸਮਝ ਆ ਅਨਹਦ ਬਾਣੀ ਹੈ। ਅਤੇ ਵੈਸੇ ਤਾਂ ਆਪਾਂ ਸਾਰੇ ਬੋਲਦੇ ਹੁੰਦੇ ਹਾਂ ਕਹੇ ਨਾਨਕ ਤਹਿ ਸੁੱਖ ਹੋਵੇ ਤਿਤ ਘਰ ਅਨਹਦ ਬਾਜੇ, ਪਰ ਆਪਾਂ ਸੁਣਦੇ ਨਹੀਂ ਗਏ, ਆਪਾਂ ਇੱਥੇ ਤੱਕ ਪਹੁੰਚ ਨਹੀਂ ਕਰਦੇ ਵੀ ਕੀ ਅਨਹਦ ਹੈ। ਅਤੇ ਜੇ ਆਪਾਂ ਪਹੁੰਚ ਕਰੀ ਤਾਂ ਹੋ ਸਕਦਾ ਆਪਾਂ ਨੂੰ ਵੀ ਮਾਰੇ ਦੀ ਕਿਰਪਾ ਹੋ ਜਾਵੇ। ਇਸ ਕਰਕੇ ਫਿਰ ਉਸ ਤੋਂ ਬਾਅਦ ਕਹਿੰਦੇ ਅੱਗੇ ਦੱਸੋ ਕੀ ਹੋਇਆ। ਫਿਰ ਕਹਿੰਦੇ ਅੰਮ੍ਰਿਤ ਰਸ ਪਾਇਆ ਮੋਇਆ ਜੀਵਾਇਆ ਬਹੁੜ ਮਰ ਨਾ ਹੋਏ, ਵੀ ਮੈਂ ਮਰੋ ਮੁੱਖ ਅੰਮ੍ਰਿਤ ਪਾਤਾ। ਅਤੇ ਮਾਰ ਕਹਿੰਦੇ ਸ਼ਾਬਾਸ਼। ਇਸ ਕਰਕੇ ਆਪਾਂ ਸਾਰਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆਪਣੇ ਸਤਿਗੁਰ ਨੇ, ਪੰਜਵੇਂ ਪਾਤਸ਼ਾਹ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਸਮੇਂ ਵਿੱਚ ਸ਼ੁਰੂਆਤ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਚੁੱਕੀ, ਉੱਥੇ ਪੋਥੀ ਪਰਮੇਸ਼ਰ ਕਾ ਥਾਂ, ਜਾਣੀ ਕਿ ਇਹ ਜਿਹੜੀ ਪੋਥੀ ਜਿਹਦੇ ਵਿੱਚ ਸਤਿਗੁਰੂ ਦੀ ਬਾਣੀ ਅਤੇ ਪੋਥੀ ਪਰਮੇਸ਼ਰ ਕਾ ਥਾਂ, ਵੀ ਕੋਈ ਵੀ ਇਹ ਪੋਥੀ ਪੜ੍ਹੇ ਇਹ ਬਾਣੀ ਪੜ੍ਹੇ ਪਰਮੇਸ਼ਰ ਨੂੰ ਜਾ ਕੇ ਮਿਲ ਸਕਦਾ। ਹੁਣ ਆਪਾਂ ਵੀ ਕਿੰਨੇ ਚਿਰ ਦੇ ਪੜ੍ਹਦੇ ਹਾਂ, ਆਪਾਂ ਕਿੰਨੇ ਚਿਰ ਦੇ ਪੜ੍ਹਦੇ ਹਾਂ, ਜੇ ਕੋਈ ਪੁੱਛ ਲਏ ਵੀ ਤੈਨੂੰ ਮਿਲ ਗਿਆ ਪਰਮੇਸ਼ਰ, ਉਹ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ, ਉਹਦੇ ਨਾਮ ਦਾ ਪਤਾ ਲੱਗ ਗਿਆ ਮੈਂ ਜਾਣਦਾ ਹੀ ਨਹੀਂ, ਤੂੰ ਆਪਦੇ ਮਨ ਨੂੰ ਵੇਖਿਆ ਕਹਿੰਦੇ ਮੈਂ ਜਾਣਦਾ ਹੀ ਨਹੀਂ। ਉਹ ਕਹਿੰਦੇ ਫਿਰ ਗੁਰਬਾਣੀ ਜਿਹੜੀ ਇਹ ਕਿਹਨੂੰ ਸੁਣਾ ਰਿਹਾ, ਪਾਠ ਪੜ੍ਹੇ ਪੜ ਲੋਕ ਸੁਣਾਵੇ, ਆਪਣਾ ਕਹਿਆ ਆਪਣਾ ਕਮਾਵੇ। ਆ ਬਾਹਰ ਆਪਾਂ ਬਾਹਰਲੇ ਦੇਸ਼ਾਂ 'ਚ ਆਏ ਹਾਂ, ਆਪਾਂ ਪੈਸਾ ਕਮਾਉਣ ਆਏ ਹਾਂ, ਬੱਚੇ ਆਪਣੇ ਮਨ ਲਾ ਕੇ ਮਿਹਨਤ ਕਰਦੇ, ਪਤਾ ਮਾਂ ਪਿਓ ਨੇ ਭੇਜਿਆ, ਅਤੇ ਜਦੋਂ ਬੱਚਾ ਕਮਾ ਕੇ ਜਾਊਗਾ ਆਪਦੇ ਮਾਂ ਪਿਓ ਕੋਲੋਂ ਗਾਲਾਂ ਲਾ ਕੇ ਪਿਆਰ ਦੇਣਗੇ ਸਾਬਾ, ਅਤੇ ਜਿਹਦੇ

ਚੱਲ ਪੈਣਾ। ਜਿਹੜਾ ਆਪਣੇ ਦਸਵੇਂ ਦੁਆਰ ਦੇ ਵਿੱਚ ਨਜ ਮਹਿਲ ਦੇ ਵਿੱਚ ਮਹਾਰਾਜ ਦੱਸਦੇ ਨੇ, ਕਹਿੰਦੇ ਗੁਰਮੁਖ ਗਿਆਨ ਇੱਕੋ ਹੈ, ਜਾਤਾ ਅੰਨ ਦਿਨ ਨਾਮ ਰਵੀਕੇ। ਕਹਿੰਦੇ ਲਗਾਤਾਰ ਚੱਲੇਗਾ, ਅਤੇ ਜਿਹੜੇ ਨਾਮ ਚੱਲ ਪਿਆ ਉਸ ਰਸ਼ ਵੀ ਆਉਣਾ, ਨਾਮ ਰਸ਼ ਉਹ ਤੋਂ ਅੰਮ੍ਰਿਤ ਚੋਏਗਾ, ਅਤੇ ਜਿਹਨੂੰ ਰਸ਼ ਆ ਗਿਆ ਤਾਂ ਉਹ ਅਮਰ ਹੋ ਗਿਆ। ਹਰ ਰਸ਼ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅਮਰ ਸੋ ਹੋਏ। ਇਸ ਕਰਕੇ ਜੇ ਨਾਮ ਨਹੀਂ ਪ੍ਰਗਟ ਤਾਂ ਸਾਡਾ ਮੁੱਖ ਫਿੱਕਾ, ਅਤੇ ਜਿਹਦਾ ਮੁੱਖ ਫਿੱਕਾ ਤੂੰ ਉਹ ਫਿੱਕਾ ਬੋਲੂ ਉਹਨੂੰ ਗੁੱਸਾ ਵੀ ਆਊਗਾ ਮਾੜੀ ਮਾੜੀ ਗੱਲ ਪਿੱਛੇ, ਅਤੇ ਨਿੰਦਿਆ ਚੁਗਲੀ ਵੀ ਕਰੂ, ਈਰਖਾ ਦੁਬਤਾਂ ਅਤੇ ਜਾਤਾਂ ਪਾਤਾਂ ਵਿੱਚ ਵੀ ਫਸੂਗਾ, ਆ ਸੰਪਰਦਾਵਾਂ ਵਿੱਚ ਵੀ ਫਸੂਗਾ, ਆਪਦੇ ਆਪਦੇ ਧਰਮ 'ਚ ਵੀ ਫਸੂਗਾ ਜਿਹਦਾ ਮੁੱਖ ਫਿੱਕਾ। ਅਤੇ ਜਿਹਨੇ ਅੰਮ੍ਰਿਤ ਪੀ ਲਿਆ ਅਤੇ ਅੰਦਰ ਜਾ ਕੇ ਪਛਾਣ ਲਿਆ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਇਹ ਮਾਮੂਲੀ ਦੀ ਗੱਲ ਨਹੀਂ ਗੁਰਬਾਣੀ, ਜਿੱਦਣ ਹਰੀ ਦਾ ਰੰਗ ਚੜ ਗਿਆ ਉੱਥੇ ਚਲੇ ਗਏ, ਉੱਥੋਂ ਜਦੋਂ ਆਪਾਂ ਦੇਖਾਂਗੇ ਉੱਥੇ ਕੀ ਹੋਊਗਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਤਕਿਆ ਚਾਨਣ ਸਾਹਮਣੇ ਚਾਨਣ ਹੋਵੇ ਗੁਰਸਾਖੀ ਜੋਤ ਪ੍ਰਗਟੇ। ਫਿਰ ਮਹਾਰਾਜ ਕਹਿੰਦੇ ਹੁਣ ਦੱਸ ਇੱਥੇ ਪਰਾਇਆ ਕੌਣ ਆ, ਬੰਗਾਨਾ ਕੌਣ ਆ, ਕਿਹਦੀ ਜਾਤ? ਕਹਿੰਦੇ ਮਹਾਰਾਜ ਸਭ ਪੁੱਛੇ ਤੂੰ ਹੀ ਤੂੰ ਹੀ, ਇੱਧਰ ਵੀ ਤੂੰ ਹੀ ਉੱਧਰ ਵੀ ਤੂੰ ਹੀ। ਇਸ ਕਰਕੇ ਐਵੇਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਪ ਸਾਹਿਬ ਲਿਖਿਆ ਮਗਤਨ ਮਗਤਨ ਨਮਸਕਾਰ, ਸਾਰੇ ਆਪਦੇ ਰੂਪਾਂ ਨੂੰ ਨਮਸਕਾਰਾਂ ਕੀਤੀਆਂ। ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਇਹ ਜਿਹੜਾ ਗਿਆਨ ਆਪਣੇ ਵਾਸਤੇ ਆ, ਅਤੇ ਜਦੋਂ ਵੀ ਆਪਾਂ ਨਾ ਗੁਰੂ ਘਰ ਕਿਤੇ ਵੀ ਬਹਿਣਾ ਅਤੇ ਜੇ ਤਾਂ ਕੀਰਤਨ ਚੱਲਦਾ ਉਹਨੂੰ ਧਿਆਨ ਨਾਲ ਸੁਣਨਾ, ਉਹ ਕੌਣ ਕੀਰਤਨ ਕਰਦਾ ਉਹ ਦੇਖਣ ਦੀ ਲੋੜ। ਕੀਰਤਨ ਜਦੋਂ ਚੱਲੇ ਬਾਣੀ ਦਾ, ਆਪਾਂ ਗੁਰੂ ਘਰ ਮੰਨ ਲਓ ਜੇ ਆ ਸ਼ਨੀਵਾਰ ਐਤਵਾਰ ਨੂੰ ਸਮਾਂ ਮਿਲਦਾ, ਉਹ ਵੀ ਮਸਾਂ ਇੱਥੇ ਆਪਾਂ ਦਸ ਕੁ ਮਿੰਟ ਬਹਿੰਦੇ ਹਾਂ ਜਾਂ ਅੱਧਾ ਘੰਟਾ ਬਹਿੰਦੇ ਹਾਂ, ਇੱਥੇ ਆ ਕੇ ਸੁਣਨਾ ਆਪਾਂ ਗੁਰੂ ਦੇ ਘਰ ਆ ਕੇ, ਜੇ ਕਥਾ ਉਹ ਸੁਣਨੀ ਆ, ਜੇ ਗੁਰਬਾਣੀ ਚੱਲਦੀ ਉਹ ਸੁਣਨੀ ਆ, ਜੇ ਸਿਮਰਨ ਕਰਾ ਰਹੇ ਹੋ ਗੁਰਮੁਖ ਉਹ ਸੁਣਨੀ ਆ, ਜਾਣੀ ਕਿ ਕੁਛ ਨਾ ਕੁਛ ਸਿੱਖ ਕੇ ਜਾਣਾ। ਅਤੇ ਜੇ ਇੱਥੇ ਆ ਕੇ ਸੱਜੇ ਖੱਬੇ ਬਹਿੰਦੇ ਰਹੇ ਕਿਤੇ ਉਹਨੂੰ ਵੇਖ ਲਿਆ ਉਹਨੂੰ ਵੇਖ ਲਿਆ, ਅਤੇ ਫਿਰ ਇਹਦਾ ਲਾਹਾ ਤਾਂ ਕੋਈ ਨਹੀਂ ਹੋਇਆ, ਉਹਨੂੰ ਕੋਈ ਫਾਇਦਾ ਨਹੀਂ ਹੋਣਾ। ਇੰਨਾ ਗਾ ਬਾਹਰ ਜਾ ਕਮੀਆਂ ਇੱਥੋਂ ਦੀਆਂ ਫੁੱਲ ਕੇ ਪ੍ਰਚਾਰ ਕਰਨ ਲੱਗ ਗਏ, ਕੀ ਖੱਟ ਗਿਆ ਆਪਦੇ ਘਰ ਦਾ ਹੀ, ਜੀ ਤੋਂ ਲਾਹਾ ਲੈਣਾ ਸੀ ਅਤੇ ਉੱਥੇ ਵਿਚਾਰਾਂ ਦੇ ਵਿੱਚ ਪੈ ਗਿਆ। ਆ ਚਲੋ ਆਪਾਂ ਸਾਰੇ ਜੇ ਸੁੱਖ ਲੈਣਾ ਤਾਂ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਇਹਦੇ ਘਰ ਸੁੱਖ ਵਸਿਆ, ਕਿਹੜਾ ਘਰ? ਦਸਵਾਂ ਦੁਆਰ, ਉੱਥੇ ਜਾਵਾਂਗੇ ਨਾ ਮਿਲ ਜਾਵੇਗਾ ਸੁੱਖ ਮਿਲ ਜਾਵੇਗਾ। ਕਹਿੰਦੇ ਫਿਰ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦਰੜਾਇਆ। ਇਹ ਗੁਰਮੰਤਰ ਕਿਸੇ ਵੀ ਸੰਸਦਾ ਦਾ ਨਹੀਂ, ਇਹ ਗੁਰਮੰਤਰ ਕਿਸੇ ਸੰਪਰਦਾਇ ਦਾ ਨਹੀਂ, ਇਹ ਗੁਰਮੰਤਰ ਸਤਿਗੁਰੂ ਨਾਨਕ ਦੇਵ ਜੀ ਵੱਲੋਂ ਜਪਾਇਆ ਗਿਆ। ਅਤੇ ਜੇ ਜਪ ਲਾਂਗੇ ਤਾਂ ਦੁਬਧਾ ਦੂਰ ਹੋ ਜੂਗੀ ਅਤੇ ਮਨ ਨੂੰ ਸ਼ਾਂਤੀ ਆ ਜਾਊਗੀ। ਮਹਾਰਾਜ ਕਹਿੰਦੇ ਗੁਰ ਸ਼ਬਦ ਦਰੜਾਇਆ ਪਰਮ ਪਦ ਪਾਇਆ, ਦੁਤੀਆ ਗਏ ਸੁੱਖੋ, ਦੁਤੀਆ ਕੀ ਦੁਬਧਾ, ਅਤੇ ਦੁਬਧਾ ਮਰ ਕੇ ਤਾਂ ਆਪੇ ਆਨੰਦ ਆ। ਫਿਰ ਤਾਂ ਹੀ ਕਹਿੰਦੇ ਨੇ ਐਸਾ ਕੋਏ, ਐਸਾ ਕੋਏ ਜੋ ਦੁਬਧਾ ਮਾਰ ਗਵਾਵੇ, ਇਸੇ ਮਾਰ ਰਾਹ ਜੋ ਕਮਾਵੇ। ਆ ਚਲੋ ਫਿਰ ਆਪਾਂ ਇਹ ਦੁਬਧਾ ਗੁਰੂ ਹੀ ਮਾਰ ਸਕਦਾ, ਆਪਾਂ ਨਹੀਂ ਮਾਰ ਸਕਦੇ, ਆਪਾਂ ਗੁਰੂ ਦੇ ਮੁੱਖ ਨਾਲ ਜੁੜਨਾ। ਕੋਈ ਕਿਵੇਂ ਜੁੜਾਂਗੇ? ਆਵਾਜ਼ ਨੂੰ ਸੁਣਨਾ, ਅੰਦਰ ਨੂੰ ਜਦੋਂ ਪਾਉਣ ਆਉਂਦੀ ਹੈ ਸਵਾਸ ਆਉਂਦਾ ਉਦੋਂ ਵਾਹੇ ਕਹਿਣਾ, ਜਦੋਂ ਵਾਪਸ ਉਦੋਂ ਗੁਰੂ ਕਹਿਣਾ। ਇਹਨੂੰ ਕਹਿੰਦੇ ਨੇ ਸਾਸ ਗਰਾਸ, ਜੋ ਸਾਸ ਗਰਾਸ ਤੇ ਹੈ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮੰਨ ਪਾਵੇ। ਆ ਚਲੋ ਫਿਰ ਆਪਾਂ ਜਿਹੜੇ ਸਤਿਗੁਰੂ ਨੂੰ ਪਿਆਰ ਕਰਦੇ ਨੇ, ਸੱਚੇ ਪਾਤਸ਼ਾਹ ਨੂੰ ਪਿਆਰ ਕਰਦੇ, ਜਿਹ ਤੋਂ ਲੈ ਲੈ ਖਾਂਦੇ ਆਪਾਂ, ਅਤੇ ਫਿਰ ਮਾਰ ਕਹਿੰਦੇ ਉਹਦਾ ਉਹਨੇ ਉਹਦਾ ਸਿਮਰ ਵੀ ਕਰ ਲਓ, ਉਹਨੂੰ ਕਿਤੇ ਮਿਲ ਵੀ ਲਓ ਇੱਕ ਵਾਰੀ, ਆ ਸਾਹ ਦਿੰਦਾ ਸਾਹਮਣੇ ਖੜਾ ਵੀ ਕਿਤੇ ਦਾ ਮੈਨੂੰ ਬੱਚੇ ਬੁਲਾਉਣ, ਤਾਂ ਆਪਾਂ ਉਹਨੂੰ ਬੁਲਾਉਂਦੇ ਨੇ, ਦਾਤਾਂ ਮੰਗੀ ਜਾਂਦੇ ਅਤੇ ਦਾਤ ਪਿਆਰੀ ਵਿਛੜਿਆ ਦਿੱਤਾ। ਅਤੇ ਹੁਣ ਤੁਸੀਂ ਆਪ ਹੀ ਸੋਚ ਲਓ, ਜਿਹੜੇ ਬੱਚੇ ਮਾਂ ਪਿਓ ਤੋਂ ਲਈ ਜਾਂਦੇ ਨੇ ਅਤੇ ਮਾਂ ਪਿਓ ਨੂੰ ਬੁਲਾ ਕੇ ਰਾਜੀ ਨੇ, ਅਤੇ ਫਿਰ ਦੁਖੀ ਬਣ, ਖਾਂਦੇ ਤਾਂ ਮਾਂ ਪਿਓ ਦਾ ਨਾ। ਇਸ ਕਰਕੇ ਆਪਾਂ ਜਿਹਦਾ ਖਾਂਦੇ ਹਾਂ ਉਹ ਇੰਨਾ ਦਿਆਲੂ ਆ, ਉਹਦੋਂ ਨਾਂ ਵੀ ਸਿਮਰੀ ਤਾਂ ਵੀ ਸਾਨੂੰ ਪਾਲਦਾ, ਜੇ ਸਿਮਰਾਂਗੇ ਫਿਰ ਤਾਂ ਵੱਖਰੀ ਗੱਲ ਆ, ਆਨੰਦ ਵੱਖਰਾ ਹੀ ਆ, ਗੋਤ ਬੈਠੇ ਆਨੰਦ ਮਾਣਾਂਗੇ। ਪਰ ਜਿਹੜੇ ਨਹੀਂ ਵੀ ਸਿਮਰਦੇ ਉਹਦੇ ਖਿਲਾਫ਼ ਵੀ ਬੋਲਦੇ ਨੇ ਨਾਸਤਕ ਜਿਹੜੇ, ਉਹਨਾਂ ਨੂੰ ਪਿਆਰ ਕਰ, ਉਹਨਾਂ ਨੂੰ ਵੀ ਦਿੰਦਾ ਖਾਣ, ਉਹਨੂੰ ਪਤਾ ਮੇਰੇ ਬੱਚੇ ਇਹਨਾਂ ਦੀ ਮੱਤ ਮਾਰੇਗੀ, ਇਹਨਾਂ ਨੇ ਪੰਜਾਂ ਪਿੱਛੇ ਲਾ ਕੇ ਮੱਧ ਪੀ ਲਈ,

ਜਦੋਂ ਹੋਸ਼ ਵਿੱਚ ਆਉਣਗੇ ਫਿਰ ਪਛਤਾਉਣਗੇ ਵੀ ਤਾਂ ਪਿਓ ਦੇ ਖਿਲਾਫ ਬਹੁਤ ਮਾੜੇ ਸ਼ਬਦ ਬੋਲੇ। ਟੂਟ ਪ੍ਰੀਤ ਗਈ ਬਰਬੋਲ ਬੁਰੇ ਬੋਲ ਬੋਲ ਬੈਠੇ ਲੋਕਾਂ ਪਿੱਛੇ ਲੱਗ ਗਏ। ਆ ਚਲੋ ਆਪਾਂ ਸਾਰੇ ਸਤਿਗੁਰੂ ਅੱਗੇ ਬੇਨਤੀ ਕਰੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਆਪ ਜੀ ਨੇ ਚਮਨ ਕੀਤਾ, ਸਿੱਖਾਂ ਉਤਾਰਿਆ, ਗੁਰਮੁਖਾਂ ਉਤਾਰਿਆ, ਸ਼੍ਰੀ ਹਰਿਮੰਦਰ ਸਾਹਿਬ ਬਣਾ ਕੇ ਸਾਨੂੰ ਬਹੁਤ ਸੌਖਾ ਕੀਤਾ ਵੀ ਜਿਹੜੇ ਇੱਥੇ ਇਸ਼ਨਾਨ ਕਰਨਗੇ ਤਨ ਰੋਗ ਦੂਰ ਹੋਊਗਾ, ਜਦੋਂ ਅੰਦਰ ਜਾਣਗੇ ਮਹਾਰਾਜ ਦੇ ਸਨਮੁਖ ਹੋਣਗੇ ਤਾਂ ਮਨ ਦੇ ਦੁੱਖ ਦੂਰ ਹੋਣਗੇ। ਆ ਚਲੋ ਆਪਾਂ ਸਾਰੇ ਜਿਹੜਾ ਸਮਾਂ 5 ਵਜੇ ਫਿਰ ਆਪਾਂ ਸਮਾਪਤੀ ਕਰ ਦਾਂਗੇ ਅਤੇ 10 ਮਿੰਟ ਆਪਾਂ ਇੱਕ ਚਿੱਤ ਹੋ ਕੇ ਅੱਖਾਂ ਬੰਦ ਕਰਕੇ ਸਿਮਰ ਕਰਨਾ, ਯਾਨੀ ਕਿ ਆਪਦੇ ਪਿਤਾ ਦੀ ਸੇਵਾ ਕਰਨੀ। ਆ ਕਰੋ ਨੇਤਰ ਬੰਦ, ਅੱਖਾਂ ਬੰਦ ਕਰ ਲਓ, ਕਰੋ ਸ਼ੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਖਾਲਸਾ ਕਹਿੰਦੇ ਨੇ ਮਨ ਨੂੰ, ਇਹ ਉਹਦਾ ਪੁੱਤਰ ਹੈ, ਇਹ ਵਾਹਿਗੁਰੂ ਜੀ ਦਾ ਖਾਲਸਾ। ਅਤੇ ਫਤਿਹ ਵੀ ਵਾਹਿਗੁਰੂ ਨੇ ਪਾਉਣੀ ਆ, ਉਹ ਤੋਂ ਬਿਨਾਂ ਮਨ ਜਿੱਤ ਨਹੀਂ ਸਕਦਾ। ਇਸ ਕਰਕੇ ਇੱਥੇ ਫਿਰ ਆਪਾਂ ਨੂੰ ਦੱਸਿਆ ਗਿਆ ਵੀ ਜਦੋਂ ਤੁਸੀਂ ਇਹ ਰਸਤੇ ਤੁਰੋਂਗੇ ਨਾ, ਕਹਿੰਦੇ ਜਿੰਨਾ ਚਿਰ ਉਹ ਤੁਹਾਨੂੰ ਅੰਦਰੋਂ ਆਵਾਜ਼ ਨਹੀਂ ਮਾਰਦਾ, ਤੁਸੀਂ ਉਹਨੂੰ ਆਵਾਜ਼ਾਂ ਦਿੰਦੇ ਰਹਿਣਾ, ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਅਤੇ ਲੇਕਿਨ ਅਵਸਥਾਵਾਂ ਬਹੁਤੀਆਂ ਐਚ ਹੁੰਦੀਆਂ। ਅੱਜ ਤਾਂ ਅਵਸਥਾਵਾਂ ਦੇ ਬੜੇ ਪਰੇ ਪਰੇ ਬੈਠੇ ਨੇ, ਪਤਾ ਨਹੀਂ ਕਿੱਥੋਂ ਉਹਨਾਂ ਨੂੰ ਸਿਖਾ ਤਾ, ਝੂਠ ਮਾਰਦੇ ਆ। ਦੋ ਹੀ ਅਵਸਥਾਵਾਂ ਨੇ, ਨੋਟ ਕਰ ਲੈਣੀ ਆਪਾਂ। ਇੱਕ ਤਾਂ ਮਿਲਾਪ, ਜਿਹੜੇ ਸਿਮਰਦੇ ਸਿਮਰਦੇ ਅਨਹਦ ਨੂੰ ਸੁਣਦੇ ਨਾਤ ਦੇ ਰਾਹੀਂ ਸੱਚ ਵਿੱਚ ਸਮਾ ਗਏ, ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹਨਾਂ ਨੂੰ ਕੀ ਬੋਲਣ ਦੀ ਲੋੜ ਆ, ਆਪਦੇ ਪਿਤਾ ਨੂੰ ਮਿਲੇ, ਆਪਦੇ ਘਰ ਗਏ। ਅਤੇ ਜੇ ਅਸੀਂ ਨਹੀਂ ਮਿਲੇ, ਜੇ ਵਿਛੋੜਾ, ਫਿਰ ਸਾਨੂੰ ਪਛਾਣ ਕਰਾਉਣੀ ਪੈਂਦੀ ਹੈ ਕਿ ਮੈਂ ਆਹ ਕੰਮ ਕਰਦਾ, ਪਤਾ ਲੱਗ ਜਾਵੇ ਮੈਂ ਗੁਰਮੁਖ ਹਾਂ। ਆਪਦੀ ਪਛਾਣ ਕਰਨ, ਗੁਰਮੁਖ ਨੂੰ ਪਛਾਣ ਕਰਨ ਦੀ ਲੋੜ ਨਹੀਂ। ਇਸ ਕਰਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ, ਜਬ ਲੰਘ ਜੋਬਨ ਸਾਸ਼ ਹੈ, ਤਬ ਲੰਘੇ ਤਨ ਦੇ, ਸੁਣ ਮਨ ਮਿੱਤਰ ਪਿਆਰਿਆ ਮਿਲੇ ਵੇਲਾ ਹੈ। ਇਹ ਉਹਨਾਂ ਦੇ ਸਿਮਰ ਕਰੀ ਜਾਣਾ ਜਿੰਨਾ ਚਿਰ ਉਹ ਅੰਦਰੋਂ ਬੋਲਦਾ ਨਹੀਂ, ਜਿੱਦਣ ਬੋਲ ਪਿਆ ਫਿਰ ਬੋਲਣ ਦੀ ਲੋੜ ਨਹੀਂ, ਪਰ ਲੋਕਾਂ ਨੂੰ ਦਿਖਾਉਣ ਦੀ ਲੋੜ ਨਹੀਂ। ਆਹ ਮੇਰੀ ਚਟੇਜ ਆ, ਮੇਰੀ ਵਾਸਤਾ, ਆਪਣੀ ਕੀ ਚਟੇਜ ਹੈ, ਆਪਣੀ ਕੀ ਕਮਾਈ ਹੈ। ਇੱਧਰ ਵੀ ਇਹਦਾ ਦਿੱਤਾ ਖਾਣੇ ਆ, ਅੰਦਰ ਵੀ ਇਹਦੀ ਕਿਰਪਾ ਦਾ ਰਸਤਾ ਤੈਅ ਹੋਣਾ। ਆਪਣਾ ਆਪਣੇ ਤਾਂ ਤੋਂ ਆਪਦੇ ਮਨ ਦਾ ਗਿਆਨ ਨਹੀਂ ਸਾਨੂੰ, ਦੂਜੇ ਦੇ ਮਨ ਦੇਖ ਲੈਂਦੇ, ਆਪਦਾ ਮਨ ਦਿਖਦਾ ਨਹੀਂ। ਇਸ ਕਰਕੇ ਇਹ ਆਪਾਂ ਸਾਰਿਆਂ ਨੇ ਕਰਨੀ ਕੋਸ਼ਿਸ਼। ਬਹੁਤ ਧੰਨਵਾਦ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ, ਸਤਿਕਾਰ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਕਿਰਪਾ ਕੀਤੀ, ਆਪਾਂ ਨੂੰ ਆਪਦੀ ਗੋਦ ਵਿੱਚ ਸੰਗਤ ਬਖਸ਼ਿਸ਼ ਕੀਤੀ, ਆਪਾਂ ਨੂੰ ਸਮਝਾਇਆ ਵੀ ਤੁਸੀਂ ਲੋਕਾਂ ਨੂੰ ਛੱਡੋ, ਆਪਦੇ ਪਿਤਾ ਪਿੱਛੇ ਲੱਗੋ, ਲੋਕਾਂ 'ਚ ਘੱਟ ਬੈਠੋ, ਗੁਰੂ ਕੋਲ ਜ਼ਿਆਦਾ ਬੈਠੋ। ਅਤੇ ਦੂਸਰੇ ਨੰਬਰ 'ਤੇ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖਾਂ ਦਾ, ਗੁਰਸਿੱਖਾਂ ਦਾ, ਜੋ ਕੀਰਤਨ ਕਰਦੇ ਨੇ, ਕਥਾ ਕਰਦੇ ਨੇ, ਸਭ ਦਾ ਧੰਨਵਾਦ। ਧੰਨਵਾਦ ਭਾਈ ਅਵਤਾਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਸੰਗਤ ਦੀ ਸੇਵਾ ਦਾ ਮੌਕਾ ਦਿੱਤਾ ਵੀ ਆਪਾਂ ਜਿੱਥੇ ਵੀ ਬਹਿੰਦੇ ਆਪਾਂ ਸੇਵਾ ਕਰੀਏ, ਆਪਣਾ ਗੁਰੂ ਖੁਸ਼ ਹੋ ਜਾਏ ਸੇਵਾ 'ਤੇ। ਅਤੇ ਹੋ ਸਕਦਾ ਆਪਾਂ ਨੂੰ ਗਾਲਾਂ ਲਾ ਕੇ ਆਪਾਂ ਨੂੰ ਮੁਕਤ ਕਰ ਦੇ, ਆਪਾਂ ਲਾ ਲਈ। ਧੰਨਵਾਦ ਭਾਈ ਅਵਤਾਰ ਸਿੰਘ ਜੀ ਦਾ, ਧੰਨਵਾਦ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਚੰਦਰ ਮਾਲਾ ਜੀ ਦਾ, ਜਿਨ੍ਹਾਂ ਨੇ ਗੁਰੂ ਦੇ ਨਾਲ ਜੋੜ ਕੇ ਦੱਸਿਆ ਵੀ ਇਹ ਗੁਰੂ ਤੋਂ ਬਿਨਾਂ ਪਾਤਸ਼ਾਹ ਨਹੀਂ ਜਾਣਾ, ਜੋ ਗੁਰੂ ਕਹਿੰਦੇ ਨੇ ਉਹ ਕਾਰ ਕਰੋ, ਉਹ ਮਿਹਨਤ ਕਰੋ, ਅਤੇ ਨਾਲੇ ਸੰਸਾਰ ਦੀ ਕਿਰਤ ਕਰੋ ਤਨ ਵਾਸਤੇ, ਨਾਲੇ ਮਨ ਵਾਸਤੇ ਕਿਰਤ ਕਰੋ, ਇਹ ਦੋਨੇ ਕੰਮ ਕਰੋ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਜਿੱਥੇ ਨਹੀਂ ਪਤਾ ਤਾਂ ਗੁਰੂ ਤੋਂ ਅੱਗੇ ਪੁੱਛ ਲਓ। ਇਸ ਕਰਕੇ ਆਪਾਂ ਇੱਦਾਂ ਸਾਰਿਆਂ ਨੂੰ ਚੱਲਣਾ, ਮਾਰ ਕਿਰਪਾ ਕਰਨ। ਇੰਨੇ ਵਿਚਾਰ ਕਰਦੇ ਹੋਏ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਦੇ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾਲਾ ਸੁਣ ਵੱਡਾ ਆਖੈ ਸਭ ਕੋਏ ਕਿ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ।

ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ।

ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ।

ਸਿਮ੍ਰਿਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ

ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉੜੇ ਉੜਾਵੈ ਸੈ ਕੋਸਾ ਤਿਸ ਪਾਸ਼ੈ ਬਚਰੀ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਦ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ, ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ, ਸੇ ਜਨ ਜੋਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਾਟ

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ, ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ।

ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਅਹੁ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ

ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ

ਤਾਕੋ ਕਰ ਪਾਹਨ ਅਨੁਮਾਨਤ ਮਹਾਂ ਮੂੜ ਕਛ ਭੇਦ ਨ ਜਾਣਤ ਮਹਾਂ ਦੇਵ ਕਉ ਕਹਿਤ ਸਦਾ ਸਿਵ।

ਤੁਮਰਾ ਲਖਾ ਨ ਜਾਇ ਪਸਾਰਾ, ਕਿਹ ਬਿਰ ਸਜਾ ਪ੍ਰਿਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹਿ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੈ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵਯੰ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਘਾਤਾ। ਜੇ ਅਸਤੁਇ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ।

ਛਾੜ ਕੈ ਗਾਹਿਓ ਤੁਹਾਰੋ ਦੁਆਰ ਬਾਹ ਗਾਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ

ਸਥਾਪਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ, ਅਗਨੀ ਉੱਧਰ ਮਾਹੀ। ਸੁਣ ਕੇ ਜਮ ਕੇ ਦੂਤ, ਨਾਈ ਤੀੜੇ ਛੱਡ ਜਾਹੇ, ਭੋਜਲ ਬਿਖਮ ਅਸਗਾਹ ਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੂੰ ਕਿਰਪਾਲ, ਸੰਭਾਲੇ ਸਾਹੀ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ।

ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ। ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ, ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪ ਉਬਾਰਿਆ ਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ, ਹੋਆ ਆਪ ਦਇਆਲ ਮਨਹੋ ਨਾਮ ਵਿਸਾਰਿਆ ਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਆ ਨ, ਤੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ।

ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਲੜੀਵਾਰ ਚੱਲ ਰਹੀ ਵਿਚਾਰ ਦੌਰਾਨ ਚੌਥੀ ਅਸ਼ਟਪਦੀ ਦਾ ਪਦਾ ਨੰਬਰ 3 ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 267 ਪਰ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਨਿਰੰਕਾਰ ਦੀ ਜੋ ਵਿਆਪਕਤਾ ਸਮੁੱਚੇ ਸੰਸਾਰ 'ਤੇ ਵਰਤ ਰਹੀ ਰਹਿਮਤ ਦਾ ਜ਼ਿਕਰ ਮਹਾਰਾਜ ਜੀ ਨੇ ਸਾਡੇ ਸਨਮੁਖ ਕੀਤਾ ਕਿ ਇਨਸਾਨੀ ਬਿਰਤੀ ਹੈ ਪਿਓ ਨਿਰੰਕਾਰ ਸਦੀਵ ਕਾਲ ਤੱਕ ਸਦਾ ਅੰਗ ਸੰਗ ਹੈ, ਪਰ ਇਨਸਾਨ ਆਪਣੇ ਜੀਵਨ ਦੇ ਇਸ ਭਾਵ ਦੇ ਵਿੱਚ ਉਸ ਕਰਤੇ ਪੁਰਖ ਨੂੰ ਭੁਲਾ ਚੁੱਕਾ ਹੈ। ਜੀਵਨ ਦੇ ਬਾਹਰੀ ਰੁਝੇਵਿਆਂ ਨੇ ਇੰਨਾ ਕੁ ਵਿਅਸਤ ਕਰ ਦਿੱਤਾ ਕਿ ਜੀਵਨ ਦਾ ਆਧਾਰ ਜਿਹੜਾ ਸੀ ਕਰਤੇ ਪੁਰਖ ਦੀ ਯਾਦ ਵਿੱਚ ਨਿਰੰਕਾਰ ਦੀ ਸਮਰਪਣ ਭਾਵਨਾ ਵਿੱਚ ਉਹ ਰਿਹਾ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਘਰ ਦੇ ਵਿੱਚ ਆਉਣ, ਅੱਜ ਦਾ ਜੋ ਪਾਵਨ ਗੁਰ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ, ਆਦ ਅੰਤ ਜੋ ਰੱਖਣਹਾਰ। ਸਤਿਗੁਰੂ ਜੀ ਨੇ ਕਿਹਾ ਆਦ, ਆਦ ਦਾ ਅਰਥ ਹੈ ਮੁੱਢ ਤੋਂ, ਆਰੰਭਤਾ ਤੋਂ, ਅੰਤ ਤੱਕ, ਭਾਵ ਕਿ ਇਹ ਸੰਸਾਰ ਦੇ ਅੰਤ ਤੱਕ, ਸੰਪੂਰਨਤਾ ਤੱਕ ਜੋ ਰੱਖਣਹਾਰ। ਸਤਿਗੁਰੂ ਕਹਿਣ ਲੱਗੇ ਉਹ ਰੱਖਣਹਾਰ ਅਕਾਲ ਪੁਰਖ ਜਿਹੜਾ ਆਪਾਂ ਕਹਿ ਲਈਏ ਸ੍ਰਿਸ਼ਟੀ ਦੀ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ, ਮਨੁੱਖੀ ਸਰੀਰ ਦੀ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ, ਮਨੁੱਖ ਦੇ ਜੀਵਨ ਤੋਂ ਮਰਨ ਤੱਕ ਸਾਰਾ ਕੁਝ ਵਿੱਚ ਆ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਆਦਿ ਤੋਂ ਲੈ ਕੇ ਅੰਤ ਤੱਕ ਜੋ ਰੱਖਣਹਾਰ, ਜੋ ਕਰਤਾ ਪੁਰਖ ਆਪ ਰੱਖਣ ਵਾਲਾ ਹੈ, ਰਖਵਾਲਾ ਹੈ। ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਕਾ ਅੰਤਰਜਾਮੀ। ਮਹਾਰਾਜ ਜੀ ਨੇ ਕਿਹਾ ਕਿ ਇਸ ਜੀਵਨ ਵਿੱਚ ਇੱਕ ਅਕਾਲ ਪੁਰਖ ਰਖਵਾਲਾ ਹੈ, ਉਹ ਰੱਖਣਹਾਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾਂ ਨਰਵਾ। ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਕਰਕੇ ਸਮਝਾ ਦਿੱਤਾ ਸੀ ਕਿ ਆਦ ਅੰਤ ਜੋ ਰੱਖਣਹਾਰ, ਜੋ ਕਰਤਾ ਪੁਰਖ ਆਪ ਰੱਖਣ ਵਾਲਾ ਹੈ, ਜਿਹਦਾ ਸੁਭਾਅ ਹੈ ਕਿ ਇਸ ਜੀਵਨ ਵਿੱਚ
ਉਹ ਆਪ ਨਿਰੰਕਾਰ ਜਿਹੜਾ ਹੈ, ਜਿੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਏ। ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਜਿਹੜਾ ਹੈ ਉਹ ਜੀਵਨ ਦੇ ਵਿੱਚ ਸਾਡਾ ਰਖਵਾਲਾ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਰਾਖਤ ਹੈ ਅਪਨੋ ਕਰ ਦੈ ਕਰ ਪਾਪ ਸਭੂ ਨਾ ਭੇਟਣ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪੱਟ ਬੀਜ ਬਚਾਵੇ। ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਜਿਹੜਾ ਹੈ ਉਹ ਰਖਵਾਲਾ ਹੈ, ਉਹ ਨਿਰੰਕਾਰੀ ਜੋਤ ਜਿਹੜੀ ਸਰਬ ਵਿਆਪਕ ਹੈ। ਮਹਾਰਾਜ ਕਹਿਣ ਕਿ ਉਹ ਕਰਤਾ ਪੁਰਖ ਆਦਿ ਅੰਤ ਜੋ ਰਾਖਣ ਹਾਰ, ਜਿਹਦਾ ਸਦੀਵ ਕਾਲ ਤੱਕ ਜਿਹੜਾ ਹੈ, ਔਰ ਇਸ ਗੱਲ ਦਾ ਅਸੀਂ ਅਹਿਸਾਸ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਜਿਹੜਾ ਹੈ ਉਹ ਮਹਿਸੂਸ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਉਹ ਕਰਤਾ ਪੁਰਖ ਇਸ ਜੀਵਨ ਵਿੱਚ ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸਭੂ ਨਾ ਭੇਟਣ ਪਾਵੈ, ਉਹ ਆਪ ਜਿਹੜਾ ਹੈ ਉਹ ਰੱਖਣ ਵਾਲਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਰੱਖੇ ਰੱਖਣ ਹਾਰ ਆਪ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਇੱਕ ਪਾਸੇ ਤੇ ਇਹ ਰਖਵਾਲਾ ਹੋ ਗਿਆ, ਇੱਕ ਪਾਸੇ ਸਤਿਗੁਰੂ ਮਹਾਰਾਜ ਜੀ ਦੇ ਸਨਮੁੱਖ ਹੋ ਕੇ ਆਪਾਂ ਬੇਨਤੀ ਰੂਪ ਦੇ ਵਿੱਚ ਇਸ ਗੱਲ ਦਾ ਅਹਿਸਾਸ ਕਰਦੇ ਹਾਂ ਕਿ ਕਰਤਾ ਪੁਰਖ ਜਿਹੜਾ ਹੈ ਉਹ ਜੀਵਨ ਦੇ ਵਿੱਚ ਜਿਹੜਾ ਹੈ ਉਹ ਹਰੇਕ ਸਮੇਂ ਹਰ ਵਕਤ ਪਲ ਪਲ ਜਿਹੜੀ ਹੈ ਉਹ ਰੱਖਿਆ ਕਰਨ ਵਾਲਾ ਹੈ। ਮਹਾਰਾਜ ਜੀ ਨੇ ਕਿਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਮਹਾਰਾਜ ਜੀ ਨੇ ਕਿਹਾ ਆਦਿ ਅੰਤ ਜੋ ਰਾਖਣ ਹਾਰ, ਜਿਹੜਾ ਕਰਤਾ ਪੁਰਖ ਹੈ ਆਦਿ ਤੋਂ ਲੈ ਕੇ ਜਿਹਨੇ ਅੰਤ ਤੱਕ ਰੱਖਿਆ ਕੀਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ 'ਚ ਜ਼ਿਕਰ ਕਰਦਿਆਂ ਕਿਹਾ ਮਾਤਾ ਕੇ ਉੱਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਆਦਿ ਅੰਤ ਜੋ ਰਾਖਣ ਹਾਰ ਤਿਸ ਸਿਉਂ ਪ੍ਰੀਤ ਨਾ ਕਰੈ ਗਵਾਰ। ਮਹਾਰਾਜ ਜੀ ਕਹਿਣ ਲੱਗੇ ਅਣਜਾਣ ਬੰਦਾ ਗਵਾਰ ਬਣ ਕੇ ਬੈਠਾ ਹੈ ਜਿਹਨੇ ਸਾਰਾ ਕੁਝ ਰੱਖਿਆ। ਸਤਿਗੁਰੂ ਜੀ ਕਹਿੰਦੇ ਅਸਲ ਵਿੱਚ ਉਹਦੇ ਨਾਲ ਪ੍ਰੀਤ ਹੀ ਕੋਈ ਨਹੀਂ, ਉਹਦੀ ਯਾਦ ਹੀ ਹਿਰਦੇ ਵਿੱਚ ਬਣ ਨਹੀਂ ਰਹੀ। ਜਿਹਨੇ ਆਦਿ ਤੋਂ ਲੈ ਕੇ ਅੰਤ ਤੱਕ ਰੱਖਿਆ ਕੀਤੀ, ਸਤਿਗੁਰੂ ਕਹਿਣ ਲੱਗੇ ਉਹਦੇ ਨਾਲ ਕੋਈ ਪ੍ਰੇਮ, ਉਹਦੇ ਨਾਲ ਕੋਈ ਨੇਹੋ ਰਿਹਾ ਹੀ ਨਹੀਂ, ਉਹਦੇ ਨਾਲੋਂ ਸੰਬੰਧ ਟੁੱਟ ਗਿਆ। ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ। ਸਤਿਗੁਰੂ ਜੀ ਕਹਿੰਦੇ ਜਿਹਨੇ ਰੱਖਿਆ ਕੀਤੀ, ਜਿਹਨੇ ਲਾਜ ਰੱਖੀ, ਪਤ ਰੱਖੀ, ਉਹਦੇ ਨਾਲ ਅਸੀਂ ਜੀਵਨ ਦੇ ਵਿੱਚ ਜਿਹੜਾ ਹੈ ਉਹ ਪ੍ਰੀਤ ਘਟਾ ਦਿੱਤੀ, ਅਕਿਰਤ ਘਣਤਾ ਸਾਡੇ ਜੀਵਨ ਦੇ ਵਿੱਚ ਜਿਹੜੀ ਹੈ ਉਹ ਪ੍ਰਤੱਖ ਹੋ ਗਈ। ਸਤਿਗੁਰੂ ਮਹਾਰਾਜ ਕਹਿਣਗੇ ਜਦੋਂ ਦੁੱਖ ਆਉਂਦਾ ਹੈ ਅਸੀਂ ਫਿਰ ਦੌੜਦੇ ਹਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਅਰਦਾਸ ਕਰਦੇ ਹਾਂ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ। ਪਰ ਮਹਾਰਾਜ ਕਹਿਣਗੇ ਜਦੋਂ ਵਡਿਆਈ ਪ੍ਰਾਪਤ ਹੋਵੇ, ਦੁਨੀਆਂ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣ, ਮਹਾਰਾਜ ਜੀ ਕਹਿਣਗੇ ਤਿਸਿਓ ਪ੍ਰੀਤ ਨਾ ਕਰੇ ਗਵਾਰ, ਫਿਰ ਉਹਦੇ ਨਾਲੋਂ ਟੁੱਟਣਾ ਲਾਜ਼ਮੀ ਹੋ ਜਾਂਦਾ। ਫਿਰ ਦੁਨਿਆਵੀ ਤਲ 'ਤੇ ਬਹੁਤ ਵੱਡੀ ਜਿਹੜੀ ਹੈ ਉਹ ਵਿਛੋੜੇ ਦੀ ਪ੍ਰਾਪਤੀ ਮਨੁੱਖੀ ਜੀਵਨ ਦੇ ਵਿੱਚ ਹੋ ਜਾਂਦੀ। ਮਹਾਰਾਜ ਕਹਿਣ ਲੱਗੇ ਉਹ ਕਰਤਾ ਪੁਰਖ ਆਪ ਰੱਖਣ ਵਾਲਾ ਹੈ, ਹਰੇਕ ਥਾਂ ਦੇ ਉੱਪਰ ਉਸ ਦੀ ਬਖਸ਼ਿਸ਼ ਇਹ ਹੈ ਕਿ ਉਹ ਲਾਜ ਰੱਖਦਾ, ਪਤ ਰੱਖਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਗਏ ਉਹਦੇ ਨਾਲੋਂ ਅਸੀਂ ਪ੍ਰੀਤ ਕਰਨੀ ਛੱਡ ਦਿੱਤੀ, ਅਤੇ ਜਿੱਦਣ ਪ੍ਰੀਤ ਕਰਨੀ ਛੱਡ ਦਿੱਤੀ ਫਿਰ ਸਤਿਗੁਰੂ ਸਾਹਿਬ ਮਹਾਰਾਜ ਗੁਰਬਾਣੀ ਵਿੱਚ ਇਸ ਗੱਲ ਦਾ ਵੀ ਨਿਰਣਾ ਕਰਕੇ ਸਮਝਾਉਂਦੇ ਵੀ ਇੱਕ ਨਾਲੋਂ ਛੱਡ ਕੇ ਕਿਸੇ ਹੋਰ ਪਾਸੇ ਤੁਰ ਪਏ ਹੋ, ਅਤੇ ਇਸ ਗੱਲ ਦਾ ਵੀ ਖਿਆਲ ਮਨ ਵਿੱਚ ਕਰਨਾ ਕਿ ਜੀਵਨ ਦੇ ਵਿੱਚ ਆਦਿ ਅੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ, ਜਾ ਕੀ ਸੇਵਾ ਨਵਨਿਤ ਪਾਵੇ ਤਾਸਿਓ ਮੂੜਾ ਮਨ ਨਹੀਂ ਲਾਵੇ। ਮਹਾਰਾਜ ਕਹਿਣਗੇ ਜਿਹਦੀ ਸੇਵਾ ਵਿੱਚੋਂ 9 ਨਿਧੀਆਂ ਅਤੇ 18 ਸਿੱਧੀਆਂ ਪ੍ਰਾਪਤ ਹੋਣੀਆਂ ਸੀ, ਮਹਾਰਾਜ ਕਹਿਣਗੇ ਉਹਦੀ ਸੇਵਾ ਵਾਲੇ ਪਾਸੇ ਤਾਂ ਮੂੰਹ ਹੀ ਨਹੀਂ ਕੀਤਾ। ਜਿਹਦੀ ਸੇਵਾ ਵਿੱਚੋਂ ਹੀ ਬਹੁਤ ਕੁਝ ਮਿਲਣਾ ਸੀ, ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਜੀਵਨ ਦੇ ਵਿੱਚ ਉਹਦੇ ਵਾਲੇ ਪਾਸੇ ਤਾਂ ਗਏ ਕਦੀ ਨਹੀਂ। ਇਸ ਕਰਕੇ ਜਦੋਂ ਇਸ ਪਾਸੇ ਨੂੰ ਤੁਰਨਾ ਹੈ
ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹਨਾਂ ਕੁਝ ਗੱਲਾਂ ਦਾ ਖਿਆਲ ਕਰਨਾ ਬਹੁਤ ਲਾਜ਼ਮੀ ਹੈ, ਜਿਹਨੇ ਆਦਿ ਤੋਂ ਲੈ ਕੇ ਅੰਤ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਰੱਖਿਆ ਕੀਤੀ, ਉਹਦੇ ਨਾਲੋਂ ਫਿਰ ਸੰਬੰਧ ਟੁੱਟ ਗਿਆ। ਅਤੇ ਜਿੱਦਣ ਸੰਬੰਧ ਟੁੱਟਿਆ ਫਿਰ ਮਹਾਰਾਜ ਜੀ ਕਹਿੰਦੇ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ, ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ। ਰੋਜ਼ ਸਤਿਗੁਰੂ ਮਹਾਰਾਜ ਕਹਿਣਗੇ ਫਿਰ ਵਿੱਚ ਕਿਸੇ ਨੇ ਖਲੋਣਾ ਹੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਪ੍ਰੀਤ ਨਹੀਂ ਹੈ, ਉਹਦੇ ਨਾਲ ਪ੍ਰੇਮ ਹੀ ਨਹੀਂ ਹੈ, ਜਿਹਦੇ ਕਾਰਨ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਾਰਾ ਵਰਤਾਰਾ ਅਸੀਂ ਵੇਖ ਰਹੇ, ਸਾਰੀ ਦਾਤ ਜਿਹਦੇ ਤੋਂ ਪ੍ਰਾਪਤ ਹੋ ਰਹੀ ਉਹਦੇ ਨਾਲ ਪ੍ਰੇਮ ਨੇਹੋ ਨਹੀਂ ਬਣ ਸਕਿਆ। ਇੱਥੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਕਿ ਜਿੱਦਣ ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ, ਫਿਰ ਉਦਣ ਇਹ ਅਵਸਥਾ ਬਣਦੀ ਜਿੱਦਣ ਵਿਛੋੜਾ ਹੋ ਜਾਏ। ਉਦਾਹਰਨ ਆਪ ਜੀ ਦੇ ਸਨਮੁਖ ਕਿ ਵਿਛੋੜੇ ਦਾ ਪਤਾ ਕਿਵੇਂ ਲੱਗਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋ ਪਾਵਨ ਬਾਣੀ ਨੇ ਸਮਝਾਇਆ, ਇੱਕ ਉਦਾਹਰਨ ਆਪ ਜੀ ਦੇ ਸਨਮੁਖ ਰੱਖਣ ਲੱਗਾ। ਇੱਕ ਬੱਚਾ ਜਿਹਦੀ ਉਮਰ ਅਜੇ ਛੋਟੀ ਹੈ, ਆਪਣੀ ਸਾਂਭ ਸੰਭਾਲ ਕਰਨੀ ਬਹੁਤ ਔਖੀ, ਪਿਤਾ ਦੇ ਨਾਲ ਮੇਲੇ ਵਿੱਚ ਚਲਾ ਗਿਆ ਅਤੇ ਮੇਲੇ ਦੇ ਵਿੱਚ ਪਹੁੰਚ ਕੇ ਉਹ ਕੀ ਵੇਖਦਾ ਵੀ ਬੇਅੰਤ ਤਰ੍ਹਾਂ ਦੀਆਂ ਖੇਡਾਂ ਉੱਥੇ ਬਣੀਆਂ ਹੋਈਆਂ, ਉਹਦੇ ਖੇਡਣ ਵਾਸਤੇ ਸਮਾਨ ਪਿਆ ਹੈ, ਖਾਣ ਵਾਸਤੇ 50 ਚੀਜ਼ਾਂ ਉੱਥੇ ਪਈਆਂ ਨੇ, ਉਸ ਤੋਂ ਬਾਅਦ ਉਹਦੇ ਵਾਸਤੇ ਝੂਟਿਆਂ ਵਾਸਤੇ ਜਿਹੜੇ ਸਨ ਉਹ ਪੰਘੂੜੇ ਆਦਿਕ ਦਾ ਸਾਰੀਆਂ ਖੇਡਾਂ ਦਾ ਪ੍ਰਬੰਧ ਸੀ। ਭਾਈ ਵੀਰ ਸਿੰਘ ਕਹਿੰਦੇ ਉਹ ਬੱਚਾ ਪਿਤਾ ਦੀ ਉਂਗਲ ਫੜ ਕੇ ਨੱਚ ਰਿਹਾ ਸੀ, ਛਾਲਾਂ ਮਾਰ ਰਿਹਾ ਸੀ ਅਤੇ ਛਾਲਾਂ ਮਾਰਦਾ ਹੋਇਆ ਕਦੀ ਖਾਣ ਵਾਲੀਆਂ ਚੀਜ਼ਾਂ ਨੂੰ ਵੇਖ ਕੇ ਖੁਸ਼ ਹੁੰਦਾ, ਕਦੀ ਪੰਘੂੜਿਆਂ ਨੂੰ ਵੇਖ ਕੇ ਖੁਸ਼ ਹੁੰਦਾ ਅਤੇ ਕਦੀ ਸੁਭਾਵਿਕ ਰੂਪ ਦੇ ਵਿੱਚ ਜਿਹੜਾ ਹੈ ਉਹ ਖਿਡੌਣਿਆਂ ਨੂੰ ਵੇਖ ਕੇ ਖੁਸ਼ ਹੋਈ ਜਾਂਦਾ। ਜਦੋਂ ਇਹ ਖੁਸ਼ੀ ਅਤੇ ਪ੍ਰਸੰਨਤਾ ਰਹਿੰਦੀ ਹੈ, ਛਾਲਾਂ ਮਾਰਦਾ ਹੈ ਸਾਰੇ ਪਾਸੇ ਵੇਖ ਕੇ, ਪਰ ਅਚਾਨਕ ਕਹਿੰਦੇ ਭੀੜ ਦਾ ਧੱਕਾ ਵੱਜ ਗਿਆ ਅਤੇ ਭੀੜ ਦਾ ਧੱਕਾ ਵੱਜਦਿਆਂ ਸਾਰ ਉਹੀ ਜਿਹੜਾ ਬੱਚਾ ਸੀ ਉਹ ਪਿਤਾ ਦੇ ਨਾਲੋਂ ਉਂਗਲੀ ਛੁੱਟ ਗਈ ਅਤੇ ਦੋਵੇਂ ਜਾਣਿਆਂ ਦਾ ਵਿਛੋੜਾ ਹੋ ਗਿਆ। ਹੁਣ ਉਹੀ ਬੱਚਾ ਉਸੇ ਮੇਲੇ ਵਿੱਚ ਹੈ, ਖਿਡੌਣੇ ਵੀ ਉਹੀ, ਪੰਘੂੜੇ ਵੀ ਉਹੀ, ਖੇਡਣ ਵਾਸਤੇ ਖਾਣ ਵਾਸਤੇ ਪਦਾਰਥ ਵੀ ਉਹੀ, ਪਰ ਉਹ ਬੱਚਾ ਉਸੇ ਵੇਲੇ ਰੋਣਾ ਸ਼ੁਰੂ ਕਰ ਦਿੰਦਾ। ਖਿਡੌਣੇ ਤਾਂ ਉਹੀ ਨੇ, ਪੰਘੂੜੇ ਵੀ ਉਹੀ ਨੇ, ਸਾਰਾ ਕੁਝ ਹੀ ਖਾਣ ਵਾਲਾ ਪਦਾਰਥ ਉਹੀ ਹੈ, ਪਰ ਕਾਰਨ ਕੀ ਹੋਇਆ, ਪਹਿਲਾਂ ਜਿਹੜਾ ਛਾਲਾਂ ਮਾਰ ਮਾਰ ਕੇ ਹੱਸਦਾ ਪਿਆ ਸੀ ਹੁਣ ਉਹੀ ਰੋਈ ਜਾ ਰਿਹਾ, ਵੈਰਾਗ ਵਿੱਚ ਇੱਧਰ ਉੱਧਰ ਨਾ ਪੰਘੂੜੇ ਚੰਗੇ ਲੱਗਦੇ ਨਾ ਪਦਾਰਥ ਚੰਗੇ ਲੱਗਦੇ, ਕੱਖ ਚੰਗਾ ਨਹੀਂ ਲੱਗ ਰਿਹਾ। ਉਹੀ ਬੱਚੇ ਦਾ ਹਾਲਾਤ ਰੋਣ ਵਾਲਾ ਅਤੇ ਇੰਨਾ ਦੁਖੀ ਬਣ ਗਿਆ। ਭਾਈ ਵੀਰ ਸਿੰਘ ਹੁਣੀ ਕਹਿੰਦੇ ਵੀ ਇਹ ਕਾਰਨ ਕੀ ਬਣਿਆ, ਜਿੰਨਾ ਚਿਰ ਤਾਂ ਬਾਪੂ ਦੀ ਉਂਗਲੀ ਫੜੀ ਹੋਈ ਸੀ ਉਦਣ ਖਿਡੌਣੇ ਸਾਰੇ ਪਦਾਰਥ ਖੁਸ਼ੀ ਦੇ ਰਹੇ ਸੀ, ਜਿੱਦਣ ਬਾਪੂ ਦੀ ਉਂਗਲੀ ਛੁੱਟ ਗਈ ਉਦਣ ਸਾਰਾ ਕੁਝ ਰੋਣਾ ਬਣ ਗਿਆ। ਭਾਈ ਵੀਰ ਸਿੰਘ ਕਹਿੰਦੇ ਬਸ ਆਹੀ ਜੀਵਨ ਹੈ ਕਿ ਜਦੋਂ ਗੁਰੂ ਦੇ ਲੜ ਲੱਗ ਕੇ ਸਤਿਗੁਰੂ ਨੂੰ ਸਮਰਪਿਤ ਹੋ ਕੇ ਤੁਰਾਂਗੇ, ਇਹ ਗੱਲ ਦਾ ਖਿਆਲ ਕਰੋ, ਦੁਨੀਆਂ ਵਿੱਚ ਹਰੇਕ ਸੁੱਖ ਦੀ ਦਾਤ, ਹਰੇਕ ਸਮੇਂ ਦਾ ਸੁੱਖ ਅਤੇ ਆਨੰਦ ਪ੍ਰਾਪਤ ਹੋਵੇਗਾ। ਸੰਸਾਰ ਵਿੱਚ ਜੀਵਨ ਉਹ ਮੇਲੇ ਦੇ ਵਿੱਚ ਬਾਪੂ ਦੀ ਉਂਗਲ ਫੜੀ ਦੀ ਨਿਆਈ ਸੁੱਖ ਹੋਵੇਗਾ, ਪਰ ਜਿੱਦਣ ਨਿਰੰਕਾਰ ਮਨ ਵਿੱਚੋਂ ਵਿਸਰ ਗਿਆ, ਸਤਿਗੁਰੂ ਜੀ ਕਹਿੰਦੇ ਖਿਨ ਮੈਂ ਕੌੜੇ ਹੋਏ ਗਏ ਜਿੱਤਣੇ ਮਾਇਆ ਭੋਗ, ਰੱਤੀ ਭਰ ਸਮੇਂ ਦੇ ਵਿੱਚ ਸਾਰਾ ਕੁਝ ਦੁੱਖ ਦੇ ਵਿੱਚ ਬਦਲ ਗਿਆ। ਸਤਿਗੁਰੂ ਮਹਾਰਾਜ ਕਹਿਣਗੇ ਇਸ ਕਰਕੇ ਆਦਿ ਅੰਤ ਜੋ ਰਾਖਣ ਹਾਰ ਅਤੇ ਸਿਉਂ ਪ੍ਰੀਤ ਨਾ ਕਰੇ ਗਵਾ। ਮਹਾਰਾਜ ਜੀ ਕਹਿੰਦੇ ਉਹਦੇ ਨਾਲ ਪ੍ਰੀਤ ਨਹੀਂ ਕਰ ਰਿਹਾ। ਅੱਗੇ ਫਿਰ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਕਿ ਜਾ ਕੀ ਸੇਵਾ ਨਵ ਨਿਧ ਪਾਵੈ, ਨੌ ਨਿਧੀਆਂ ਪ੍ਰਾਪਤ ਕੀਤੀਆਂ ਜਿਹਦੀ ਸੇਵਾ ਕਾਰਨ ਪ੍ਰਾਪਤ ਕਰ ਲੈਂਦਾ। ਇਹਦੇ ਵਿੱਚ ਇਹ ਵੀ ਜ਼ਿਕਰ ਮਹਾਰਾਜ ਜੀ ਨੇ ਕੀਤਾ ਕਿ ਜਾ ਕੀ ਸੇਵਾ ਨੌ ਨਿਧ ਪਾਵੈ, ਨੌ ਤਰ੍ਹਾਂ ਦੀਆਂ ਨਿਧਾਂ, ਨੌ ਤਰ੍ਹਾਂ ਦੇ ਖਜ਼ਾਨੇ ਜਿਹਦੀ ਸੇਵਾ ਵਿੱਚੋਂ ਪ੍ਰਾਪਤ ਹੋ ਜਾਂਦੇ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ
ਤਾਂ ਸਿਉ ਮੂੜਾ ਮਨ ਨਹੀਂ ਲਾਵੇ। ਮਹਾਰਾਜ ਕਹਿਣਗੇ ਜਿਹਦੇ ਕੋਲ ਸਾਰਾ ਕੁਝ ਪ੍ਰਾਪਤ ਹੋਣਾ ਸੀ ਮੂਰਖ ਉਸ ਪਾਸੇ ਦੌੜ ਹੀ ਨਹੀਂ ਰਿਹਾ, ਚੇਤਾ ਹੀ ਨਹੀਂ ਕਰ ਰਿਹਾ, ਉਸ ਪਾਸੇ ਜਾ ਹੀ ਨਹੀਂ ਰਿਹਾ, ਤਰਲਾ ਇਨਸਾਨਾਂ ਦਾ ਲੈ ਰਿਹਾ। ਮਹਾਰਾਜ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਰੱਖਿਓ, ਬੰਦਾ ਇਹੀ ਚਾਹੁੰਦਾ ਹੁੰਦਾ ਕਿ ਸ਼ਾਇਦ ਮੇਰਾ ਭਰਾ, ਮੇਰੇ ਮਿੱਤਰ, ਮੇਰੇ ਦੋਸਤ, ਮੇਰਾ ਸਾਥੀ ਚੰਗਾ ਹੈ ਅਤੇ ਉਹਨਾਂ ਚਿਰ ਤੱਕ ਆਪਾਂ ਨੂੰ ਸੁੱਖ ਬਹੁਤ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਗੱਲ ਦਾ ਖਿਆਲ ਕਰਨਾ ਕਿ ਜਿਸ ਅਕਾਲ ਪੁਰਖ ਤੋਂ ਸਾਰਾ ਕੁਝ ਪ੍ਰਾਪਤ ਹੈ, ਹੁਣ ਮਹਾਰਾਜ ਜੀ ਕਹਿਣਗੇ ਜਦੋਂ ਉਸ ਪਾਸੇ ਧਿਆਨ ਹੀ ਕੋਈ ਨਹੀਂ ਰਿਹਾ ਅਤੇ ਸਤਿਗੁਰੂ ਮਹਾਰਾਜ ਕਹਿਣਗੇ ਮਨੁੱਖਾਂ ਦੀ ਟੇਕ ਰੱਖ ਕੇ ਤੁਰ ਪਏ ਅਤੇ ਇੱਕ ਗੱਲ ਦਾ ਖਿਆਲ, ਸਤਿਗੁਰੂ ਕਹਿੰਦੇ ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ, ਸਾਰੇ ਦੌੜ ਜਾਣਗੇ। ਤੁਹਾਡੀ ਬਿਪਤਾ ਦੇ ਵਿੱਚ ਕੋਈ ਵਿਰਲਾ ਹੈ ਜਿਹੜਾ ਟਿਕਦਾ ਹੈ ਅਤੇ ਤੁਹਾਡੇ ਭਰੋਸੇ ਯੋਗਤਾ ਨੂੰ ਆਪਣੇ ਜੀਵਨ ਵਿੱਚ ਕਾਇਮ ਰੱਖਦਾ ਹੈ। ਸਤਿਗੁਰੂ ਮਹਾਰਾਜ ਕਹਿਣਗੇ ਇੱਥੇ ਤਾਂ ਬਿਪਤ ਪਰੀ ਸਭ ਹੀ ਸੰਗ ਛੱਡਤ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇਹਦਾ ਜ਼ਿਕਰ ਕੀਤਾ। ਸਤਿਗੁਰੂ ਕਹਿਣ ਲੱਗੇ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਕਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ। ਮਹਾਰਾਜ ਜੀ ਕਹਿੰਦੇ ਮੈਂ ਜਗਤ ਵਿੱਚ ਪ੍ਰੀਤ ਨੂੰ ਝੂਠੀ ਵੇਖਿਆ। ਇੱਥੇ ਸਿਰਫ ਮਹਾਰਾਜ ਜੀ ਕਹਿਣ ਲੱਗੇ ਆਪੋ ਆਪਣੇ ਸੁੱਖ ਵਾਸਤੇ ਚਾਰ ਬੰਦੇ ਤੁਹਾਡੇ ਸਨਮੁੱਖ ਖੜ੍ਹੇ ਹੋਏ ਹੋਣਗੇ। ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਉ ਇੱਕ ਹੈ ਭਗਵਾਨ, ਜਿਸ ਕਹਿ ਦੀਆ ਰਹੇ ਅਘਾਏ, ਬਹੁਣ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰੱਖੈ ਏਕੋ ਆਪ, ਮਾਨੁੱਖ ਕਹਿ ਕਿਛ ਨਾ ਹੀ ਹਾਥ। ਸਤਿਗੁਰੂ ਮਹਾਰਾਜ ਕਹਿਣਗੇ ਇਸ ਗੱਲ ਦਾ ਖਿਆਲ ਕਰੀਏ ਕਿ ਜਾ ਕੀ ਸੇਵਾ ਨਵ ਨਿਦ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਸਤਿਗੁਰੂ ਕਹਿੰਦੇ ਜਿਹਦੀ ਸੇਵਾ ਵਿੱਚੋਂ ਸਾਰਾ ਕੁਝ ਮਿਲਣਾ ਸੀ ਮੂਰਖ ਉਸ ਪਾਸੇ ਤੁਰਦਾ ਹੀ ਨਹੀਂ ਹੈ। ਅਗਲੀ ਅਵਸਥਾ, ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ। ਮਹਾਰਾਜ ਜੀ ਕਹਿੰਦੇ ਜਿਹੜਾ ਹਮੇਸ਼ਾ ਠਾਕੁਰ ਅਕਾਲ ਪੁਰਖ ਹਜੂਰ ਸੀ ਨਾ, ਨੇੜੇ ਸੀ, ਉਹਨੂੰ ਦੂਰ ਜਾਣਨਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਜੋ ਠਾਕੁਰ ਸਤ ਸਦਾ ਹਜੂਰੇ, ਸਦਾ ਜਿਹੜਾ ਹਜੂਰ ਸੀ, ਨੇੜੇ ਸੀ ਅਕਾਲ ਪੁਰਖ। ਮਹਾਰਾਜ ਜੀ ਕਹਿੰਦੇ ਤਾਂ ਕੋ ਅੰਧਾ ਜਾਣਤ ਦੂਰੇ, ਅਗਿਆਨੀ ਬੰਦੇ ਨੇ ਉਸ ਅਕਾਲ ਪੁਰਖ ਨੂੰ ਬਹੁਤ ਦੂਰ ਜਾਣ ਲਿਆ। ਆਪਾਂ ਗੁਰੂ ਕੋਲ ਬੈਠੇ ਕਿਸੇ ਵੇਲੇ ਮਨ ਕਰਕੇ ਗੁਰੂ ਤੋਂ ਗੈਰ ਹਾਜ਼ਰ ਹੁੰਦੇ ਹਾਂ, ਅਸੀਂ ਨੇੜੇ ਬੈਠੇ ਵੀ ਕਿਸੇ ਵੇਲੇ ਬਹੁਤ ਦੂਰ ਹੁੰਦੇ ਹਾਂ। ਪਰ ਇੱਕ ਗੱਲ ਦਾ ਖਿਆਲ, ਕਰਤੇ ਪੁਰਖ ਦਾ ਦਰ ਹੈ, ਜਿੱਦਣ ਕਿਸੇ ਨੇ ਕਰਤੇ ਪੁਰਖ ਨੂੰ ਆਪਣੇ ਨੇੜੇ ਹੁੰਦਿਆਂ ਵੀ ਦੂਰ ਜਾਣਨਾ ਕੀਤਾ, ਫਿਰ ਉਸ ਦਿਨ ਕਰਤੇ ਪੁਰਖ ਦੇ ਦਰ ਨਾਲੋਂ ਭਾਵੇਂ ਬਾਹਰੀ ਰੂਪ ਦੇ ਵਿੱਚ ਬਹੁਤ ਨੇੜੇ ਹਾਂ ਪਰ ਅੰਦਰ ਕਰਕੇ ਸਾਡਾ ਸੰਬੰਧ ਟੁੱਟ ਗਿਆ ਹੈ। ਕਿਸੇ ਵੇਲੇ ਗੁਰੂ ਨੂੰ ਨੇੜੇ ਜਾਣ ਕੇ ਵੀ ਅਸੀਂ ਮਹਿਸੂਸ ਕਰਦੇ ਵੀ ਗੁਰੂ ਨੂੰ ਕਿਹੜਾ ਪਤਾ ਲੱਗਦਾ ਹੈ। ਇੱਕ ਉਦਾਹਰਣ ਮੈਂ ਆਪ ਜੀ ਦੇ ਸਨਮੁੱਖ ਦੇਣ ਲੱਗਾ, ਕਿਉਂਕਿ ਆਪਾਂ ਵੀ ਸੰਸਾਰ ਵਿੱਚ ਵਿਚਰਦੇ ਹਾਂ ਅਤੇ ਵਿਚਰਦਿਆਂ ਅਸੀਂ ਇਹ ਖਿਆਲ ਕਰ ਲੈਂਦੇ ਵੀ ਚਲੋ ਗੁਰੂ ਸਾਹਿਬ ਨੂੰ ਕਿਹੜਾ ਪਤਾ ਲੱਗਣਾ, ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਕਿਹੜਾ ਪਤਾ ਲੱਗਣਾ। ਉਦਾਹਰਣ ਦੇ ਤੌਰ ਦੇ ਉੱਪਰ ਸਤਿਗੁਰੂ ਜੀ ਦੇ ਦੋ ਗੁਰਸਿੱਖਾਂ ਦਾ ਜ਼ਿਕਰ, ਅਨੰਦਪੁਰ ਸਾਹਿਬ ਦੀ ਧਰਤੀ, ਇੱਥੇ ਦੋ ਗੁਰਸਿੱਖਾਂ ਦਾ ਜ਼ਿਕਰ ਆਉਂਦਾ, ਭਾਈ ਮਾਲਾ ਸਿੰਘ ਅਤੇ ਭਾਈ ਲਾਹੌਰਾ ਸਿੰਘ। ਭਾਈ ਮਾਲਾ ਸਿੰਘ ਔਰ ਇਹ ਕਾਰੋਬਾਰ ਵਿੱਚ ਬੜਾ ਵੱਡਾ ਸੀ, ਇਹਦੇ ਕੋਲ ਅਮੀਰੀ ਸੀ, ਕੰਮਕਾਰ ਕਾਰੋਬਾਰ ਬਹੁਤ ਵੱਡਾ ਸੀ। ਅਤੇ ਭਾਈ ਲਾਹੌਰਾ ਸਿੰਘ ਗਵਾਂਢ ਵਿੱਚ ਹੀ ਰਹਿੰਦੇ ਸੀ ਅਤੇ ਭਾਈ ਲਾਹੌਰਾ ਸਿੰਘ ਦਾ ਕਿਤੇ ਕਾਰੋਬਾਰ ਬੰਦ ਹੋ ਗਿਆ, ਕਾਰੋਬਾਰ ਜਿਹੜਾ ਸੀ ਉਹ ਕਿਤੇ ਪੂਰਾ ਨਾ ਚੱਲਿਆ, ਅਤੇ ਜਿਹਦੇ ਕਾਰਨ ਭਾਣਾ ਇਹ ਵਰਤਿਆ ਵੀ ਇਹਦਾ ਸਾਰਾ ਕੁਝ ਹੀ, ਰੋਟੀ ਪਾਣੀ ਵੀ ਔਖਾ ਹੋ ਗਿਆ, ਪ੍ਰਸ਼ਾਦਾ ਪਾਣੀ ਚੱਲਣਾ ਵੀ ਬੜਾ ਔਖਾ ਕੰਮ ਹੋ ਗਿਆ। ਉੱਥੇ ਫਿਰ ਕਹਿੰਦੇ ਆ ਵੀ ਭਾਈ ਮਾਲਾ ਸਿੰਘ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਾ, ਇਹਦਾ ਵਪਾਰ ਚੰਗਾ ਸੀ, ਇਹਨੇ 100 ਮੋਹਰਾਂ ਜਿਹੜੀਆਂ ਸੀ ਉਸ ਵਕਤ ਭਾਈ ਮਾਲਾ ਸਿੰਘ ਨੂੰ ਇਤਿਹਾਸ ਨੇ 500 ਵੀ ਲਿਖਿਆ ਕਿਤੇ, ਭਾਈ ਮਾਲਾ ਸਿੰਘ ਨੇ ਲਾਹੌਰਾ ਸਿੰਘ ਦੇ ਘਰ ਜਾ ਕੇ ਕਿਹਾ ਕਿ ਤੂੰ ਮੇਰਾ ਮਿੱਤਰ ਹੈ, ਅਸੀਂ ਇੱਕੋ ਗੁਰੂ ਦੇ ਸਿੱਖ ਹਾਂ ਅਤੇ ਮੇਰਾ ਫਰਜ਼ ਬਣਦਾ ਮੈਂ ਤੇਰੀ ਮਦਦ ਕਰਾਂ, ਤੇਰੇ 'ਤੇ ਮਾੜੇ ਦਿਨ ਆਏ ਨੇ, ਤੂੰ ਆ ਮੋਹਰਾਂ ਰੱਖ, ਜਿੱਦਣ ਤੇਰੇ ਦਿਨ ਬਦਲ ਜਾਣਗੇ ਉੱਦਣ ਮੈਨੂੰ ਵਾਪਸ ਕਰ ਦੇ।
ਆਪਾਂ ਦੋਵੇਂ ਗੁਰੂ ਕੇ ਸਿੱਖ ਹਾਂ, ਇੱਕ ਦੂਸਰੇ ਦੇ ਮਦਦਗਾਰ ਬਣਨਾ ਚਾਹੀਦਾ। ਉਹਨੇ ਬੜਾ ਧੰਨਵਾਦ ਕੀਤਾ ਭਾਈ ਲੌਰਾ ਸਿੰਘ, ਕਹਿੰਦਾ ਮੈਂ ਤੇਰਾ ਦੇਣਾ ਕਿਵੇਂ ਦਿਆਂ, ਵੀ ਤੂੰ ਬਿਨਾਂ ਮੰਗਿਆ ਮੇਰੀ ਮਦਦ ਕੀਤੀ। ਬੜਾ ਉਹਨੇ ਪਿਆਰ ਕੀਤਾ, ਸਤਿਕਾਰ ਕੀਤਾ, ਵੀ ਤੂੰ ਮੇਰੀ ਮਦਦ ਕਰਨ ਵਾਸਤੇ ਆਇਆ। ਇੱਕ ਦੋ ਸਾਲ ਲੰਘ ਗਏ, ਇਸੇ ਤਰ੍ਹਾਂ ਭਾਈ ਲਾਹੌਰਾ ਸਿੰਘ ਦਾ ਵਪਾਰ ਚੱਲ ਪਿਆ। ਇਹ ਹੌਲੀ ਹੌਲੀ ਗੁਰੂ ਘਰ ਦੇ ਵਿੱਚ ਸਾਹਿਬਜ਼ਾਦਿਆਂ ਦਾ ਖਿਡਾਵਾ ਵੀ ਬਣ ਗਿਆ। ਗੁਰੂ ਘਰ ਹੀ ਰਹਿੰਦੇ ਸੀ, ਸਾਹਿਬਜ਼ਾਦਿਆਂ ਦਾ ਖਿਡਾਵਾ ਵੀ ਬਣਿਆ। ਗੁਰੂ ਘਰੋਂ ਵੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਦੇਣੀਆਂ, ਵਪਾਰ ਵੀ ਚੰਗਾ। ਭਾਈ ਮਾਲਾ ਸਿੰਘ ਦਾ ਇੱਕ ਵਾਰੀ ਵਪਾਰ ਜਿਹੜਾ ਕਰਨ ਵਾਸਤੇ ਗਏ ਅਤੇ ਉਹ ਵਪਾਰ ਵਿੱਚ ਵਾਧਾ ਨਾ ਹੋਇਆ, ਮੁਨਾਫਾ ਨਾ ਹੋ ਸਕਿਆ। ਭਾਈ ਮਾਲਾ ਸਿੰਘ ਦੇ ਘਰ ਵਿੱਚ ਗਰੀਬੀ ਆ ਗਈ। ਉਹਨੇ ਭਾਈ ਲੌਰਾ ਸਿੰਘ ਜੀ ਦੀ ਰਿਹਾਇਸ਼ ਆਨੰਦਪੁਰ ਸਾਹਿਬ ਦੇ ਅੰਦਰ ਹੀ ਸੀ ਅਤੇ ਭਾਈ ਮਾਲਾ ਸਿੰਘ ਨੇ ਜਾ ਕੇ ਭਾਈ ਲੌਰਾ ਸਿੰਘ ਨੂੰ ਕਿਹਾ, ਕਹਿੰਦੇ ਭਾਈ ਸਾਹਿਬ ਵੀ ਜੇ ਤੁਸੀਂ ਕਿਰਪਾ ਕਰ ਦਿਓ ਵੀ ਜਿਹੜੀ ਮਾਇਆ ਮੈਂ ਤੁਹਾਨੂੰ ਦਿੱਤੀ ਸੀ ਉਹ ਜੇ ਵਾਪਸ ਮੈਨੂੰ ਮੋੜ ਦਿਓ, ਅਤੇ ਮੇਰਾ ਵਪਾਰ ਵਿੱਚ ਥੋੜ੍ਹਾ ਜਿਹਾ ਘਾਟਾ ਪੈ ਗਿਆ, ਜੇ ਤੁਸੀਂ ਮਾਇਆ ਮੋੜ ਦਿਓਗੇ ਤਾਂ ਪੂਰਾ ਹੋ ਜਾਏਗਾ, ਮੇਰਾ ਰੋਟੀ ਪਾਣੀ ਚੱਲਦਾ ਰਹੇਗਾ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਦੇ ਦਿਆਂਗੇ, ਮਾਇਆ ਦੇ ਦਿਆਂਗੇ, ਪਰਵਾਹ ਨਾ ਕਰੋ, ਤੁਸੀਂ ਕੱਲ੍ਹ ਨੂੰ ਆ ਜਾਓ। ਉਹ ਕਹਿੰਦੇ ਜੀ ਠੀਕ ਹੈ। ਭਾਈ ਮਾਲਾ ਸਿੰਘ ਅਗਲੇ ਦਿਨ ਵੀ ਗਏ, ਕਹਿੰਦੇ ਜੀ ਅੱਜ ਤਾਂ ਹੈ ਨਹੀਂ ਪਰ ਦੇ ਦਿਆਂਗੇ, ਕੋਈ ਨਹੀਂ ਇੰਤਜ਼ਾਰ ਕਰੋ, ਕਾਹਲੇ ਨਾ ਪਾਓ। ਭਾਈ ਮਾਲਾ ਸਿੰਘ ਉਡੀਕ ਕਰਦੇ ਰਹੇ, ਜਦੋਂ ਕੁਛ ਵੀ ਸੁਨੇਹਾ ਪੱਤਰ ਨਾ ਆਇਆ ਅਤੇ ਇੱਕ ਦਿਨ ਰਾਤ ਦਾ ਸਮਾਂ ਸੀ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਗ ਰਹੇ ਸੀ ਅਤੇ ਇੱਧਰਲੇ ਪਾਸੇ ਟਹਿਲ ਰਹੇ ਨੇ, ਪਰ ਭਾਈ ਲੌਰਾ ਸਿੰਘ ਮਾਲਾ ਸਿੰਘ ਇੱਥੋਂ ਅਣਜਾਣ ਸੀ, ਕਿਉਂਕਿ ਭਾਈ ਮਾਲਾ ਸਿੰਘ ਵੀ ਚਾਹੁੰਦਾ ਸੀ ਵੀ ਭਾਈ ਲੌਰਾ ਸਿੰਘ ਦੇ ਘਰ ਦੀ ਗੱਲ ਬਾਹਰ ਨਾ ਆਏ, ਕੋ ਬਦਨਾਮੀ ਨਾ ਹੋਵੇ। ਭਾਈ ਲੌਰਾ ਸਿੰਘ ਦੇ ਘਰ ਜਾ ਕੇ ਭਾਈ ਮਾਲਾ ਸਿੰਘ ਨੇ ਕਿਹਾ ਵੀ ਵੇਖ ਗੁਰਮੁਖਾ, ਮੇਰੇ ਦਿਨ ਬਹੁਤ ਔਖੇ ਚੱਲਦੇ ਆ, ਮੇਰੀ ਮਾਇਆ ਜਿਹੜੀ ਤੇਰੇ ਵੱਲ ਪਈ, ਮੈਂ ਤੇਰੀ ਔਖੇ ਸਮੇਂ ਬਿਨਾਂ ਕਿਹਾ ਮਦਦ ਕੀਤੀ ਸੀ, ਤੂੰ ਇੱਕ ਕਿਰਪਾ ਕਰ, ਮੇਰੀ ਮਦਦ ਕਰ, ਮੇਰਾ ਭਲਾ ਹੋ ਜਾਏਗਾ, ਤੂੰ ਮੇਰੀ ਮਾਇਆ ਮੋੜ। ਫਿਰ ਬਹਾਨਾ ਲਾਉਣ ਲੱਗਾ ਅਤੇ ਅਖੀਰ ਭਾਈ ਮਾਲਾ ਸਿੰਘ ਨੇ ਕਿਹਾ ਵੀ ਨਹੀਂ ਹੁਣ ਬਹਾਨਾ ਨਾ ਲਾ, ਮੈਨੂੰ ਸੱਚ ਦੱਸ। ਉਹਨੇ ਕਿਹਾ ਵੀ ਜਾ ਮੈਂ ਨਹੀਂ ਦਿੰਦਾ, ਮੈਂ ਥੋੜ੍ਹੀ ਮੰਗੀ ਸੀ, ਤੂੰ ਆਪੇ ਮੇਰੀ ਮਦਦ ਕਰਨ ਆਇਆ ਸੀ, ਆਪੇ ਮਾਇਆ ਦਿੱਤੀ ਸੀ, ਮੈਂ ਵਾਪਸ ਨਹੀਂ ਕਰਦਾ। ਅੱਗੋਂ ਭਾਈ ਮਾਲਾ ਸਿੰਘ ਨੇ ਕਿਹਾ ਤੂੰ ਬਾਣੀ ਪੜਨ ਵਾਲਾ ਸਿੱਖ ਹੈ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਇਸ ਗੱਲ ਦਾ ਨਿਰਣਾ ਕੀਤਾ ਹੈ ਕਿ ਪਰਾਇਆ ਹੱਕ ਖਾਣ ਵਾਲਾ ਬੰਦਾ ਪ੍ਰਵਾਨ ਨਹੀਂ ਹੁੰਦਾ ਕਦੀ, ਪਰਾਇਆ ਹੱਕ ਨਾ ਖਾ। ਅਤੇ ਅੱਗੋਂ ਭਾਈ ਮਾਲਾ ਸਿੰਘ ਕਹਿੰਦਾ ਵੀ ਤੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ ਇਸ ਗੱਲ ਦਾ ਖਿਆਲ ਕਿਉਂ ਨਹੀਂ? ਕਹਿੰਦਾ ਮੈਂ ਬਾਣੀ 'ਤੇ ਅਮਲ ਕਰਦਾ, ਬਾਣੀ ਵਿੱਚ ਤਾਂ ਫਿਰ ਇਹ ਵੀ ਲਿਖਿਆ ਵੀ ਕੇਤੇ ਲੈ ਮੁਕਰ ਪਾਹੇ, ਤੂੰ ਸਮਝ ਲੈ ਮੈਂ ਉਹਨਾਂ ਮੁਕਰਨ ਵਾਲਿਆਂ ਵਿੱਚ ਜਿਹੜੇ ਬੇਅੰਤ ਕੁਝ ਲੈ ਕੇ ਮੁਕਰ ਗਏ ਉੱਥੇ। ਫਿਰ ਜਿਹੜਾ ਹੈ ਭਾਈ ਮਾਲਾ ਸਿੰਘ ਨੇ ਕਿਹਾ ਤੈਨੂੰ ਲੇਖਾ ਦੇਣਾ ਪਏਗਾ ਕਰਤੇ ਪੁਰਖ ਦੇ ਦਰ 'ਤੇ। ਅਤੇ ਇੰਨੇ ਚਿਰ ਨੂੰ ਉਸ ਵੇਲੇ ਭਾਈ ਲੌਰਾ ਸਿੰਘ ਉੱਚੀ ਆਵਾਜ਼ ਵਿੱਚ ਕਹਿੰਦਾ ਕਹਿਣ ਲੱਗਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ, ਉੱਥੇ ਉਹਨੇ ਪ੍ਰਭ ਵੀ ਸ਼ਬਦ ਵਰਤਿਆ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ। ਕਹਿਣ ਲੱਗਾ ਲੇਖਾ ਕੌਣ ਪੁੱਛੇਗਾ ਜਦੋਂ, ਗੱਲ ਤਾਂ ਕਹਿਣ ਵਾਲੀ ਇਹ ਸੀ ਕਿ ਸਤਿਗੁਰੂ ਦੇ ਦਰ ਦੇ ਰਹਿਣਾ ਸਾਹਿਬਜ਼ਾਦਿਆਂ ਦਾ ਖਿਡਾਵਾ ਹਾਂ ਅਤੇ ਮੇਰਾ ਲੇਖਾ ਕਿਹਨੇ ਪੁੱਛਣਾ। ਉਹਨੇ ਆਵਾਜ਼ ਦਿੱਤੀ ਕਹਿਣ ਲੱਗੇ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ। ਇੰਨੇ ਚੰਨੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਸਾਰਾ ਕੁਝ ਸੁਣ ਰਹੇ ਸੀ, ਆਵਾਜ਼ ਦੇ ਕੇ ਕਿਹਾ ਭਾਈ ਲੌਰਾ ਸਿਆਂ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਜੀ ਨੇ ਕਿਹਾ ਵੇਖ ਭਾਈ ਲੌਰਾ ਸਿਆਂ ਇੱਕ ਗੱਲ ਦਾ ਖਿਆਲ ਕਰ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਕਹਿੰਦੇ ਗੁਰੂ ਪੀਰ ਵੀ ਉਸ ਦਿਨ ਹਾਮੀ ਭਰਦਾ ਜਿੱਦਣ ਮੁਰਦਾਰ ਨਾ ਖਾਏ, ਮੁਰਦਾ ਨਹੀਂ ਖਾਦਾ ਭਾਵ ਕਿਸੇ ਦਾ ਹੱਕ ਨਹੀਂ ਖਾਵਣ। ਅਤੇ ਸਤਿਗੁਰੂ ਕਹਿੰਦੇ ਤੂੰ ਤਾਂ ਗੁਰੂ ਘਰ ਵਿੱਚ ਰਹਿ ਕੇ ਹੀ ਅਤੇ ਗੁਰੂ ਦੇ ਨੇੜਿਓਂ ਹੋ ਕੇ ਵੀ ਤੂੰ ਡਰ ਨਹੀਂ ਰਿਹਾ ਅਤੇ ਪਰਾਇਆ ਹੱਕ ਖਾ ਕੇ ਕਹਿੰਦਾ ਵੀ ਮੈਂ ਕਿਹੜਾ ਕਿਹਾ ਸੀ ਤੁਸੀਂ ਮੇਰੀ ਮਦਦ ਕਰੋ। ਭਾਈ ਲੌਰਾ ਸਿਆਂ ਸਿੱਖੀ ਤੋਂ ਵਿਸ਼ਵਾਸ ਉੱਠੇਗਾ ਲੋਕਾਂ ਦਾ, ਭਰੋਸਾ ਕਰਕੇ ਜੇ ਕੋਈ ਮਦਦ ਕਰੇ ਅਤੇ ਉਹਦੇ ਭਰੋਸੇ ਨੂੰ ਬਰਕਰਾਰ ਰੱਖਣਾ ਚਾਹੀਦਾ। ਅਤੇ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਮਾਫੀ ਮੰਗੀ
ਅਤੇ ਉਸੇ ਵੇਲੇ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰਣ ਕੀਤਾ ਅਤੇ ਭਾਈ ਮਾਲਾ ਸਿੰਘ ਦੇ ਪੈਸੇ ਵਾਪਸ ਮੋੜ ਦਿੱਤੇ। ਮਹਾਰਾਜ ਜੀ ਦੇ ਕਹਿਣ ਦਾ ਅਰਥ ਇਹ ਸੀ ਕਿ ਸਿੱਖ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਕਿਸੇ ਪਰਾਏ ਦਾ ਹੱਕ, ਕਿਉਂਕਿ ਅੱਜ ਦਾ ਸਮਾਂ ਚੱਲਦਾ, ਆਪ ਜੀ ਵੀ ਇੱਥੇ ਬੈਠੇ ਹੋ, ਕਿਸੇ ਵਕਤ ਆਪਾਂ ਕੰਮ 'ਤੇ ਕਿਸੇ ਤੋਂ ਕਰਾ ਲੈਂਦੇ ਹਾਂ, ਪਰ ਉਹ ਕੰਮ ਦੇ ਪੈਸੇ ਅਸੀਂ ਪੂਰੇ ਨਹੀਂ ਦਿੰਦੇ। ਜਾਂ ਜੇ ਕਿਸੇ ਨੇ ਸਾਡੇ ਕੋਲ ਦਿਹਾੜੀ 'ਤੇ ਕੰਮ ਕੀਤਾ, 10 ਦਿਨ ਕੰਮ ਕੀਤਾ, ਅਤੇ ਆਪਾਂ 8 ਦਿਨਾਂ ਦੇ 9 ਦਿਨਾਂ ਦੇ ਪੈਸੇ ਦੇ ਕੇ ਕਹਿੰਦੇ ਹਾਂ ਵੀ ਚੱਲ ਬਸ ਠੀਕ ਹੈ, ਅਗਲੇ ਦਾ ਵੀ ਫਾਇਦਾ ਚੁੱਕਦੇ ਹਾਂ। ਸਤਿਗੁਰੂ ਮਹਾਰਾਜ ਕਹਿਣਗੇ ਉਹ ਕਰਤਾ ਪੁਰਖ ਹੈ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਜਿੱਦਣ ਅਸੀਂ ਪਰਾਇਆ ਹੱਕ ਖਾਣਾ ਬੰਦ ਕਰਾਂਗੇ, ਉਸ ਦਿਨ ਜੀਵਨ ਵਿੱਚ ਪ੍ਰਾਪਤੀ ਹੋਏ। ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ, ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਜੀਵਨ ਵਿੱਚ ਕਿ ਜਿਹੜਾ ਠਾਕੁਰ ਜੋ ਠਾਕੁਰ ਸਦ ਸਦਾ ਹਜ਼ੂਰੇ, ਜਿਹੜਾ ਸਦਾ ਅੰਗ ਸੰਗੇ ਅਭੰਗੰਗ ਬੇਭੂਤੇ ਹੈ, ਜਿਹੜਾ ਚਾਰੇ ਪਾਸਿਓਂ ਮਹਾਰਾਜ ਜੀ ਨੇ ਕਿਹਾ ਚਤੁਰ ਦਿਸਾ ਕੀਨੋ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਉਹ ਅਕਾਲ ਪੁਰਖ ਜਿਹੜਾ ਸਦੀਵੀ ਸਦਾ ਅੰਗ ਸੰਗੇ ਹੈ, ਜੋ ਠਾਕੁਰ ਸਦ ਸਦਾ ਹਜ਼ੂਰੇ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ, ਸਵਯੰ ਭਵ ਸੁਭੰਗ ਸਰਬਦਾ ਸਰਬਜੁਗਤੇ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬੇਭੂਤੇ। ਮਹਾਰਾਜ ਜੀ ਕਹਿੰਦੇ ਜਿਹੜਾ ਉਹ ਕਰਤਾ ਪੁਰਖ ਸਦਾ ਅੰਗ ਸੰਗ ਹੈ, ਨੇੜੇ ਹੈ, ਜਿਹਨੂੰ ਭਗਤ ਸਾਹਿਬ ਜੀ ਕਹਿਣ ਲੱਗੇ ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ, ਜਹਿ ਜਹਿ ਪੇਖੋਂ ਤੈ ਹਜੂਰ, ਦੂਰ ਕਤਹੋਂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਈਤ ਊਤ ਨਹੀਂ ਬੀਛੁਰੈ ਸੋ ਸੰਗੀ ਗਨੀਐ, ਜਿਹੜਾ ਹਮੇਸ਼ਾ ਨੇੜੇ ਹੈ। ਸਤਿਗੁਰੂ ਜੀ ਨੇ ਕਿਹਾ ਉਹ ਕਰਤਾ ਪੁਰਖ ਜਿਹੜਾ ਹੈ ਹਰ ਜਗ੍ਹਾ ਦੇ ਉੱਪਰ ਬੈਠਾ ਹੈ, ਹਰ ਜਗ੍ਹਾ 'ਤੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ ਪਰ ਹੋਇਆ ਕਿ ਸਤਿਗੁਰੂ ਕਹਿਣ ਲੱਗੇ ਜੋ ਠਾਕੁਰ ਸਦ ਸਦਾ ਹਜ਼ੂਰੇ ਤਾਕੋ ਅੰਧਾ ਜਨ ਤਦੂਰੇ। ਮਹਾਰਾਜ ਜੀ ਕਹਿੰਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਗਏ ਅਤੇ ਅਸੀਂ ਕਹਿ ਦਿੱਤਾ ਵੀ ਹੁਣ ਤਾਂ ਮਹਾਰਾਜ ਪਿੱਛੇ ਰਹਿ ਗਏ, ਹੁਣ ਸਾਨੂੰ ਅਧਿਕਾਰ ਮਿਲ ਗਿਆ ਵੀ ਅਸੀਂ ਕਿਹੜਾ ਕਰਮ ਕਰਨਾ ਜਾਂ ਕਿਹੜਾ ਨਹੀਂ। ਕਿਸੇ ਵਕਤ ਅਸੀਂ ਇਹ ਕਹਿ ਦਿੰਦੇ ਹਾਂ ਵੀ ਗੁਰਦੁਆਰਾ ਸਾਹਿਬ ਨੇੜੇ, ਇੱਥੇ ਤਾਂ ਘੱਟੋ ਘੱਟ ਆ ਕੰਮ ਨਾ ਕਰੋ, ਗੁਰਦੁਆਰੇ ਆਣ ਕੇ ਤਾਂ ਕੰਮ ਨਾ ਕਰਿਆ ਕਰੋ, ਅਤੇ ਕੀ ਫਿਰ ਗੁਰਦੁਆਰਾ ਸਾਹਿਬ ਬਾਹਰ ਕਰਨ ਦਾ, ਗੁਰਦੁਆਰਾ ਸਾਹਿਬ ਤੋਂ ਬਾਹਰ ਕੋਈ ਮਾੜਾ ਕਰਮ ਦਾ ਅਧਿਕਾਰ ਸਾਨੂੰ ਕਿਹਨੇ ਦਿੱਤਾ ਹੈ। ਜੇ ਜੀਵਨ ਵਿੱਚ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਕੋਲ ਰਹਿ ਕੇ ਵੀ ਅਸੀਂ ਇਹ ਅਹਿਸਾਸ ਮਨਾਈਏ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ ਸਾਨੂੰ ਕਿਸੇ ਨੇ ਅਧਿਕਾਰ ਦਿੱਤਾ ਹੈ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਹ ਗੁਰਦੁਆਰੇ ਨਹੀਂ ਵੱਸਦਾ ਖੱਲਾ, ਉਹ ਘੱਟ ਘੱਟ ਮੈਂ ਹਰ ਜੂ ਬਸੈ, ਉਹ ਹਮੇਸ਼ਾ ਹਰ ਥਾਂ 'ਤੇ ਉਹ ਕਰਤਾ ਪੁਰਖ ਆਪ ਬੈਠਾ। ਮਹਾਰਾਜ ਜੀ ਕਹਿੰਦੇ ਕਰੀਏ ਕਿ ਤਾਂ ਕੋ ਅੰਧਾ ਜਨ ਤਦੂਰੇ। ਸਤਿਗੁਰੂ ਜੀ ਕਹਿੰਦੇ ਅਗਿਆਨੀ ਹੈ, ਹਨੇਰਾ ਹੈ ਅੰਦਰ ਅਗਿਆਨਤਾ ਦਾ, ਅਤੇ ਸਤਿਗੁਰੂ ਸਾਹਿਬ ਨੂੰ ਬਹੁਤ ਮਾੜਾ ਕਰਮ ਕਰਨ ਵੇਲੇ ਬੰਦਾ ਇਹ ਕਹਿੰਦਾ ਵੀ ਸਤਿਗੁਰੂ ਤਾਂ ਨੇੜੇ ਹੀ ਨਹੀਂ, ਕੌਣ ਵੇਖਦਾ ਪਿਆ। ਇੱਥੇ ਫਿਰ ਸਤਿਗੁਰੂ ਜੀ ਮਹਾਰਾਜ ਬਾਰ ਬਾਰ ਸਮਝਾਉਂਦਿਆਂ ਕਹਿੰਦੇ ਜਾ ਕੀ ਟਹਿਲ ਪਾਵੈ ਦਰਗਹਿਮਾਨ, ਜਿਹਦੀ ਟਹਿਲ, ਟਹਿਲ ਦਾ ਅਰਥ ਹੈ ਸੇਵਾ ਕੀਤਿਆਂ, ਕਰਤੇ ਪੁਰਖ ਦੀ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੋ ਜਾਂਦਾ। ਇੱਥੇ ਤਾਂ ਸਤਿਗੁਰੂ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ ਵਾਲੀ ਬਖਸ਼ਿਸ਼ ਹੈ। ਸਤਿਗੁਰੂ ਮਹਾਰਾਜ ਕਹਿਣਗੇ ਜਾ ਕੀ ਸੇਵਾ ਨਵ ਨਿਧ ਪਾਵੈ, ਅਤੇ ਇੱਥੇ ਮਹਾਰਾਜ ਜੀ ਨੇ ਕਿਹਾ ਜਾ ਕੀ ਟਹਿਲ ਪਾਵੈ ਦਰਗਹਿਮਾਨ, ਜਿਹਦੀ ਟਹਿਲ ਸੇਵਾ ਕਰਦਿਆਂ ਮਹਾਰਾਜ ਕਹਿਣ ਲੱਗੇ ਦਰਗਾਹ ਦੇ ਵਿੱਚ ਕਰਤੇ ਪੁਰਖ ਦੇ ਦਰ 'ਤੇ ਮਾਣ ਪ੍ਰਾਪਤ ਕਰੀਦਾ। ਅਤੇ ਸਤਿਗੁਰੂ ਸਾਹਿਬ ਅੱਗੇ ਨਿਰਣਾ ਕਰਦੇ, ਸਤਿਗੁਰੂ ਕਹਿਣ ਲੱਗੇ ਤਿਸੈ ਵਿਸਾਰੈ ਮੁਗਦ ਅਜਾਣ, ਮੂਰਖ ਬੰਦਾ ਉਸੇ ਕਰਤੇ ਪੁਰਖ ਨੂੰ ਵਿਸਾਰਦਾ ਪਿਆ ਹੈ ਜਿਹਦੇ ਕਰਕੇ ਸਾਰੀ ਪ੍ਰਾਪਤੀ ਜੀਵਨ ਵਿੱਚ ਹੋਵੇਗੀ। ਤਿਸੈ ਵਿਸਾਰੈ ਮੁਗਦ ਅਜਾਣ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਅੱਗੇ ਕਹਿੰਦੇ ਕਿ ਸਦਾ ਸਦਾ ਇਹੋ ਭੁੱਲਣਹਾਰ। ਮਹਾਰਾਜ ਜੀ ਕਹਿੰਦੇ ਬੰਦਾ ਭੁੱਲਣਹਾਰ ਹੈ ਸਦੀਵੀ, ਸਦਾ ਵਾਸਤੇ ਬੰਦਾ ਇਸ ਗੱਲ ਨੂੰ ਭੁੱਲਦਾ ਹੈ ਹਮੇਸ਼ਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅਕਾਲ ਪੁਰਖ
ਸਦਾ ਸਦਾ ਇਹ ਭੁੱਲਣਹਾਰ ਜੀਵਨ ਦੇ ਵਿੱਚ ਜਿਹੜਾ ਜੀਵ ਹੈ ਇਹ ਭੁੱਲਣਹਾਰ ਹੈ, ਪਰ ਤੁਸੀਂ ਕਿਰਪਾ ਕਰੋ ਨਾਨਕ ਰਾਖਣ ਹਾਰ ਅਪਾਰ, ਕਿਰਪਾ ਕਰੋ ਮਹਾਰਾਜ ਤੁਸੀਂ ਰੱਖਣ ਵਾਲੇ ਹੋ, ਆਪ ਕਿਰਪਾ ਕਰਨ ਵਾਲੇ। ਪਰ ਮਹਾਰਾਜ ਜੀ ਕਹਿਣ ਲੱਗੇ ਕਰਤਾ ਪੁਰਖ ਕਿਰਪਾ ਤਾਂ ਕਰਦਾ ਹੈ, ਪਰ ਆਹ ਗੱਲ ਨੂੰ ਤਾਂ ਮਹਿਸੂਸ ਕਰੀਏ ਨਾ ਕਿ ਜਿੱਥੇ ਮਹਾਰਾਜ ਜੀ ਨੇ ਕਿਹਾ ਰਤਨ ਤਿਆਗ ਕੌਡੀ ਸੰਘ ਰਚੈ, ਕੀਮਤੀ ਰਤਨ ਛੱਡ ਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਉਸ ਦਿਨ ਫਿਰ ਕੌਡੀ ਸੰਘ ਰਚੈ, ਕੀਮਤੀ ਰਤਨ ਛੱਡ ਕੇ ਕੌਡੀਆਂ ਦੇ ਨਾਲ ਰਚਣਾ। ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਰਸਤਿਆਂ ਤੋਂ ਪੈਂਡਿਆਂ ਨੂੰ ਤੈਅ ਕਰਦਿਆਂ ਹੋਇਆਂ ਜਦੋਂ ਆਪ ਸਤਿਗੁਰੂ ਕੋਟਕਪੁਰੇ ਦੇ ਇਲਾਕੇ ਬਰਗਾੜੀ ਦੇ ਇਲਾਕੇ ਵਿੱਚ ਪਹੁੰਚੇ, ਇੱਥੋਂ ਦੇ ਬਰਾੜ ਜਿਹੜੇ ਸਤਿਗੁਰੂ ਨਾਲ ਫੌਜ ਵਿੱਚ ਸੀ, ਤਲਵਾਰ ਕੱਢ ਕੇ ਬੇਮਿਆਨ ਕਰਕੇ ਅੱਗੇ ਖਲੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਵੀ ਤਨਖਾਹਾਂ ਦਿਓ ਸਾਨੂੰ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਰਿਆਂ ਨੂੰ ਖਿਲਾਰਿਆ, ਮਹਾਰਾਜ ਜੀ ਕਹਿਣ ਕੇ ਬਰਾੜੋ ਗੁਰੂ ਕਾ ਖਜ਼ਾਨਾ ਅੱਗੇ ਪਹੁੰਚ ਜਾਣਾ ਹੈ ਸਾਡੇ ਕੋਲ, ਅਤੇ ਉੱਥੇ ਤੁਹਾਨੂੰ ਸਾਰਾ ਕੁਝ ਜਿੰਨਾ ਹਿਸਾਬ ਹੋਏਗਾ ਪੂਰਾ ਕਰ ਦਿਆਂਗੇ। ਕਹਿੰਦੇ ਜੀ ਸਾਡਾ ਇਲਾਕਾ ਅੱਗੋਂ ਲੰਘ ਜਾਣਾ, ਫਿਰ ਕਿਹਨੇ ਪੁੱਛਣਾ, ਇਹ ਸਾਡਾ ਇਲਾਕਾ ਹੈ ਬਰਾੜਾਂ ਦਾ, ਅਸੀਂ ਨਹੀਂ ਇੱਥੋਂ ਤੁਹਾਨੂੰ ਜਾਣ ਦਿਆਂਗੇ। ਸਤਿਗੁਰੂ ਕਹਿਣ ਲੱਗੇ ਅਗਲੇ ਪੜਾਅ 'ਤੇ ਜਾ ਕੇ ਤੁਹਾਡੀਆਂ ਤਨਖਾਹਾਂ ਦੇ ਦਿਆਂਗੇ। ਉਹ ਕਹਿੰਦੇ ਜੀ ਗੱਲ ਸੱਚੀ ਹੈ, ਇੱਥੋਂ ਪਾਰ ਨਹੀਂ ਹੋਣ ਦਿਆਂਗੇ, ਤਲਵਾਰਾਂ ਬੇਮਿਆਨ ਕਰ ਲਈਆਂ। ਮਹਾਰਾਜ ਭਾਈ ਦਇਆ ਸਿੰਘ ਹੁਣਾਂ ਨੂੰ ਕਹਿੰਦੇ ਵੀ ਤੁਸੀਂ ਇੱਥੇ ਹੀ ਰਹੋ, ਹੁਣ ਡੇਰਾ ਲਾ ਲਓ। ਔਖਾ ਸਮਾਂ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਗਈਆਂ, ਪਰ ਇਹ ਕਹਿੰਦੇ ਤਨਖਾਹਾਂ ਦਿਓ ਸਾਨੂੰ ਸਾਡੀਆਂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਰੁਕੋ, ਰਾਤ ਹੋਈ ਅਤੇ ਦੋ ਖੱਚਰਾਂ ਖਜ਼ਾਨੇ ਦੀਆਂ ਲੱਦੀਆਂ ਆਈਆਂ, ਸੰਗਤ ਨੇ ਦਸਵੰਧ ਭੇਜਿਆ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ। ਉਸੇ ਵੇਲੇ ਦਾਤਾਰ ਨੇ ਕਿਹਾ ਵੀ ਸਾਰੇ ਬਰਾੜਾਂ ਨੂੰ ਸੱਦਿਆ ਜਾਏ। ਸਾਰੇ ਬਰਾੜ ਇਕੱਠੇ ਹੋਏ, ਮਹਾਰਾਜ ਜੀ ਕਹਿੰਦੇ ਵੀ ਇੱਥੇ ਫੈਸਲਾ ਇਹ ਹੋਏਗਾ ਵੀ ਦੋ ਲੈਣਾਂ ਲੱਗਣਗੀਆਂ, ਇੱਕ ਪਾਸੇ ਸਿੱਖੀ ਅਤੇ ਇੱਕ ਪਾਸੇ ਮਾਇਆ। ਜਿਹਨੇ ਤਨਖਾਹ ਲੈਣੀ ਉਹ ਇੱਧਰਲੇ ਪਾਸੇ ਹੋ ਜਾਏ, ਜਿਹਨੇ ਸਿੱਖੀ ਲੈਣੀ ਉਹ ਇੱਧਰਲੇ ਪਾਸੇ ਹੋ ਜਾਏ। ਸ਼ਰਮਿੰਦੇ ਜਿਹੇ ਹੋ ਕੇ ਕਹਿੰਦੇ ਵੀ ਸਿੱਖ ਤਾਂ ਅਸੀਂ ਹੈਗੇ ਹੀ ਹਾਂ, ਵੀ ਹੁਣ ਤਾਂ ਮਾਇਆ ਦੀ ਲੋੜ ਹੈ, ਹੁਣ ਤਾਂ ਮਾਇਆ ਚਾਹੀਦੀ ਹੈ। ਲੈਣ ਲੱਗ ਗਈ ਮਾਇਆ ਵਾਲੇ ਪਾਸੇ, ਉਹਦੇ ਵਿੱਚ ਭਾਈ ਦਾਨ ਸਿੰਘ ਵੀ ਖਲੋਤਾ ਹੈ। ਜਦੋਂ ਸਾਰੇ ਪਾਸੇ ਲੈਣ ਲੱਗ ਗਈ ਨਾ, ਸਤਿਗੁਰੂ ਸਾਹਿਬ ਜੀ ਨੇ ਦੂਣੀ ਦੂਣੀ ਤਨਖਾਹ ਵੰਡੀ, ਫਿਰ ਖਜ਼ਾਨਾ ਖੁੱਲ੍ਹਾ ਵੰਡਿਆ। ਜਦੋਂ ਖੁੱਲ੍ਹਾ ਖਜ਼ਾਨਾ ਵੰਡਣ ਤੋਂ ਬਾਅਦ ਮਹਾਰਾਜ ਜਿਹੜਾ ਜਿਹੜਾ ਵੀ ਆਈ ਗਿਆ, ਮਹਾਰਾਜ ਕਹਿੰਦੇ ਦੱਸੋ ਮਹਾਰਾਜ ਤਨਖਾਹ ਚਾਹੀਦੀ ਆ। ਉਹ ਫਿਰ ਮਹਾਰਾਜ ਨੇ ਜਦੋਂ ਇੱਧਰਲੀ ਲੈਣ ਵਿੱਚ ਲੱਗੇ ਨੂੰ ਕਿਸੇ ਨੂੰ ਪੁੱਛਿਆ ਨਹੀਂ, ਵੰਡੀ ਗਏ ਖਜ਼ਾਨਾ ਅਤੇ ਲਈ ਗਏ ਮੁੜੀ ਗਏ। ਸਭ ਤੋਂ ਅਖੀਰ 'ਤੇ ਲੱਗਾ ਸੀ ਭਾਈ ਦਾਨ ਸਿੰਘ। ਇਹੀ ਸੋਚੀ ਜਾਂਦਾ ਵੀ ਮਨਾ ਵੀ ਘਰ ਵਿੱਚ ਕਿਸੇ ਚੀਜ਼ ਦੀ ਕਮੀ ਤਾਂ ਹੈ ਨਹੀਂ, ਨਾ ਮਾਇਆ ਦੀ ਕਮੀ, ਪਦਾਰਥਾਂ ਦੀ ਕਮੀ ਨਹੀਂ, ਕੀਮਤੀ ਤੋਂ ਕੀਮਤੀ ਘੋੜੇ ਘਰਾਂ ਵਿੱਚ ਖਲੋਤਿਆ। ਅੱਜ ਮੌਕਾ ਹੈ ਦਾਨਸਿਆਂ, ਜੇ ਅੱਜ ਤਨਖਾਹ ਦੇ ਬਦਲੇ, ਤਨਖਾਹ ਕੀ ਚਾਰ ਦਿਨਾਂ ਵਿੱਚ ਵਰਤੀ ਜਾਏਗੀ, ਪਰ ਜੇ ਅੱਜ ਗੁਰੂ ਤੋਂ ਸਿੱਖੀ ਮੰਗ ਲਈ ਤਾਂ ਆਦ ਅੰਤ ਸਿੱਖੀ ਘਰ ਵਿੱਚ ਰਹੇਗੀ। ਜੇ ਅੱਜ ਮਾਇਆ ਨਾ ਮੰਗਾਂ, ਦੁਬਿਧਾ ਵਿੱਚ ਜਾਂਦਿਆਂ ਜਾਂਦਿਆਂ ਜਦੋਂ ਸਤਿਗੁਰੂ ਕੋਲ ਪਹੁੰਚੇ, ਅਤੇ ਸਤਿਗੁਰੂ ਕੋਲ ਪਹੁੰਚ ਕੇ ਇੱਧਰਲੇ ਪਾਸੇ ਹੋ ਗਏ, ਸਤਿਗੁਰੂ ਮਹਾਰਾਜ ਜੀ ਕਹਿਣਗੇ ਭਾਈ ਦਾਨ ਸਿੰਘ ਇੱਧਰ ਕੀ ਆ ਗਏ, ਇੱਧਰ ਤਾਂ ਸਿੱਖੀ ਵਾਲੀ ਲਾਈਨ ਹੈ, ਤੂੰ ਇਕੱਲਾ ਹੀ। ਮਹਾਰਾਜ ਕਹਿਣਗੇ ਤੂੰ ਇੱਧਰ ਆ, ਤੈਨੂੰ ਮਾਇਆ ਮੈਂ ਵੱਧ ਦਿੰਦਾ, ਜਿੰਨੀ ਚਾਹੀਦੀ ਲਿਆ ਦੱਸ, ਕਿੰਨਾ ਖਜ਼ਾਨਾ ਚਾਹੀਦਾ। ਹੱਥ ਜੋੜ ਕੇ ਕਹਿੰਦਾ ਮਹਾਰਾਜ ਮਾਇਆ ਦੀ ਕਮੀ ਕੋਈ ਨਹੀਂ, ਜੇ ਕਮੀ ਹੈ ਤਾਂ ਸਿੱਖੀ ਦੀ। ਸਤਿਗੁਰੂ ਕਹਿਣ ਲੱਗੇ ਨਹੀਂ ਨਹੀਂ, ਮਾਇਆ ਜਿੰਨੀ ਕਹੋਗੇ ਸ਼ਾਇਦ ਤੁਹਾਨੂੰ ਭੁਲੇਖਾ ਹੋਏ ਵੀ ਘੱਟ ਦਿਆਂਗੇ ਵੱਧ ਦਿਆਂਗੇ, ਜਿੰਨੀ ਕਹੋਗੇ ਮਾਇਆ ਦੇ ਦਿਆਂਗੇ। ਬਸ ਭਾਈ ਦਾਨ ਸਿੰਘ ਦੱਸ ਤੇ ਸਹੀ, ਇੱਕ ਵਾਰੀ ਬੋਲ ਤੇ ਸਹੀ ਕਿੰਨੀ ਚਾਹੀਦੀ। ਅਤੇ ਉਸ ਵੇਲੇ ਗਲ ਵਿੱਚ ਪੱਲਾ ਪਾ ਕੇ ਅਤੇ ਝੋਲੀ ਅੱਡ ਕੇ ਸੱਚੇ ਪਾਤਸ਼ਾਹ ਦੇ ਸਾਨੂੰ ਕਹਿੰਦੇ ਮਹਾਰਾਜ ਬਸ ਕਰੋ, ਹੁਣ ਮਾਇਆ ਨਹੀਂ, ਹੁਣ ਸਿੱਖੀ ਚਾਹੀਦੀ। ਮੈਨੂੰ ਮਾਇਆ ਨਹੀਂ ਚਾਹੀਦੀ, ਮੈਨੂੰ ਸਿੱਖੀ ਚਾਹੀਦੀ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਕਤ ਫਿਰ ਭਾਈ ਦਾਨ ਸਿੰਘ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ ਭਾਈ ਦਾਨ ਸਿੰਘ ਸੱਚ ਦੱਸ ਸਿੱਖੀ ਕੇ ਧਨ। ਕਹਿੰਦੇ ਮਹਾਰਾਜ ਧਨ ਬਹੁਤ, ਬਸ ਸਿੱਖੀ ਚਾਹੀਦੀ। ਜਦੋਂ ਆਹ ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਲਾ ਭਾਈ ਦਾਨ ਸਿੰਘ ਅੱਗੇ ਹੋਇਆ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੱਲ ਸਪਸ਼ਟ ਕਹੀ ਸੀ, ਕਹਿਣ ਲੱਗੇ ਭਾਈ ਦਾਨ ਸਿੰਘ ਮਾਲਵੇ ਦੀ ਧਰਤੀ ਦੀ ਸਿੱਖੀ ਤੂੰ ਰੱਖ ਲਈ, ਮਾਲਵੇ ਦੀ ਧਰਤੀ ਦੀ ਤੂੰ ਸਿੱਖੀ ਜੜ ਰੱਖ ਲਈ ਹੈ, ਅਤੇ ਸੱਚ ਜਾਣਿਓ ਉਸੇ ਜਗ੍ਹਾ 'ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ
ਆਪਣੇ ਪਹਿਰੇਦਾਰੀ ਦੇ ਵਿੱਚ ਅੰਮ੍ਰਿਤ ਸੰਚਾਰ ਕਰਾ ਕੇ ਭਾਈ ਦਾਨ ਸਿੰਘ ਨੂੰ ਜਿਹੜਾ ਸੀ ਉਹ ਅੰਮ੍ਰਿਤ ਪਾਨ ਕਰਾਇਆ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਾਂਦਿਆਂ ਜਾਂਦਿਆਂ ਬਚਨ ਵੀ ਕੀਤਾ ਸੀ ਭਾਈ ਦਾਨ ਸਿੰਘ ਉਹ ਗੁਰਸਿੱਖੀ ਅੱਜ ਤੈਨੂੰ ਪ੍ਰਾਪਤ ਹੋ ਗਈ ਸੱਚ ਜਾਣੀ ਮਾਲਵੇ ਦੀ ਧਰਤੀ ਵਿੱਚ ਤੇਰੀ ਜੜ ਰਹੇਗੀ ਉਸੇ ਭਾਈ ਦਾਨ ਸਿੰਘ ਦੇ ਪਰਿਵਾਰਾਂ ਦੇ ਵਿੱਚੋਂ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖ ਜਿਨ੍ਹਾਂ ਦਾ ਇਤਿਹਾਸ ਔਰ ਜਿਹੜਾ ਹੈ ਉਹ ਕੰਡਿਆਲੇ ਵਾਲੇ ਢਾਡੀ ਜਥੇ ਨੇ ਬਾਖੂਬੀ ਪੂਰੇ ਰੂਪ ਦੇ ਵੀ ਦੱਸਿਆ ਕਿ ਉਹ ਜੜ ਕਿੱਥੋਂ ਤੱਕ ਕਿੱਥੇ ਪਹੁੰਚ ਗਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿੱਦਣ ਭਾਈ ਦਾਨ ਸਿੰਘ ਵੀ ਚਾਰ ਪੈਸਿਆਂ ਦੇ ਬਦਲੇ ਸਿੱਖੀ ਦਾ ਤਿਆਗ ਕਰ ਦਿੰਦਾ ਅਤੇ ਅੱਜ ਮਾਲਵੇ ਦੀ ਧਰਤੀ ਦੇ ਉੱਪਰ ਸਿੱਖੀ ਦੀ ਕਮੀ ਹੋ ਜਾਂਦੀ। ਪਰ ਅੱਜ ਮਹਾਰਾਜ ਜੀ ਕਹਿੰਦੇ ਹੋਈ ਇਸ ਤਰ੍ਹਾਂ ਰਿਹਾ ਹੈ, ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ। ਮਹਾਰਾਜ ਜੀ ਕਹਿਣਗੇ ਸੱਚ ਨੂੰ ਛੱਡ ਕੇ ਅਤੇ ਝੂਠ ਵਾਲੇ ਪਾਸੇ ਬੜੀ ਪ੍ਰੀਤ ਬਣੀ। ਜਿੰਨਾ ਝੂਠ ਬੋਲੋਗੇ ਲੋਕ ਉਹਨਾਂ ਜੁੜਨਗੇ, ਜਿੰਨਾ ਝੂਠ ਬੋਲੋਗੇ ਉਨੇ ਲੋਕ ਇਕੱਠੇ ਹੋ ਜਾਣਗੇ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਜਿਹੜਾ ਛੱਡਣਾ ਸੀ ਪਤਾ ਹੈ, ਸਰੀਰ ਵੀ ਛੱਡਣਾ, ਪਦਾਰਥ ਵੀ ਛੱਡਣੇ, ਧਨ ਵੀ ਛੱਡਣਾ, ਘਰ ਵੀ ਇੱਕ ਦਿਨ ਛੱਡ ਜਾਣਾ ਹੈ, ਪਰਿਵਾਰ ਛੁੱਟ ਜਾਣਾ। ਅਤੇ ਮਹਾਰਾਜ ਜੀ ਕਹਿੰਦੇ ਉਹਨੂੰ ਅਸਥਿਰ ਮੰਨ ਕੇ ਬੈਠਾ ਵੀ ਨਹੀਂ ਹੈ ਅਤੇ ਕਦੀ ਜਾਣਾ ਹੀ ਨਹੀਂ ਹੈ। ਜੋ ਹੋਵਨ ਸੋ ਦੂਰ ਪੁਰਾਣੇ, ਸਤਿਗੁਰੂ ਕਹਿਣ ਲੱਗੇ ਜਿਹੜਾ ਕੁਝ ਵਰਤਣਾ ਹੈ ਉਹਦੇ ਤੋਂ ਬੜੀ ਦੂਰੀ ਬਣਾ ਕੇ ਬੈਠਾ ਹੈ। ਪਰ ਸਤਿਗੁਰੂ ਮਹਾਰਾਜ ਕਹਿਣਗੇ ਛੋੜ ਜਾਏ ਤਿਸ ਕਾ ਸ਼ਰਮ ਕਰੇ, ਸ਼ਰਮ ਦਾ ਅਰਥ ਹੈ ਮਿਹਨਤ। ਜਿਸ ਪਾਸੇ ਮਿਹਨਤ, ਜਿਸ ਪਾਸੇ ਆਪਣੇ ਸਰੀਰ ਨੂੰ ਦੁੱਖ ਦੇ ਰਹੇ ਹਾਂ ਨਾ, ਮਹਾਰਾਜ ਜੀ ਕਹਿਣ ਲੱਗੇ ਛੋੜ ਜਾਏ ਤਿਸ ਕਾ ਸ਼ਰਮ ਕਰੇ, ਜਿਹਦੇ ਵਾਸਤੇ ਮਿਹਨਤ ਕਰ ਰਹੇ ਹਾਂ। ਮਹਾਰਾਜ ਕਹਿਣ ਲੱਗੇ ਉਹ ਛੱਡ ਕੇ ਜਾਏਗੀ। ਜਿਸ ਦਿਨ ਆਪਾਂ ਵੇਖਦੇ ਹਾਂ ਮਹਾਰਾਜ ਜੀ ਕਹਿਣ ਲੱਗੇ ਪੁਰਖ ਮਰੇ ਤੋਂ ਨਾਰ ਨਾ ਰੋਵੇ। ਮਾਇਆ ਨੂੰ ਪੁੱਛਿਆ ਵੀ ਤੈਨੂੰ ਸਾਂਭਣ ਵਾਲਾ ਸੰਸਾਰ ਵਿੱਚ ਚੜ੍ਹਾਈ ਕਰ ਗਿਆ ਵੀ ਤੈਨੂੰ ਬੈਰਾਗ ਨਹੀਂ ਆਇਆ। ਉਹ ਕਹਿਣ ਲੱਗੀ ਮੇਰਾ ਕਾਹਦਾ ਰੋਣਾ ਹੈ ਉਸ ਰਖਵਾਰੋ ਔਰ ਉਹ ਹੋਵੇ। ਕਹਿਣ ਲੱਗੇ ਸ਼ਾਮ ਤੱਕ ਵੇਖਿਓ ਪਿਤਾ ਚੜ੍ਹਾਈ ਕਰ ਗਿਆ, ਪੁੱਤਰਾਂ ਨੇ ਧਨ ਵੀ ਵੰਡ ਲੈਣਾ। ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੇ, ਜਿਹੜਾ ਅੰਗ ਸੰਗ ਰਹਿਣ ਵਾਲਾ ਹੈ ਉਹਦਾ ਤਿਆਗ ਕਰ ਦਿੱਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ। ਕਹਿੰਦੇ ਜਿਹਨੂੰ ਪ੍ਰੀਤ ਮਿੱਟੀ ਨਾਲ ਹੋਵੇ, ਖੋਤੇ ਨੂੰ ਚੰਗੀ ਤਰ੍ਹਾਂ ਗੰਗਾ ਤੋਂ ਇਸ਼ਨਾਨ ਕਰਾ ਕੇ ਅਤੇ ਚੰਦਨ ਦਾ ਲੇਪਣ ਕਰ ਦਿਓ, ਫਿਰ ਸਵਾਹ ਵਿੱਚ ਜਾ ਕੇ ਲੇਟਣੀਆਂ ਮਾਰਦਾ। ਸੰਗਤ ਵਿੱਚ ਬੈਠੇ ਸਿੱਖ ਨੂੰ ਸਤਿਗੁਰੂ ਵਾਰ ਵਾਰ ਸਵਾਸ਼ ਕਰਦੇ, ਮਨ ਕਰਕੇ ਤਨ ਕਰਕੇ ਇਹ ਗੁਰਦੁਆਰੇ ਤੋਂ ਬਾਹਰ ਜਾਂਦਾ ਅਤੇ ਵਿਕਾਰਾਂ ਅਤੇ ਵਾਸ਼ਨਾ ਭਰੀ ਸੰਗਤ ਵਿੱਚ ਫਿਰ ਜਾ ਕੇ ਲੇਟਣੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ। ਪਰ ਮਹਾਰਾਜ ਜੀ ਕਹਿੰਦੇ ਅੰਧਕੂਪ ਮੈਂ ਪਤਿਤ ਵਿਕਰਾਲ। ਸਤਿਗੁਰੂ ਕਹਿਣ ਲੱਗੇ ਅਗਿਆਨਤਾ ਦੇ ਖੂਹ ਦੇ ਵਿੱਚ ਬੜੇ ਭਿਆਨਕ ਵਿਕਰਾਲ ਰੂਪ ਦੇ ਵਿੱਚ ਡਿੱਗਾ ਹੋਇਆ, ਇਹ ਪਤਿਤ ਹੋ ਚੁੱਕਾ ਹੈ ਅਤੇ ਫਿਰ ਕੀ ਕਰੀਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜੇ ਮਨ ਵਿੱਚ ਕਿਤੇ ਇੱਕ ਕਿਨਕਾ ਬੈਠਾ ਹੈ ਤਾਂ ਅਰਦਾਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਕਹੀਏ, ਨਾਨਕ ਕਾੜ ਲਿਹੋ ਪ੍ਰਭ ਦਿਆਲ, ਅਕਾਲ ਪੁਰਖ ਕਿਰਪਾ ਕਰੋ ਮੈਨੂੰ ਇਸ ਭਵਜਲ ਦੇ ਵਿੱਚੋਂ ਕੱਢ ਲਓ। ਗੁਰਮੁਖੋ, ਅੱਜ ਸਵੇਰ ਤੋਂ ਸਾਰੀ ਵਿਚਾਰ ਜਿਹੜੀ ਜੂਨ 1984 ਦੇ ਸੰਬੰਧ ਵਿੱਚ ਆਪਾਂ ਕੀਤੀ, ਜਾਣ ਲੱਗਿਆਂ ਇਹੀ ਆਪਾਂ ਸਨਮੁੱਖ ਸਤਿਗੁਰੂ ਜੀ ਦੇ ਬੇਨਤੀ ਕਰੀਏ। ਅੱਜ ਪੋਸਟ ਹਰੇਕ ਨੇ ਪਾਈ ਹੋਣੀ, ਹਰੇਕ ਨੇ ਕਿਹਾ ਹੋਏਗਾ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ, ਸੰਤਾਂ ਦੀ ਫੋਟੋ ਲਾ ਕੇ ਹਰੇਕ ਨੇ ਗੱਲ ਕੀਤੀ ਹੋਏਗੀ। ਪਰ ਕੀ ਜ਼ਿੰਮੇਵਾਰ ਉਹੀ ਰਹਿ ਗਏ ਸਨ ਵੀ ਉਹੀ ਸੰਘਰਸ਼ ਕਰਨ ਅਤੇ ਕੋਈ ਇਹੋ ਜਿਹਾ ਜਨਮ ਲਵੇ ਜਿਹੜਾ ਸੰਘਰਸ਼ੀ ਯੋਧਾ ਹੋਵੇ? ਅਤੇ ਕੀ ਜਦੋਂ ਅਸੀਂ ਕੇਸ ਕਤਲ ਕਰਾਉਂਦੇ ਹਾਂ, ਜਦੋਂ ਅਸੀਂ ਗੁਰੂ ਕੀ ਮੋਹਰ ਦਾ ਤਿਆਗ ਕਰਦੇ ਹਾਂ, ਪੰਜ ਕਕਾਰੀ ਰਹਿਤ ਛੱਡਦੇ ਹਾਂ, ਗੁਰੂ ਨੂੰ ਛੱਡ ਕੇ ਅਤੇ ਵਿਕਾਰੀ ਸੰਗਤਾਂ ਵਿੱਚ ਜਾ ਕੇ ਆਪਣਾ ਜੀਵਨ ਬਤੀਤ ਕਰਦੇ ਹਾਂ, ਫਿਰ ਕੋਈ ਫਾਇਦਾ ਨਹੀਂ ਇਹੋ ਜਿਹੀਆਂ ਪੋਸਟਾਂ ਪਾਉਣ ਦਾ, ਜਿੰਨਾ ਚਿਰ ਤੱਕ ਸਾਡਾ ਅੰਦਰ ਹੀ ਸਮਰਪਿਤ ਨਹੀਂ ਵੀ ਸਾਡੀਆਂ ਦਸਤਾਰਾਂ ਵਾਸਤੇ ਯੋਧਿਆਂ ਨੇ ਸ਼ਹਾਦਤਾਂ ਦੇ ਦਿੱਤੀਆਂ, ਅਸੀਂ 2 ਸਕਿੰਟਾਂ ਦੀ ਪੋਸਟ ਵੇ ਪਾ ਕੇ ਅਤੇ ਅਸੀਂ ਕਿਹਾ ਜੀ ਸਾਡੀ ਜ਼ਿੰਮੇਵਾਰੀ ਪੂਰੀ ਹੋ। ਸਤਿਗੁਰੂ ਕਿਰਪਾ ਕਰੇ ਸਾਨੂੰ ਨਿਤਨੇਮ ਦੀ ਦਾਤ ਮਿਲੇ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਸ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੂੰ ਚਰਨਾਂ ਵਿੱਚ ਬੇਨਤੀ ਹੈ ਇਸੇ ਤਰ੍ਹਾਂ ਆਪ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਕੱਲ੍ਹ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ ਹੈ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੱਲ੍ਹ ਦੇ ਵਿਸ਼ੇਸ਼ ਦੀਵਾਨ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੇ ਸੰਬੰਧ ਵਿੱਚ ਸੱਜਣਗੇ। ਸਮੂਹ ਸੰਗਤਾਂ ਨੇ ਇਸੇ ਤਰ੍ਹਾਂ ਗੁਰੂ ਘਰ ਵਿਖੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਹਿਬ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰ ਰਹੇ ਹੋ। ਅੱਜ ਆਪਾਂ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦੇ ਹਾਂ। ਆਪਾਂ ਸਰ ਜਾਣੇ ਸਤਿਗੁਰਾਂ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ, ਨਾਲ ਨਾਲ ਅੱਜ ਸੇਵਕ ਪਰਿਵਾਰ ਵੱਲੋਂ ਇਹਨਾਂ ਦੀਵਾਨਾਂ ਦੀ ਸੇਵਾ ਲਈ ਗਈ। ਬੇਟੀ ਸਾਹਿਬ ਕੌਰ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਨੇ ਸਤਿਗੁਰਾਂ ਦੇ ਚਰਨ ਵੀ ਪਰਸੇ ਹਨ। ਸੁਆਓ ਇੱਕ ਸ਼ਬਦ ਹੋਰ ਪੜ੍ਹ ਕੇ ਆਪਾਂ ਉਪਰੰਤ ਅਰਦਾਸ ਵਿੱਚ ਹਾਜ਼ਰੀ ਲਗਾਉਣੀ ਹੈ। ਸਾਰੇ ਜਾਣੇ ਰਸਨਾ ਪਵਿੱਤਰ ਕਰਿਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰ, ਜਿਉ ਪਿੰਡ ਸਭ

ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇ ਕੇ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ

1 ਜੂਨ ਤੋਂ ਲੈ ਕਰਕੇ 6 ਜੂਨ 1984 ਤੱਕ ਸਤਿਗੁਰੂ ਸਾਹਿਬ ਜੀਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਾਖੀ ਕਰਦਿਆਂ ਪਾਵਨ ਪਵਿੱਤਰ ਅਸਥਾਨਾਂ ਦੀ ਮਰਿਆਦਾ ਬਹਾਲ ਕਰਦਿਆਂ ਸੰਤ ਗਿਆਨੀ ਜਰਨੈ

ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਹਨ। ਕਿਰਪਾ ਕਰੋ ਸਤਿਗੁਰੂ ਕੌਮ ਨੂੰ ਚੜ੍ਹਦੀ ਕਲਾ ਦੀ ਦਾਤ, ਆਪਸੀ ਏਕਤਾ ਇਤਫਾਕ ਬਖਸ਼ੋ। ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਦੀਵਾਨ ਸੱਜੇ ਸ਼ਬਦ ਚੌਂਕੀ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਗੁਰਸ਼ਬਦ ਵਿਚਾਰ ਹੋਏ, ਆਰਤੀ ਕੀਰਤਨ ਹੋਏ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ, ਗੁਰਬਾਣੀ ਪੜ੍ਹਦਿਆਂ ਤੋਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸਤਿੰਦਰ ਪਾਲ ਸਿੰਘ, ਤਿੰਨਾਂ ਦੀ ਸੁਪਤਨੀ ਬੀਬੀ ਸੰਦੀਪ ਕੌਰ ਪਰਿਵਾਰ ਵੱਲੋਂ ਜਿੱਥੇ ਸੁਖਮਨੀ ਸਾਹਿਬ ਜੀ ਦੇ

ਪਾੜ ਤੋਂ ਉਪਰੰਤ ਆਪ ਜੀ ਦੇ ਚਰਨ ਕਮਲਾਂ ਵਿੱਚ ਬੇਟੀ ਸਾਹਿਬ ਕੌਰ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ। ਕਿਰਪਾ ਕਰਨੀ ਸਤਿਗੁਰੂ ਜੀਓ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚੀ ਨੂੰ ਗੁਰਸਿੱਖੀ ਸਿਦਕ ਭਰੋਸਾ ਤੰਦਰੁਸਤੀ ਬਖਸ਼ਣੀ, ਬੇਟਾ ਵਾਰਿਸ ਸਿੰਘ ਨਵਾਬ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮੁੱਚੇ ਪਰਿਵਾਰ ਦੀਆਂ ਸੇਵਾਵਾਂ ਆਪ ਜੀ ਦੇ ਦਰ ਕਰਦੇ ਆਈ ਹੋਈ ਸੰਗਤ ਵਾਸਤੇ ਲੰਗਰ ਸੇਵਾਵਾਂ ਪ੍ਰਾਪਤ ਕੀਤੀਆਂ ਸਤਿਗੁਰੂ ਜੀਓ, ਆਪ ਜੀ ਨੇ ਕਿਰਪਾਲਤਾ ਕਰਕੇ ਸੇਵਾਵਾਂ ਥਾਂ ਪਾਉਣੀਆਂ, ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀ

ਬੇਨਤੀ ਪਰਿਵਾਰ ਨੂੰ ਗੁਰਸਿੱਖੀ ਸਿੱਧਕ ਭਰੋਸਾ ਬਖਸ਼ੋ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

जतो प्रेम खिलन का चाओ, सिर तर तली गली मेरी आओ, इत मार्ग पैर तरी जय।

ਪੀਏ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸੇ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧਸੰਗ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਪਿਛਲੇ ਦਿਨਾਂ ਤੋਂ ਲਗਾਤਾਰ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸਮੂਹ ਸਿੰਘਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਲਗਾਤਾਰ ਦੀਵਾਨ ਸੱਜ ਰਹੇ ਨੇ। ਸੋ ਅੱਜ ਸਵੇਰੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜੇ। ਅੱਜ ਸ਼ਾਮ ਦੇ ਦੀਵਾਨ ਵੀ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦਿਆਂ ਹੋਇਆਂ ਵਿਸ਼ੇਸ਼ ਤੌਰ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਇਹ ਦੀਵਾਨ ਸੱਜੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਿਰ 'ਤੇ ਹੱਥ ਰੱਖ ਕੇ ਆਉਣ ਵਾਲੇ ਦਿਹਾੜੇ ਮਨਾਉਣ ਦੇ ਬਾਅਦ ਦੋਵੇਂ ਬਖਸ਼ਿਸ਼ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ ਹੈ। 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਵੇਗੀ ਅਤੇ 25 ਤਰੀਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਤਰੀਕ ਨੂੰ 30 ਜੂਨ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਾਰੇ ਦਿਹਾੜੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਚੜ੍ਹਦੀ ਕਲਾ ਦੇ ਨਾਲ ਮਨਾਏ ਜਾਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਨ ਦੇਖਿਆ ਗਾ ਦੇ ਵਣਹਾਰ, ਤੇਰੇ ਧਨ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਂ ਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ। ਕਰ ਕਰ ਰਿਹਾ ਪਹੁਚਾ ਸਦੜ ਨਿਤ ਪਵਨ, ਸਦਣ ਹਰ ਸਿਮਰਿਐ ਨਾਨਕ ਸੇਤੇ ਆਵਨ, ਰਾਗ ਆਸਾ ਮੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਏ ਤੋਏ ਰਹਾਓ। ਵਿਸਵ ਚਸੀਆਂ ਘੜੀਆਂ ਪਹਿਰਾਂ, ਥਿਤੇ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮਥਾਲ ਰਵ ਚੰਦ ਦੀਪ ਕਬਨ, ਤਾਰਕ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਣ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟਿ ਹੋਏ, ਹਰ ਚਰਨ ਕਵਰ ਮੁਕਰੰਦ ਲੋਭਿਤ ਮਨੋ, ਅਣਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਆਂ ਕਾ। ਹੋਏ ਜਾਤੇ ਤੇਰੇ ਨਾਇ ਵਸਾ ਰਾਗ ਗੌੜੀ ਪੂਰ ਵਿਮਾਲਾ ਚੌਥਾ ਨਾਮ ਗੋਦਨ ਗਰਭਾ ਭਰਿਆ ਮਨ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਰਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੌਤ ਪਨ ਵੱਡਾ ਹੈ ਰਹਾਉ ਸਾਕਤ ਹਾਰ ਰਸ ਸਾਧਨਾ ਜਾਣਿਆ ਤਨੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚਲੈ ਚਵੈਦਕ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ ਬਾਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਪੜ ਵੱਡਾ ਹੈ

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਾਵੈ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੀ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਰੱਖੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਤਾਣੀ ਉੱਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਚਰਨਾਂ ਕਮਲਾਂ ਵਿੱਚ ਅਰਦਾਸ ਵੱਡੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦਿਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ। ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪੈ ਦੇਣਾ ਐਸੇ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੇ ਜੀ। ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਲਿਆ ਸਿਰ ਕਿਰਪਾ ਕਰੋ ਜੀ। ਪ੍ਰਕਾਸ਼ ਸਥਾਨਾਂ ਤੋਂ ਨਿੱਜੀ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੇ ਜੀ। ਅੰਕ ਸਹਾਈ ਨੂੰ ਚੜ੍ਹਦੇ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਹਨਾਂ ਵੇਲੇ ਆਪ ਜੀ ਦਾ ਨਾਮ ਚਿੱਤੇ ਆਵੇ। ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬਦਾ ਭਲਾ। ਸਾ

0: ਚੜ੍ਹਦੀ ਕਲਾ ਤੇਰੇ ਭਾਣੇ
1: ਗੁਰਦੇਵ ਸਖਾ ਗਿਆਨ ਭੰਜਨ ਗੁਰਦੇਵ ਸਹੋਦਰਾ
2: ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ
1: ਗੁਰਦੇਵ ਸ਼ਾਂਤ ਸਦ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ
2: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਭਜਨ ਅਪਰੰਪਰਾ
1: ਗੁਰਦੇਵ ਕਰਤਾ ਸਪਾਪ ਹਰਤਾ ਗੁਰਦੇਵ ਪਤਿਤ ਪਵਿੱਤਰਾ
2: ਗੁਰਦੇਵ ਆਦਿ ਜੁਗਾਦਿ ਜੁਗ ਜੁਗ ਗੁਰਦੇਵ ਮੰਤ ਹਰ ਜਾਪੁਦਰਾ
1: ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰਦੇਵ

0: ਸਰਸਵਤੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਇ ਮਿਟਾਓ ਸਿਮਰੋ ਜਾਸ ਬਿਸੰਬਰ ਇੱਕੇ ਨਾਮ ਜਪਤ ਗੰਤ ਨੇਕੇ ਵੇਦ ਪ੍ਰਾਣ ਸਿਮਿਤ ਸੁਧਿਆ ਕਰ ਕਿੰਨੇ ਰਾਮ ਨਾਮ ਇਕਾਕਰ ਕਿਨਕਾ ਇੱਕ ਜਸ ਜੀ ਵਸਾਵੈ ਤਾਕਿ ਕਾਕੀ ਏਕੇ ਦਰਸ ਤੁਆਰੋ ਸੁਖਮਨੀ ਸੁਖਮਰਤ ਪ੍ਰਭ ਨਾਮ ਪ੍ਰਭ ਕੇ ਸਿਮਰਨ ਗਰਭ ਨਾ ਵਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ
1: ਪ੍ਰਭ ਕੇ ਸਿਮਰਨ ਦੁਸ਼ਮਣ ਤਰੇ
0: ਪ੍ਰਭ ਸਿਮਰਤ ਕੁਛ ਬਿਗੜ ਨਾ ਲਾਗੇ ਪ੍ਰਭ ਕੇ ਸਿਮਰਨ ਅੰਤਿਮ ਜਾਗੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਵ ਨਿਦਾਨ ਨਾਨਕ ਰੰਗ ਪ੍ਰਭ ਕੇ ਸਿਮਰਨ ਰਿਤਸਿਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਤਨ ਤਦਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੁਪਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਧਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਪੂਜੈ ਪ੍ਰਭ ਕੇ ਸਿਮਰਨ ਸਭ ਕੁਛ ਸੁਜੈ

ਨਾਨਕ ਜਨ ਕਾ ਦਸਨ ਦਸਨਾ ਪ੍ਰਭ ਕੋ ਸਿਮਰੇ ਚੇਤਨ ਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੇ ਸਿਮਰੇ ਪ੍ਰਭ ਕੋ ਸਿਮਰੇ ਸੇ ਬਹੁਮਤਾਜੇ ਪ੍ਰਭ ਕੋ ਸਿਮਰੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਆਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੇਤਾ ਪ੍ਰਭ ਕੋ ਸਿਮਰੇ ਤਿਨ ਅਨੰਤ ਕਨੇਰੇ ਪ੍ਰਭ ਕੋ ਸਿਮਰੇ ਪਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨਾ ਚੂਰੇ ਪ੍ਰਭ ਕੇ ਸਿਮਰਨ ਹਰ ਗੁਣਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨੇਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਹ ਚੁਨਕਾ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਨੀ ਪਿਆ ਹਰ ਸਿਮਰਨ ਕਰ ਪ੍ਰਗਟ ਪ੍ਰਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿਜਤੀ ਦਾਤੇ ਹਰ ਸਿਮਰਨ ਨੀ ਚੁਕਣ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ।

ਭਵਨ ਨਹੀਂ ਹੋਟ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਕਰੇ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਆ ਕੈ ਗ੍ਰਹਿ ਪੀਤਰ ਬਸੈ ਅਨਤ ਖੇਲ ਮਾਇਆ ਰੰਗ ਰਸੈ ਦ੍ਰਿਰ ਕਰ ਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂਰੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾ

0: ਅਸਵਤੀ ਦਸ ਵਸਤੂ ਲਾ ਪਾਛੇ ਪਾਵੇ ਏਕ ਵਸਤੂ ਕਰਨ ਵੀ ਖੋਟ ਗਵਾਵੇ ਏਕ ਬਿਨਾ ਦੇ ਦਸ ਪੀਅਰਲੇ ਤੇ ਮੂੜਾ ਕੋ ਕਾਂ ਕਰੇ ਜਿਸ ਠਾਕੁਰ ਸਿਉ ਨਾਈ ਚਾਰਾ ਤਾਕੋ ਕੀ ਜੇ ਸਨ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਦਾ ਮਨ ਬੁੱਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਕਿਨ ਪਾਇਆ ਅਗੰਤ ਸਾਓ ਆਪਣੀ ਦੇ ਰਾਸ ਕਾਤ ਪੀਤ ਵਰਤੇ ਅਨੰਤ ਉਲਾਸ ਆਪਣੀ ਅਵਾਨ ਕੁਛ ਬਹੁਰ ਸਾਓ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਕੋਵੇ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤੀ ਸਾਗੇ ਰਾਖੇ ਪ੍ਰਭ ਕੀ ਆਗਿਆ ਮਨ ਹੈ ਮਾਤੇ ਉਸਤੇ ਚੌਗਨ ਕਰੇ ਨਿਆਲ ਨਾਨਕ ਸਾਹਿਬ ਸਦਾ ਦਿਆਲ ਅਗਨਪਾਤ ਮਾਇਆ ਕੇ ਹੇਤ ਸਰਪਰ ਉਹ ਬੋਝਾਨ ਅਨੇਤ ਬ੍ਰਿਕੀ ਛਾਇਆ ਸਿਉ ਰੰਗ ਲਾਵੇ ਉਹ ਵਿੰਸੇ ਉਹ ਮਨ ਪਛਤਾਵੇ ਜੋ ਦਿਸੇ ਸੋ ਚਾਲ ਨਾਰ ਲਪਟਿਓ ਦੇ ਅੰਦਰ ਦਾਰ ਦੋ ਸਿਉ ਜੋ ਲਾਵੇ ਨੀ ਤਾਕੋ ਆਤ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਤਿਆ ਤਨ ਤਨ ਕੁਦਮ ਸਭਾਇਆ ਮਿਤਿਆ ਮੈਂ ਮਮਤਾ ਮਾਇਆ ਮਿਤਿਆ ਰਾਜ ਚੋਬਨ ਤਨ ਮਾਲ ਮਿਤਿਆ ਕਾਮ ਕ੍ਰੋਧ ਵਿਕਰਾਲ ਮਿਤਿਆ ਰਸ ਅਸਤੀ ਅਸ ਬਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਮ ਪਰ ਨਿੰਦਿਆ ਸੁਨੇ ਮਿਥਿਆ ਹਸ ਪਰ ਦਰਬ ਕੋਈ ਰਹਿ ਮਿਥਿਆ ਨੇਤਰ ਪੇਖਤ ਪ੍ਰਤਿਉਰਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰਉਪਕਾਰਾ ਮਿਥਿਆ ਵਾਸਲੇਤ ਵਿਕਾਰਾ ਬਿੰਦੂ ਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਉਪਤ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਕਾਵਤ ਆਗੇ ਦੁਰਗੰਧ ਬਿਨ ਸਿਮਰਨ ਦਿਨ ਰਹਿਣੀ ਬਿਰਥਾ ਵਿਆਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਤੇ ਨਿਰਾਰ ਦਾਮ ਤਨ ਤਨ ਤੇ ਜਨ ਜੈ ਕਟੇ ਬਸਿਓਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਅਵਰ ਕੁਛ ਅਵਰ ਕਮਾਵਤ ਮਨ ਨੇ ਪ੍ਰੀਤ ਮੁਖ ਗੰਡ ਲਾਵਤ ਜਨ ਹਾਰ ਪ੍ਰਭ ਪ੍ਰਵੀਨ ਬਾਰ ਪੇਕ ਨਾ ਗਹੋ ਪੀਨ ਅਵਰ ਉਪਦੇਸੇ ਆਪ ਨ ਕਰੇ ਆਵਤ ਜਾਵਤ ਜਨਮੇ ਮਰੇ ਜਿਸਕੇ ਅੰਤਰ ਵਸੇ ਨਿਰੰਕਾਰ ਜਿਸਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪ ਮਨ ਆਪੇ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬਜਾਵਤ ਨੇਰਾ ਪਾਪ ਸਿਆਨਵ ਸਗਲ ਤੇ ਰਹਿਤ ਸਭ ਕੁਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਤਾਂ ਤਰੰਤਰ ਆ ਸਮਾਵੇ ਸੋ ਸੇਵਕ ਨਿਮਕ ਨਿਮਕ ਜਬ ਨਾਨਕ ਹਰੇ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨਸ ਜਾਏ ਮੇਵ ਨਾਨਕ ਪ੍ਰਭ ਸਰਨਾਗਤੀ ਗੁਰ ਪ੍ਰਸਾਦ ਗੁਰਦੇਵ ਸ੍ਰੀ
1: ਪ੍ਰਸਾਦ ਛਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜੇ ਪ੍ਰਸਾਦ ਪਾਠ ਕੁਟੰਬਰ ਹੰਡਾਵੈ ਤਿਸੇ ਤਾਕਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸਹਿਜ ਸੋਈ ਜੇ ਮਨ ਆਠ ਪੈਰ ਤਾਕਾ ਜਿਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰ ਗੈ ਮਾਨ ਪਾਵੈ ਨਾਨਕ ਪਸਥਿਤੀ ਕਰ ਜਾਵੈ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਾਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਦੀ ਸਿਮਰਤ ਕਿਉ ਆਲਸ ਕੀ ਜੈ ਜੇ ਪ੍ਰਸਾਦ ਅਸਵਹਸਤ ਅਸਵਾਰੀ ਮਨ ਦਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਵਾਕ ਮਿਲਖ ਦਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪਨਬੋ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਹਾਰੀ ਤਿਸ ਪ੍ਰਭ ਕੋ ਸਾਹ ਸਾਚਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪੁੱਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ जे प्रसाद हसकर चलै, जे प्रसाद संपूर्ण फलै, जे प्रसाद परमगत पावै, जे प्रसाद सुख सहज समावै, ऐसा प्रभ त्याग अवरगत लागो, गुर प्रसाद नानक मन जागो। जे प्रसाद तू प्रगट संसार, जिस प्रभ को मूल न मनोविसार, जे प्रसाद तेरा प्रताप, रे मन मूड तू ताक उचाप, जे प्रसाद तेरे कारज पूरे, तिसे जान मन सदा हजूर है, जे प्रसाद तू पावे साच, रे मन मेरे तू तास्यो राच, जे प्रसाद सबकी गत होए, नानक जाप जपे जप सोए, आप जपाए जपे सुनाओ, आप गवाए सो हर गुण गाओ, प्रभ कृपा ते होए प्रगास, प्रभु दया ते कमल विगास, प्रभ सुख प्रसन्न बसे मन सोए, प्रभ दया ते मत उत्तम होए, सर्वदान प्रभ तेरी मया, आपो किशु ना किन मुलिया।

0: ਸਰਸਵਤੀ
1: ਵਿਦਿਆ ਨਾਈ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤੇ ਰੂਪ ਨ ਵੇਖੇ ਨੇਤਰ ਸਾਧਗੀ ਡਲ ਸੰਗਤ ਕਰਨਾ ਸੁਨੇ ਕਾਉ ਕੀ ਨਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੇ ਮਨ ਕੀ ਵਾਸਨਾ ਮਨ ਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਤੇ ਕੋ ਐਸਾ ਪਰਸ ਵੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ ਵਿਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰ ਤੋ ਵੇ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਉ ਫਲ ਗੀਤ ਚਾਨੀ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਜਿਹੜੇ ਅਵਰ ਨਾਮ ਚ ਪਾਵੇ ਨਾਨਕੋ ਵੈਸਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਪਰਮ ਸਾਧ ਸੰਗ ਪਾਪਾ ਮਲਕ ਹੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੇ ਬਿਸਨ ਪ੍ਰੀਤ ਅਰਕੇ ਚਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰਕੀ ਕਦਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪੁਰਾਣ ਜਿਮਿਤ ਪੂਜੇ ਮੂਲ ਸੁਕੁਮੈ ਜਾਣੇ ਅਸਤੂਲ ਚੋਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋਵਰਨਾ ਮੈਂ ਚੁਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪ੍ਰੇਤਮ ਕਿਰਪਾ ਕਰ ਕੋ ਤਾਰੇ ਸਰਵ ਰੋਗ ਕਾ ਉਕਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੁਤੰਤਰ ਪੈ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੂਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਤਮਿਤਾ ਵੇ ਜੀਵਨ ਮੁਕਤ ਸੋਕ ਆਵੇ ਤੈਸਾ ਰਕ ਤੈਸਾ ਉਸ ਸੋਗ ਸਦਾ ਅਨੰਤ ਤੈ ਨਹੀਂ ਵਿਯੋਗ ਤੈਸਾ ਸੁਣਦਾ ਸੀ ਉਸ ਮਾਟੀ ਤੈਸਾ ਮ੍ਰਿਤ ਅਸੀ ਬਿਕਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਤਾਉ ਜਿਤ ਜਿਤ ਕਰ ਰਾਖੇ ਤੈਸਾ ਦਿਨ ਨਾਉ ਆਪੇ ਕਰਨ ਗਰਾਵਨ ਜੋਗ ਪ੍ਰਭਾਵੇ ਸੋਈ ਗੁਣੋਗ ਪ੍ਰਚਿਓ ਆਪ ਹੋਏ ਅਨੰਤ ਰੰਗ ਲਗੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਧੇ ਤੈਸਾ ਪ੍ਰਗਾਸ਼ ਪਾ

ਸਤਿਤ ਉਤਾਰੇ, ਆਪ ਕਰੇ ਆਪਨ ਵਿਚਾਰੇ, ਦੋਹਾ ਸਿਰਿਆ ਕਾ ਆਪ ਸੁਆਮੀ, ਖੇਲੇ ਬਿਕਸੇ ਅੰਤਰ ਜਾਮੀ, ਜੋ ਪਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਨ ਆਵੇ, ਕਹੋ ਮਾਨਕ ਦੇਖਿਆ ਹੋਏ ਆਵੇ, ਜੋਤਿਸ਼ ਪਾਵੇ ਸੋਈ ਕਰਾਵੇ, ਇਸ ਕੈ ਹਾਥ ਹੋਏ ਤਾਂ ਸਭ ਪਿਛਲੇ, ਜੋਤਿਸ਼ ਪਾਵੇ ਸੋਈ ਕਰੇ, ਅਨਜਾਨਤ ਬਿਖਿਆ ਮਹਿ ਰਚੇ, ਜੇ ਜਾਨਤ ਆਪਨ ਆਪ ਬਚੇ, ਪਰ ਮੈਂ ਪੂਲਾ ਤੈ ਦਿਸ ਤਾਵੈ, ਨਿਮਕ ਮਾਹੀ ਚਾਰ ਕੁੰਟ ਫਿਰ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜਨ ਨਾ ਮਿਲੇ, ਹਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦੇ ਦਿਸ ਪ੍ਰਗਟਾਵੇ, ਜਾ ਕੋ ਆਪਣੀ ਕਰੇ ਬਖਸੀਸ, ਤਾਂ ਕਾ ਲੇਖਾ ਨਾ ਗਣੇ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਕੱਟ ਕੱਟ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਪਾਵੈ ਸੋਈ ਪੁੰਥਿਓ, ਕਭੂ ਊਚ ਨੀਚ ਮੈਂ ਬਸੇ, ਕਭੂ ਸੋਗ ਹਰਖ ਰੰਗ ਹਸੈ, ਕਭੂ ਨਿੰਦ ਚਿੰਦ ਵਿਵਹਾਰ, ਕਭੂ ਉਬ ਆਕਾਸ ਪਿਆਲ, ਕਭੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਨ ਹਾਰ, ਕਭੂ ਨਿਰਤ ਕਰੇ ਬਹੁ ਪਾਤ, ਕਭੂ ਸੋਏ ਰਹੇ ਦਿਨ ਰਾਤ, ਕਭੂ ਮਹਾਂਕ੍ਰੋਧ ਬਿਕਰਾਲ, ਕਭੂ ਸਰਬ ਕੀ ਹੋਤ ਰਵਾਲ, ਕਭੂ ਹੋਏ ਬਹੇ ਬਡਰਾਜਾ, ਕਭੂ ਭਿਖਾਰੀ ਨੀਚ ਕਾ ਸਾਜਾ, ਕਭੂ ਅਪਕੀਰਤ ਮਹਿ ਆਵੇ, ਕਭੂ ਭਲਾ ਭਲਾ ਕਹਾਵੇ, ਜਿਉ ਪ੍ਰਭ ਰਾਖੇ ਤਿਵ ਹੀ ਰਹੇ, ਗੁਰ ਪ੍ਰਸਾ ਨਾਨਕ ਸਚ ਕਹੇ, ਕਭੂ ਹੋਏ ਪੰਡਿਤ ਕਰੇ ਬਖਿਆਨ, ਕਭੂ ਮੋਨ ਧਾਰੀ ਲਾਵੇ ਧਿਆਨ, ਕਭੂ ਤਟ ਤੀਰਥ ਇਸਨਾਨ, ਕਭੂ ਸਿੱਧ ਸਾਧਕ ਮੁਖ ਗਿਆਨ, ਕਭੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਪਰ ਮੈਂ ਭਰਮੀਆਂ, ਨਾਨਾ ਰੂਪ ਜੋ ਸੁਆਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵ

ਰਾਸ਼ਟਰਪਤੀ ਸੰਤ ਕੇ ਦੁਖਨ ਆਰ ਜਾ ਕਟੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤੋਏ ਮਲੀਨ ਸੰਤ ਕੇ ਦੁਖਨ ਸੋਭਾ ਤੇਹੀਨ ਸੰਤ ਕੇ ਅਤੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਦਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸਤਸੰਗ ਨਿਧਕ ਵੀ ਤਰੇ ਸੰਤ ਕੇ ਦੁਖਨ ਤੇ ਮੁਖ ਪਵੇ ਸੰਤ ਕੇ ਦੁੱਖ ਸੰਤਨ ਕੇ ਦੁਖਨ ਕਾਗ ਜੋ ਲਵੇ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤਿਕ ਜੋਨ ਕਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਚਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਤਾਉ ਕੋ ਨਾਈ ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਈ ਸੰਤ ਕਾ ਨਿੰਦਕ ਮਾਤਿਆਈ ਸੰਤ ਕਾ ਨਿੰਦਕ ਖਿੰਟਿਕ ਨਾ ਪਾਈ ਸੰਤ ਕਾ ਨਿੰਦਕ ਮਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜਤਹੀਨ ਸੰਤ ਕਾ ਨਿੰਦਕ ਪਿਆਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁੱਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਉਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਪਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦਬੀਤ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਦਿਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਦੇ ਤੋਤਾ ਜੋ ਸਾਧ ਬਿਨਾ ਮਿੱਤਰ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕੁਛ ਨਾ ਏ ਆਪਨ ਬੀਜਾ ਪੇ ਗਾਏ ਸੰਤ ਕੇ ਦੁਖੀ ਕੋ ਅਵਨ ਰੱਖ ਨਾਰ ਨਾਨਕ ਸੰਤ ਪਾਵੇ ਤਾਂ ਲਏ ਉਬਾਰ।

ਸਤਿਗੁਰੂ ਸਿੱਖੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਆਟੇ। ਸਤਿਗੁਰੂ ਸਿੱਖੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਏ। ਸਤਿਗੁਰ ਸਿੱਖਾ ਹਾਲਤ ਫਲਤ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ। ਆਪਸ ਕੋ ਕਰ ਕੁਛ ਨਾ ਜਨਾਵੇ, ਹਰ ਹਰ ਨਾਮ ਦੇ ਸਤਿਆਵੇ। ਮਨ ਵਿੱਚ ਸਤਿਗੁਰ ਕੇ ਪਾਸ ਸੇਵਕ ਕੇ ਕਾਰਜ ਰਾਸ, ਸੇਵਾ ਕਰ ਤੋ ਇਹਨੇ ਕਾਮੀ, ਤਿਸ ਕੋ ਹੋਰ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ। ਵਿਸ ਵਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਵਰ ਕੀ ਗੱਜਾ ਨੇ। ਸੋ ਸਤਿਗੁਰੂ ਜਿਸ ਹਿਰਦ ਸੋ ਸਤਿਗੁਰੂ ਜਿਸ ਹਿਰਦੇ ਹਰ ਨਾਉ, ਅਨੇਕ ਵਾਰ ਗੁਰ ਕੋ ਬਲ ਜਾਓ। ਸਰਵ ਨਿਦਾਨ ਜੀ ਕਾ ਦਾਤਾ, ਅਠ ਪੈਰ ਪ੍ਰਭ ਰੰਗ ਨਗਰਾਤਾ। ਬ੍ਰਹਮੇ ਜਨ ਜਨਮੇ ਪਾਰ ਬ੍ਰਹਮ, ਇੱਕੇ ਆਪ ਨਹੀਂ ਕੁਛ ਭਰਮ, ਸਹਿਤ ਸਿਆਣਪ ਲਿਆ ਨਾ ਜਾਈਏ। ਨਾਨਕ ਐਸਾ ਗੁਰਬਟ ਭਾਗੀ ਪਾਈਐ, ਸਫਲ ਦਰਸ਼ਨ ਪਿਕਤ ਪੁਨੀਤ, ਚਰਨ ਗਤ ਨਿਰਮਲ ਰੀਤ, ਪੇਟਤ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ। ਸੁਨਕਰ ਬਚਨ ਕਰਨ ਅਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦੇਸ ਪੇਕੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੇ ਤਿਸ ਲੈ ਮਿਲਾਏ। ਜੇ ਵਾਏ ਕੁਸਤਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਉ ਬੋਲ ਨਾ ਪੋਚਿਤ ਪ੍ਰਾਣੀ, ਅਗਮ ਗੋਚਰ ਬ੍ਰਹਮ ਨਿਰਵਾਣੀ, ਨਿਰਾਹਾਰ ਨਿਰਵਾਰ ਸੁਖਦਾਈ, ਤਾਂ ਕਿ ਕੀਮਤ ਕਿੰਨੇ ਨਾ ਪਾਈ। ਅਨੇਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੇ ਵਿੱਚ ਸਿਮਰੇ, ਸਤ ਬਲਿਆਰੀ ਸਤਿਗੁਰੂ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹ ਰਸ ਪਾਵੇ ਇਹ ਹਰ ਰਸ ਪਾਵੇ, ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ। ਉਸ ਪੁਰਖ ਕਾ ਨਾਈ ਕਦੇ ਬਿਨਾਸ਼, ਜਾ ਕੇ ਮਨ ਪ੍ਰਗਟੈ ਗੁਣਤਾਸ, ਆਠ ਪੈਰ ਹਰ ਕਾ ਨਾਮ ਦੇ। ਸੱਚ ਉਪਦੇ ਸੇਵਕ ਕੋ ਦੇ, ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੈਂ ਰਾਖੇ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਪਰਮੋ ਦੁਖ ਤੈ ਤੇ ਨਾਸੇ। ਤਪਤ ਮੈਂ ਆਏ ਠਾਠ ਵਰਤਾਈ, ਅਨੰਦ ਪਿਆ ਦੁੱਖ ਨਾਟੇ ਪਾਈ, ਜਨਮ ਮਰਨ ਕੇ ਮਿਟੇ ਦੇਸੇ, ਸਾਧੂ ਕੇ ਪੂਰਨ ਉਪਦੇਸੇ, ਹੋ ਚੁੱਕਾ ਨਿਰਭੋ ਹੋਏ ਬਸੇ, ਸਗਲ ਵਿਆਦ ਮਨ ਤੇ ਕਹਿ ਨਸੇ। ਜਿਸਕਾ ਸਾ ਤਿੰਨ ਕਿਰਪਾ ਧਾਰੀ, ਸਾ ਸੰਗ ਜਪਨਾ ਮੁਰਾਰੀ, ਤਿਤ ਪਾਏ ਚੁੱਕੇ ਪ੍ਰਭ ਗਵਨ, ਸੁਨ ਨਾਨਕ ਹਰ ਜਸਰਵਨ। ਨਿਰਗੁਣ ਆਪ ਸਰਗੁਣ ਵੀ ਹੋਈ, ਗਲਾ ਤਾਰ ਜਿਨ ਸਗਲੀ ਮੋਈ, ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦੂ ਜਾ ਨਾਈ ਕੋਏ, ਸਭ ਨਿਰੰਤਰ ਇੱਕੋ ਸੋਏ, ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੇ ਸੰਗ, ਰਚ ਰਚਨਾ ਆਪਣੀ ਗਲ ਤਾਰੀ।

ਨਾਮ ਆਧਾਰ ਅਵਰ ਪਾਪ ਸਭ ਮੀਤ ਵਿਸਾਰ ਚਾਰਨ ਕਮਲ ਰਿਧ ਮੈਂ ਔਰ ਧਾਰ ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋ ਨਾਮ ਹਰ ਬਥ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਥ ਏਕ ਆਸ ਰਾਖੋ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉੱਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਵਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੀ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਨੀ ਅਨੇਕ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਆਪ ਖੁਦ ਲਾਏ ਸਰਮਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪਰਵਾਨ ਮਨ ਪਰ ਬੋਧੋ ਹਰ ਕੇ ਨਾਏ ਦੈ ਜਿਸ ਤਾਵਤ ਆ ਬੈਠਾਏ ਤਾ ਕੋ ਬਿਘਨ ਲਾਗੈ ਕੋਏ ਜਾ ਕੇ ਰਿਦੇ ਬਸੇ ਹਰ ਸੋਏ ਕਲ ਤਾਤੀ ਟਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਵੇ ਸਹਿ ਪੂਰਨ ਹੋਇਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਨਾਸੀ ਕੌ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੁ ਕਾਚੋ ਕਾਚਾ ਆਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਹੋ ਰਤਨ ਜਨ ਕਾ ਹੋਏ ਉਧਾਰ ਹਰ ਹਰ ਸਿਮਰਨ ਪ੍ਰਾਣ ਉਧਾਰ ਅਨੇਕ ਭਾਵਨਾ ਛੂਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਾਰ ਕੀ ਭਗਤ ਕਰੋ ਮਨ ਲਾਏ ਮਾਨ ਵੰਛਤ ਨਾਨਕ ਫਲ ਪਾਵੇ ਮਨ ਵੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਾਰ ਬਨਤਾ ਇੰਤੇ ਕਹੋ ਤੁਮ ਕਵਣ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਣ ਛੁਟਕਾਰ ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀਏ ਤਿਸ ਬੁਝੇ ਨਭਗਾਨਾ ਨਾਮ ਵਿਸਾਰ ਨਾਨਕ ਪੁਸ਼ਤਾਨਾ ਗੌਰ ਕੀ ਮਤ ਤੂੰ ਲੇ ਆਨੇ ਭਗਤ ਬਿਨਾਂ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚੰਨ ਕਮਲ ਰੱਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਬਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕੋ ਨਾਉ ਸਹਿਜ ਪਾਏ ਨਾਨਕ ਗੁਣ ਗਾਵੋ ਤੇਰੀ ਉਤਰਸ ਮੈਲ ਵਿੰਸ ਜਾਏ ਹੋਮੇ ਵਿਖ ਫੈਲ ਹੋਏ ਅਚਿੰਤ ਵਸੇ ਸੁਖ ਨਾਲ ਸਾਸ ਗ੍ਰਾਹ ਸਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਹ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਬਿਹਾਰ ਇਹਾਂ ਸੁਖ ਦਰ ਗਏ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨਾਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਪ੍ਰਭ ਵਿਆਪ ਅਨੇਕ ਵਿਸਾਰ ਏਕ ਤੇ ਪੈ ਏਕ ਰਾਜ ਪ੍ਰਾਸ਼ਤ ਗਏ ਮੰਤਨ

ਭਾਤ ਜੋ ਜੋ ਰਚਿਓ ਤਿਸੇ ਤਿਆਤ ਜਿਸ ਭਾਵੇ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰ ਨਹਾ ਨਾਨਕ ਇੱਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨਾ ਵਿਰਥੀ ਜਾਏ ਸੇਵਕ ਹੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿੰਕਾਰ ਬੰਧਨ ਤੋੜ ਪਏ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ।

ਭੁੱਲ ਬੁਲਾਏ, ਦੁੱਖ ਦਰਦ ਮਨ ਤੇ ਪਉ ਜਾਏ। ਸੱਚ ਬਾਪਾਰ ਕਰੋ ਬਾਪਾਰੀ, ਦਰਗੇ ਨਿਵੇ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਏ, ਨਾਨਕ ਬਾਰ ਨਾ ਵੇ ਜਾਏ। ਤਿਸ ਤੇ ਦੂਰ ਕਾ ਕੋ ਜਾਏ, ਉਬਰੇ ਰੱਖਣ ਹਾਰ ਤਿਆਏ। ਨਿਰਭਉ ਜਪੇ ਸਗਲ ਪਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਜਿਸ ਪ੍ਰਭ ਰਾਖੇ ਤਿਸ ਨਾਈ ਦੁੱਖ, ਨਾਮ ਜਪਤ ਮਨ ਹੋਵੋ ਸੁਖ। ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਸਿਰ ਉੱਪਰ ਠਾਡਾ ਕਰ ਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੇ ਸਹੋਦ ਨਿਹਾਲ, ਤਾਂ ਕੇ ਨਿਗਨਾ ਬਤਕਾਲ।

ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਝੁਲਨਾ ਗੁਰੂ ਗੁਰ ਗੁਰ ਜਪ ਪ੍ਰਾਨੀਆਹ ਸ਼ਬਦ ਹਰ ਹਰ ਜਪੈ ਨਾਮ ਨਾਵ ਨਿਧ ਅਪੈ ਰਸਨ ਐਹ ਨਿਸ ਰਸੈ ਸਤ ਕਰ ਜਾਨੀਆਹ ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਹੈ ਧਿਆਈਐ ਅਨ ਮਾਰਗ ਤਜਹੋ ਭਜੋ ਹਰ ਗਿਆਨੀਆਹ

ਬਹੁਤ ਸਭ ਸੁਖ ਇਤ ਉਤ ਤੁਮ ਬੰਛਵਹ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਆ ਜੋ ਤ ਸਭ ਸੁਖ ਇਤ ਉਤ ਤੁਮ

ਵਾਹਿਗੁਰੂ ਜੀ। ਗੁਰੂ ਗੁਰ ਗੁਰ ਕਰੋ ਗੁਰੂ ਅਰ ਪਾਈਐ ਉਦਤ ਗੁਰ।

ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਤਿਆਈਐ ਅੰਮ੍ਰਿਤ ਪ੍ਰਵਾਹ ਚੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਵਾਨ ਨਿਦਾਨ

0: ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਦਾਸ ਬਿਨਤ ਕਹੇ ਨਾਮ ਗੁਰਮੁਖ ਲਹੇ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ
1: ਸ੍ਰੀ ਗੁਰੂ ਸਾਹਿਬ ਸਭ ਉੱਪਰ ਕਰੀ ਕਿਰਪਾ ਸਤਿਯੁਗ ਜਿਨ ਤਰੂਪ ਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਅੰਗ ਹਸਤ ਕਮਲ ਮਾਥੇ ਪਰ ਤਰਿਅੰਗ ਅਲੱਖ ਰੂਪ ਜੀ ਲਖਿਆ ਨ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਏ ਗੁਰ ਪ੍ਰਸਾਦ

ਵਾਹਿਗੁਰੂ ਜੀਓ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ, ਜਗ ਜਨਮ ਮਰਨ ਪਗਾ ਇਹ ਆਈ ਹੀ ਪ੍ਰਤੀਤ, ਪ੍ਰਤੀਤ ਹੀ ਆਈ ਜਿਨ ਜਨ ਕੈ ਤਿਨ ਕੋ ਪਦਵੀ ਊਚ ਪਈ। ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬੇਥਾ ਗਈ, ਅਵਲੋਕਾ ਬ੍ਰਹਮ ਪਰਮ ਸਭ ਛੁਟਕਾ ਦਿਵ ਦ੍ਰਿਸ਼ਟ ਕਾਰਨ ਕਰਨਮ ਸਤਿਗੁਰ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜੀਓ ਡਰਤ ਹੈ ਆਪਣਾ।

ਪ੍ਰੀਤ ਨਵਾ ਸਦਾ ਸਦਾ ਦਾਤਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਤਨਾਸਰੀ ਰਾਗ ਦੀ ਆਰੰਭਤਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 660 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਸ ਚਿਆਰਾ ਹੋਈਐ

ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣੁ

ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥ ਨ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਗੁਰ

ਸੀ ਦੋਸਤਰੇ ਤੇ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੀ ਨਾ ਸਕੈ ਕਾਲ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ

ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੀਤੀ ਸੰਬੰਧ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਿਵਾਰ ਸਾਧਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ।

ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਕਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਗ ਸਾਰ, ਅਸੰਖ ਮੋਲ ਵਿਲਾਇ ਤਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ, ਅਸੰਖ ਥਾਵ, ਅਗੰਮ ਅਗੰਮ, ਅਸੰਖ

ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ।

ਸੈਸ 18 ਕਹਿਣ ਕਤੇਬਾ ਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਤੇ ਵਾਹ ਪਵੇ ਸਮੁੰਦਰਾਂ ਜਾਣੀਆਂ ਹੈ।

0: ਰਤਨ ਜਾਪੇ ਕਿਆ ਮਨਮੰਤ
1: ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਲਾਵਾਰ
0: ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ
1: ਜਾਣੇ ਕੋਏ ਬਹੁਤਾ ਕੀ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ

0: ਸਕੇ ਕੋਇ।
1: ਜੇ ਕੋ ਖਾਇ ਆਖਣ ਪਾਏ, ਉਹ ਜਾਣੇ ਜੀਤੀਆ ਮੁਹਿ ਖਾਏ।
0: ਜਾਣੇ ਆਪੇ ਦੇ ਆਕੇ ਸਿਵੇ ਕੀਏ।
1: ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁੱਲਾ ਵੈ ਅਮੁੱਲਾ ਜਾਹੇ ਅਮੁੱਲ।

ਜਿਵੜ ਭਾਵੈ ਤਿਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਵੈ ਸਰਬ ਸੰਭਾਲੇ। ਕੀਤੇ ਰਾਗ ਪ੍ਰੇਸਿਓ ਕਹੀਨ, ਕੀਤੇ ਗਾਵਨ ਹਾਰੇ। ਗਾਵੈ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੈ ਇੰਦ ਇਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵੈ ਮੋਹਨੀਆ ਮਨ ਮੋਹਨ, ਸੁਰਗਾ ਮਚ ਪਿਆਲੇ। ਗਾਵੈ ਜੋਧ ਮਾਂ ਬਲ ਸੂਰਾ, ਗਾਵੈ ਖਾਣੀ ਚਾਰੇ। ਸਹੀ ਤੁਦਨੋ ਗਾਵੈ ਜੋ ਤੁਦ ਭਾਵਨ ਰੱਤੇ, ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਚੀ ਨਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ, ਜਿਨ ਉਪਾਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਮੁੰਡਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਉਕਤ ਗਿਆਨ ਦਾ ਭੰਡਾਰਨ ਕਟਕਟ।

ਜਿੱਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਬਰਮੇ ਘਾਟ ਚ ਘੜੀਐ ਰੂਪ ਰੰਗ ਕੇ ਵੇਸ ਕੇਤੇ ਨਚੰਦ ਸੂਰ ਕੇਤੇ

0: ਨਰਿੰਦਰ
1: ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਤੋ ਪ੍ਰਸਾਦ ਚਕਰ ਚਿੰਨ ਅਰ ਬਰਨ ਜਾਤ ਅਰ ਪਾਦ ਨਹੀਂ ਜਾਏ
3: ਰੂਪ ਰੰਗ ਹਰੇਕ ਪੈ ਕੋ ਕਹਿ ਨ ਸਕਤ ਕੇ
2: ਅਚਲ ਮੂਰਤ ਅਨਪਉ ਪ੍ਰਕਾਸ਼ ਸੰਤੋਚ ਕਹੀ ਜਾਏ
3: ਕੋਟਿ ਇੰਦ੍ਰਾਂ ਸਾਈ ਸਾਨਕ ਨੀਚੇ
2: ਤੇ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿ
3: ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ
2: ਕੁਜੰ ਪ੍ਰਿਆ ਛੰਦ ਨਮਸਤੁ ਅਕਾਲੇ ਨਮਸਤੁ ਕਿਰਪਾਲੇ
3: ਨਮਸਤੁ ਗਰੁੰਬੇ ਨਮਸਤੁ ਗਨੁੰਬੇ
2: ਨਮਸਤੁ ਅਪੇਖੇ ਨਮਸਤੁ ਅਲੇਖੇ
3: ਨਮਸਤੁ ਕਾਏ ਨਮਸਤੁ ਜਾਏ
2: ਨਮਸਤੰਗ ਅਗੰਜੇ ਨਮਸਤੰਗ ਪੰਜੇ
3: ਨਮਸਤੰਗ ਨਾਮੇ ਨਮਸਤੰਗ ਟਾਮੇ
2: ਨਮਸਤੰਗ ਕਰਮੰਗ ਨਮਸਤੰਗ ਤਰਮੰਗ
3: ਨਮਸਤੰਗ ਨਾਮੰਗ ਨਮਸਤੰਗ ਤਾਮੰਗ
2: ਨਮਸਤੰਗ ਅਜੀਤੇ ਨਮਸਤੰਗ ਪੀਤ
3: ਨਮਸਤੰਗ ਬਾਹੇ ਨਮਸਤੰਗ ਟਾਹੇ
2: ਨਮਸਤੰਗ ਨੀਲੇ ਨਮਸਤੰਗ ਨਾਦ
3: ਨਮਸਤੰਗ ਛੇਦੇ ਨਮਸਤੰਗ ਗਾਦੇ
2: ਨਮਸਤੰਗ ਅਗੰਜੇ ਨਮਸਤੰਗ ਪੰਜੇ
3: ਨਮਸਤੰਗ ਉਦਾਰੇ ਨਮਸਤੰਗ ਪਾਰੇ
2: ਨਮਸਤੰਗ ਸੋ ਏਕੈ ਨਮਸਤੰਗ ਅਨੇਕ
3: ਨਮਸਤੰਗ ਪੂਤੇ ਨਮਸਤੰਗ ਜੂਪੇ
2: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
3: ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ
2: ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ
3: ਨਮਸਤੰ ਨਿਰਦਾਤੇ ਨਮਸਤੰ ਨਿਰਕਾਤੇ
2: ਨਮਸਤੰ ਨਿਰਧੂਤੇ ਨਮਸਤੰ ਅਭੂਤੇ
3: ਨਮਸਤੰ ਲੋਕੇ ਨਮਸਤੰ ਸੁਕੇ
2: ਨਮਸਤੰ ਨਿਰਤਾਪੇ ਨਮਸਤੰ ਅਥਾਪੇ
3: ਨਮਸਤੰ ਕ੍ਰਮਾਨੇ ਨਮਸਤੰ ਨਿਦਾਨੇ
2: ਨਮਸਤੰ ਅਗਾਹੇ ਨਮਸਤੰ ਅਬਾਹੇ
3: ਨਮਸਤੰ ਕ੍ਰਵਰਗੇ ਨਮਸਤੰ ਸਰਗੇ
2: ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ
3: ਨਮਸਤੰ ਅਰੰਗੇ ਨਮਸਤੰ ਭੰਗੇ
2: ਨਮਸਤੰ ਗਗਮੇ ਨਮਸਤਸਰਮ
3: ਨਮਸਤੰ ਜਲਾਸ੍ਰੇ ਨਮਸਤੰ ਨਿਰਾਸ੍ਰੇ
2: ਨਮਸਤੰ ਅਜਾਤੇ ਨਮਸਤੰ ਅਪਾਤੇ
3: ਨਮਸਤੰ ਅਜਬੇ ਨਮਸਤਸਤ ਅਜਬੇ
2: ਅਦੇਸੰ ਅਦੇਸੇ ਨਮਸਤੰ ਅਪੇਸੇ
3: ਨਮਸਤੰ ਰਿਦਾਮੇ ਨਮਸਤੰ ਰਿਬਾਮੇ
2: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
3: ਨਮੋ ਸਰਬ ਰੂਪੇ ਨਮੋ ਸਰਬ ਭੂਪੇ
2: ਨਮੋ ਸਰਬ ਖਾਪੇ ਨਮੋ ਸਰਬ ਥਾਪੇ
3: ਨਮੋ ਸਰਬ ਕਾਲੇ ਨਮੋ ਸਰਬ ਪਾਲੇ
2: ਨਮਸਤਸਤ ਦੇਵੈ ਨਮਸਤੰ ਅਪੇਵੈ
3: ਨਮਸਤੰ ਜਨਮੇ ਨਮਸਤੰ ਸੁਭਨਮੇ
2: ਨਮੋ ਸਰਬ ਗੌਨੇ ਨਮੋ ਸਰਬ ਪੋਨੇ
3: ਨਮੋ ਸਰਬ ਰੰਗੇ ਨਮੋ ਸਰਬ ਪੰਗੇ
2: ਨਮੋ ਕਾਲ ਕਾਲੇ ਨਮਸਤਸ ਦਿਆਲੇ
3: ਨਮਸਤੰ ਵਰਨੇ ਨਮਸਤੰ ਮਰਨੇ
2: ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ
3: ਨਮੋ ਸਰਬ ਧੰਦੇ ਨਮੋ ਸਦ ਬੰਦੇ
2: ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ
3: ਨਮਸਤੰ ਰਹੀਮੇ ਨਮਸਤੰ ਕਰੀਮੇ
2: ਨਮਸਤੰ ਅਨੰਤੇ ਨਮਸਤੰ ਮਹੰਤੇ
3: ਨਮਸਤਸ ਤਰਾਗੇ ਨਮਸਤੰ ਸੁਹਾਗੇ
2: ਨਮੋ ਸਰਬ ਸੁਖੰ ਨਮੋ ਸਰਬ ਭੁਖੰ
3: ਨਮੋ ਸਰਬ ਕਰਤਾ ਨਮੋ ਸਰਬ ਹਰਤਾ
2: ਨਮੋ ਜੋਗ ਜੋਗੇ ਨਮੋ ਭੋਗ ਭੋਗੇ
3: ਨਮੋ ਸਰਬ ਦਿਆਲੇ ਨਮੋ ਸਰਬ ਪਾਲੇ
2: ਚਾਚੀ ਚੰਤ ਪ੍ਰਸਾਦ।

0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਨ ਨਿਵਾਰੇ
0: ਮਾਰੀ ਪੁਜਾਨ ਕੇ ਭੂ ਬਲੀਬ ਦਨਿਆਵਤ ਸੀਸ।

0: ਪਿਓ ਜਦੋਂ ਲੋਚਨ ਮੂੰਦ ਕੇ ਬੈਠ ਰਿਹਾ ਵਕ ਧਿਆਨ ਲਗਾਇਓ
1: ਨਾਥ ਫਿਰਿਓ ਲਈ ਸਾਧ ਸਮੁੰਦਰ ਲੋਕ ਹੋਇਓ ਪਰ ਲੋਕ ਆਇਓ
0: ਬਾਸ ਕੇ ਉਹ ਬਕਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ
1: ਸਾਚ ਕਹੋ ਸੁਣ ਲਿਓ ਸਮੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ
0: ਕਾਹਲੇ ਪਾਹਨ ਪੂਜ ਤਰਿਓ ਸਿਰ ਕਾਉ

0: ਰੱਚਾ ਸ਼੍ਰੀ ਅਸਤੁ ਜੋ ਕਰੇ ਹੋ ਰੱਚਾ
1: ਆਖਲੇ ਮੁਰਖ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ
0: ਦੀਨ ਬੰਦ ਸੰਕੇ ਹੰਤਾ ਤੁਮ ਉਪਰੀ ਚਤਰ ਸਕੰਤਾ
1: ਕਾਲ ਪਾਏ ਬ੍ਰਹਮ ਵਕਤਰ ਕਾਲ ਪਾਏ ਸ਼ਿਵ ਜੀ ਵਕਤਰ
0: ਕਾਲ ਪਾਏ ਕਰਪ ਸਰਪ ਕਾ ਸਕਲ ਕਾਲ ਕਾ

ਸਾਰਾ ਅਕਾਲ ਫਾਸਤੇ ਤਾਏ ਵਾਰਾ ਜਿਨ੍ਹਾਂ ਨਾਮ ਜਾਇਓ ਕਾ।

ਸਾਸ ਵੇ ਸੋ ਵੇਰ ਖੇ ਮੇਕ ਨਾ ਜਾਣ।

0: ਆਇਆ,
1: ਕੁਰਬਾਨ ਕੀਤਾ ਤਿਸੈ ਵਿੱਚੋਂ ਦਿਨ ਮੋਹ ਮਿੱਠਾ ਲਾਇਆ।
0: ਕਹਿ ਨਾਨਕ ਮਨ ਚੰਚਲ ਚਿਤਰਾਇ ਕਿਨੇ ਨਾ ਪਾਇਆ,
1: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ,
2: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ,
2: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ,
1: ਕਹੇ ਨਾਨਕ ਤੂੰ ਸਦਾ ਗਮੈ ਤੇਰਾ ਅੰਤ ਨ ਪਾਇਆ,
0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ,
0: ਜੀ ਜੰਤ ਸਭ ਤੁਧ ਉਪਾਏ ਇਕ ਵੇਖ ਵਰਸਣ ਆਇਆ,
1: ਲਭ ਲੋਭੈ ਕਰ ਚੁਕਾ ਸਤਿਗੁਰੂ ਭਲਾ ਪਾਇਆ,
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
1: ਭਗਤਾਂ ਕੀ ਚਾਲ ਨਿਰਾਲੀ ਚਲਾ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ,
0: ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
1: ਕੰਨਿਆ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ,
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ।

0: ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ।
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
0: ਤਹਿ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੈ ਚਲਾਵੇ।
1: ਇਹੋ ਸੋਇਲਾ ਸਭ ਸੁਹਾਵਾ, ਸਭ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ।
0: ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ।
1: ਇੱਕ ਫਿਰੇ ਕਨੇਰੇ ਕਰੇ ਕਲਾ, ਗਲੀ ਕਿਨੇ ਨਾ ਪਾਇਆ।
0: ਕਹਿ ਨਾਨਕ ਸਭ ਸੋਇਲਾ ਸਤਿਗੁਰੂ ਸੁਣਾਇਆ।
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਾਹਿਬ ਸੇ ਉਪੇ ਸੰਗਤ ਸਭਾਈਆ।
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ।
1: ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
1: ਮਨ ਧੋਵੋ ਸਬਦ ਲਾਗੋ ਹਰ ਸੁਰ ਹੋ ਚਿਤ ਲਾਏ।
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ।
1: ਜਿਉ ਮਹਿਲੇ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਮਹਿਲੇ ਤਿਨੀ ਜਨਮ ਜੁਏ ਹਾਰਿਆ।
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ।
1: ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ, ਫਿਰੇ ਜਿਉ ਬੇ ਤਾਲਿਆ।
0: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੁਏ ਹਾਰਿਆ।
1: ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਵਾਣੀ।
0: ਕੀ ਸੋਏ ਪਹੁੰਚੈ ਨਾ

0: ਸਿੱਖ ਗੁਰੂ ਸੇ ਤੀ ਸਨਮੁਖ ਹੋਵੇ
1: ਸਨਮੁਖ ਸਿੱਖ ਕੋਈ ਜਿਉ ਰਹੇ ਗੁਰੂ ਨਾਲੇ
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ
1: ਆਪ ਛੱਡ ਸਦਾ ਰਹੇ ਪਾਣੇ ਗੁਰ ਮੇਰੇ ਅਵਰ ਨਾ ਜਾਣੇ ਕੋਈ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਫਿਰ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁਸ਼ਪ ਵੇਖਿਆ ਜਾਏ
1: ਅਨੇਕ ਜੁਨੀ ਭਰਵੇਂ ਆਵੇ ਫਿਰ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਸਤ

0: ਸੱਚੀ ਬਾਣੀ,
1: ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ,
0: ਬਾਣੀ ਤਾਂ ਕੱਚੀ ਸਤਿਗੁਰ ਬਾਚੋ ਹੋਰ ਕੱਚੀ ਬਾਣੀ,
1: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ,
1: ਚਿਤ ਜੇ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁੱਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋ।

ਕਰਨੀ, ਬੱਚੀ ਨੂੰ ਸੁਮੱਤ ਬਖਸ਼ਿਸ਼ ਕਰਨੀ, ਬਾਣੀ ਬਾਣੇ ਦੀ ਦਾਤ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣਾ, ਸਤਿਗੁਰੂ ਗੁਰਸਿੱਖੀ ਸਿਦਕ ਭਰੋਸਾ ਨੇਮ ਅਤੇ ਪ੍ਰੇਮ ਬਖਸ਼ਿਸ਼ ਕਰਨੇ, ਚੜ੍ਹਦੀ ਕਲਾ ਕਰਨੀ, ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਦੇਗ ਦੀ ਸੇਵਾ ਪ੍ਰਵਾਨ ਪ੍ਰਾਪਤ ਕੀਤੀ, ਸਤਿਗੁਰੂ ਚੜ੍ਹਦੀ ਕਲਾ ਕਰਨੀ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜਗਜੀਤ ਸਿੰਘ ਜੀ ਤਥਾ ਸਮੂਹ ਪਰਿਵਾਰ ਵੱਲੋਂ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਮਹਾਰਾਜ ਦੋਵਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਸੇਵਾਵਾਂ ਪ੍ਰਵਾਨ ਕਰਨੀਆਂ, ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੋ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਪਾਰੀ ਅਰਜੁਨ ਕਾਇਮ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੋ ਸੰਸਾਰੀ ਕਲਯੁਗ ਪੀੜੀ ਸੋਡੀਆਂ ਨਿਹਚਲ ਨੀਵ ਉਸਾਰ ਖਿਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਜੁਗ ਜੁਗ

ਵੀਆ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੋਟਾਣ ਕੋਟ ਸ਼ੁਕਰਾਨਾ। ਸਤਿਗੁਰੂ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨਾਂ 'ਤੇ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਆਪ ਸਮੂਹ ਸੰਗਤਾਂ ਨੂੰ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਅੱਜ ਦੇ ਦਿਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1606 ਈਸਵੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਉੱਥੇ ਭਗਤੀ ਅਤੇ ਸ਼ਕਤੀ ਦਾ ਸਤਿਗੁਰੂ ਸਾਹਿਬ ਜੀ ਨੇ ਸੁਮੇਲ ਪ੍ਰਗਟ ਕੀਤਾ। ਉੱਥੇ ਨਾਲ ਹੀ ਸਤਿਗੁਰੂ ਜੀ ਨੇ ਢਾਡੀ ਪ੍ਰਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਆਰੰਭ ਕੀਤੀ ਕਿ ਜਿੱਥੇ ਭਗਤੀ ਦਾ ਪ੍ਰਭਾਵ ਹੈ ਉੱਥੇ ਸ਼ਕਤੀ ਨੂੰ ਵੀ ਸਤਿਗੁਰੂ ਜੀ ਨੇ ਸੰਸਾਰ ਦੇ ਵਿੱਚ ਪ੍ਰਗਟ ਕਰਦਿਆਂ ਔਰ ਧਰਮ ਅਤੇ ਰਾਜਨੀਤੀ ਦੋਨਾਂ ਨੂੰ ਪੈਰਲਲ ਜਿਹੜਾ ਸੀ ਇਕੱਠੇ ਕਰਕੇ ਧਰਮ ਦੇ ਅਧੀਨ ਰਾਜਨੀਤੀ ਦੇ ਵਿੱਚ ਰਹਿਣ ਦਾ ਸਤਿਗੁਰੂ ਜੀ ਨੇ ਹੁਕਮ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਇੱਕ ਵਾਰ ਫਿਰ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜੀ ਨਦਰ ਕਰੇ ਜਾਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰੂ ਮਿਲ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਗੈ ਅਰਦਾਸ ਹਮਾਰ, ਜੀਉ ਪਿੰਡ ਸਭ ਤੇ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣ ਮੇਰਾ। ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਾਉਣੇ ਦਿਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਨਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਖ ਤੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਪੰਜ ਪਿਆਲੇ, ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ, ਹਰਿ ਗੋਬਿੰਦ ਸਵਾਰੀ ਦੇ ਮਹਾਂਵਾਕਾਂ ਅਨੁਸਾਰ, ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਓ ਮਹਾਰਾਜ, ਅੱਜ ਦੇ ਦਿਨ 1606 ਈਸਵੀ ਨੂੰ ਆਪ ਜੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ। ਆਪ ਜੀ ਦਾ ਗੁਰਤਾ ਗੱਦੀ ਪੁਰਬ ਸੰਗਤਾਂ ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਹਨ। ਸੁੰਦਰ ਦੀਵਾਨ ਸੱਜੇ, ਆਸਾ ਜੀ ਦੀ ਵਾਰ ਦੇ ਭੋਗ ਜੀ ਕੀ ਅਰਦਾਸ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ੋ, ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

0: Díky,
1: Tak to bahé. Tak te ki lajka panch samayin gurmat paika.

ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਂ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੈ ਸਾਹੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ, ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਨੂੰ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼, ਸਤਿਗੁਰੂ ਗੁਰਤਾ ਗੱਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 1606 ਈਸਵੀ ਦੇ ਵਿੱਚ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋ ਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਨੂੰ ਅੱਗੇ ਵਧਾਇਆ, ਔਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਤਿਮ ਸਮੇਂ ਦਾ ਬਚਨ ਸੀ ਕਿ ਘੋੜਸਵਾਰੀ, ਨੇਜੇਬਾਜ਼ੀ ਅਤੇ ਫੌਜਾਂ ਰੱਖਣ ਦੀ ਜਿਹੜੀ ਹੈ ਉਹ ਸਤਿਗੁਰੂ ਜੀ ਨੇ ਜਾਣ ਲੱਗਿਆ ਜਿਹੜੀ ਹੁਕਮਾਵਲੀ ਕੀਤੀ, ਹੁਕਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ 'ਤੇ ਬੈਠਣ ਤੋਂ ਉਪਰੰਤ 12 ਸਾਲਾਂ ਦੀ ਉਮਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਬਿਲਕੁਲ ਸ੍ਰੀ ਅਕਾਲ ਤਖਤ ਸਾਹਿਬ, ਇੱਕ ਪਾਸੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ, ਦੂਸਰੇ ਪਾਸੇ ਢਾਡੀ ਵਾਰਾਂ ਗਾਇਨ ਕਰਵਾਈਆਂ ਗਈਆਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ। ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਦੀ ਕਿਰਪਾ ਕਰਨ ਸਮੁੱਚੇ ਪੰਥ ਨੂੰ, ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਆਓ ਵਾਹਿਗੁਰੂ ਸਿਮਰਨ ਉਚਾਰਨ ਕਰੀਏ ਜੀ। ਵਾਹਿਗੁਰੂ।